ਸੋ ਇੰਨੀ ਕੁ ਹਾਜ਼ਰੀ ਆਪ ਸੰਗਤ ਦਾਸਾਂ ਪਾਸੋਂ ਪ੍ਰਵਾਨ ਕਰੋ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰੋ। ਬੁਲਾਓ ਜੀ ਫਤਿਹ, ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਦੇ ਚਰਨਾਂ ਵਿੱਚ ਰੋਜ਼ਾਨਾ ਹੀ ਬੇਨਤੀ ਹੁੰਦੀ ਹੈ, ਜਿੰਨਾ ਸਮਾਂ ਵਿਛਾਈ ਹੁੰਦੀ ਹੈ ਉਹਨਾਂ ਸਮਾਂ ਉਧਰਲੇ ਪਾਸੇ ਬਹਿ ਜਾਇਆ ਕਰੋ। ਹੁਣ ਜਿਹੜੇ ਰੰਗਦਾਰ ਪੋਥੀਆਂ ਦੀ ਤਾਬਿਆ ਸਜਦੇ ਆ, ਉਹਨਾਂ ਨੂੰ ਬੇਨਤੀ ਕਿ ਪਹਿਲੀ ਲਾਈਨ ਬਿਲਕੁਲ ਵਿਛਾਈ ਹੋ ਗਈ ਆ, ਪੋਥੀਆਂ ਸਜ ਗਈਆਂ ਨੇ। ਜਿਹੜੇ ਰੰਗਦਾਰ ਭਾਗਾਂ ਤੋਂ ਪੋਥੀ ਸਾਹਿਬਾਂ ਤੋਂ ਪਾਠ ਕਰਦੇ ਹੋ, ਪਹਿਲੀ ਲਾਈਨ ਵਿੱਚ ਆਪ ਜੀ ਹੁਣ ਸਜ ਸਕਦੇ ਹੋ, ਉੱਥੇ ਬਿਲਕੁਲ ਤਿਆਰੀ ਹੋ ਗਈ ਆ। ਦੂਜੀ ਲਾਈਨ ਵਿੱਚ ਪਦਛੇਦ ਪੋਥੀਆਂ ਵਾਲੀ ਸੰਗਤ ਜਿਹੜੀ ਆਮ ਪਦਛੇਦ ਪੋਥੀਆਂ ਤੋਂ ਪਾਠ ਕਰਦੇ ਆ, ਆਪ ਜੀ ਵੀ ਭਾਵੇਂ ਬਹਿ ਜਾਓ, ਇਹ ਵੀ ਸਾਰੀ ਲਾਈਨ ਦੀ ਤਿਆਰੀ ਹੋ ਗਈ ਆ। ਇਸੇ ਤਰ੍ਹਾਂ ਹੀ ਜਿਹੜੀ ਬਜ਼ੁਰਗਾਂ ਵਾਲੀ ਲਾਈਨ ਆ, ਉਹਦੀ ਵੀ ਆਲਮੋਸਟ ਤਿਆਰੀ ਆ ਸਾਰੀ। ਉੱਥੇ ਵੀ ਜਿਹੜੀ ਸੰਗਤ ਨੇ ਬਹਿਣਾ ਹੋਵੇ ਬਹਿ ਜਾਓ। ਲੜੀਵਾਰ ਪੋਥੀਆਂ ਹੁਣ ਵਿਰਾਜਮਾਨ ਕਰਦੇ ਨੇ ਗੁਰਮੁਖ ਪਿਆਰੇ, ਫਿਰ ਇਸ ਤੋਂ ਬਾਅਦ ਆਪ ਜੀ ਨੇ ਲੜੀਵਾਰ ਪੋਥੀ ਸਾਹਿਬਾਂ ਵਾਲੀ ਲਾਈਨ ਦੇ ਵਿੱਚ ਸੱਜ ਜਾਣਾ। ਰੰਗਦਾਰ ਪੋਥੀਆਂ ਵਾਲੇ ਵੀ ਬਹਿ ਜਾਓ, ਜਿਹੜੀਆਂ ਆਮ ਪਦਛੇਦ ਪੋਥੀਆਂ ਵਾਲੇ ਆ ਉਹ ਵੀ ਉੱਥੇ ਕਿਰਪਾ ਕਰਕੇ ਬਹਿ ਜਾਓ ਜੀ।

ਨਹੀਂ ਨਹੀਂ ਵਿਛਾਉਣੀ ਨਹੀਂ ਹੈਗੀ। ਛੋਟੀ ਹੋ ਰਹਿਣ ਦੇ।

ਤਕਰੀਬਨ 5 ਮਿੰਟ ਦੀ ਬ੍ਰੇਕ ਹੋਵੇਗੀ। ਜਿੱਥੇ ਆਪ ਜੀ ਬੈਠੇ ਹੋ ਇੱਥੇ ਹੀ ਤੁਸੀਂ ਖੜ੍ਹੇ ਹੋ ਜਾਣਾ, ਖੜ੍ਹੇ ਹੋ ਕੇ ਫਿਰ ਵਾਪਸ 2-4 ਮਿੰਟ ਖੜ੍ਹ ਕੇ ਜਿੱਦਾਂ ਤੁਹਾਨੂੰ ਠੀਕ ਲੱਗੇ ਫਿਰ ਬਹਿ ਜਾਣਾ। ਸੋ ਜਦੋਂ ਉੱਦਾਂ ਨਹੀਂ ਖੜ੍ਹਨਾ, ਪਰ ਜਦੋਂ ਇੱਥੋਂ ਅਨਾਊਂਸ ਕਰਾਂਗੇ ਕਿ ਹੁਣ ਬ੍ਰੇਕ ਹੈ 5 ਮਿੰਟ, ਉਦੋਂ ਤੁਸੀਂ ਉੱਠ ਕੇ ਖੜ੍ਹੇ ਹੋ ਜਾਣਾ। ਜੇ ਥੋੜ੍ਹਾ ਬਹੁਤ ਇੱਧਰ ਉੱਧਰ ਜਾਣਾ ਹੋਵੇ ਤਾਂ ਆਪ ਜੀ ਜਾ ਸਕਦੇ ਹੋ, ਅਤੇ ਜਿਹੜੀਆਂ ਸੰਗਤਾਂ ਨਾ ਉੱਠਣਾ ਚਾਹੁੰਦੀਆਂ ਹੋਣ ਤੁਸੀਂ ਬੈਠੇ ਵੀ ਰਹਿ ਸਕਦੇ ਹੋ, ਤੁਹਾਡੀ ਮਰਜ਼ੀ, ਜਿੱਦਾਂ ਤੁਹਾਨੂੰ ਠੀਕ ਲੱਗਦਾ। ਸੋ ਜਿਨ੍ਹਾਂ ਨੂੰ ਕੋਈ ਪਰੇਸ਼ਾਨੀ ਆਉਂਦੀ ਹੋਵੇ ਤਾਂ ਅੱਜ ਆਪਾਂ ਬ੍ਰੇਕ ਦੇਵਾਂਗੇ 5 ਮਿੰਟ ਦੀ, ਤਾਂ ਉਦੋਂ ਫਿਰ ਆਪ ਜੀ ਉੱਠ ਕੇ ਇੱਕ ਵਾਰੀ ਰਿਲੈਕਸ ਹੋ ਸਕਦੇ ਹੋ, ਫਿਰ ਦੁਬਾਰੇ ਸੱਜ ਕੇ ਅਤੇ ਸੰਥਿਆ ਆਰੰਭ ਕਰ ਲਵਾਂਗੇ। ਦੂਸਰੀ ਬੇਨਤੀ ਇਹ ਹੈ ਕਿ ਦਿਨ ਸਾਡੇ ਕੋਲ ਪੂਰੇ ਨੇ, ਉਸ ਕਰਕੇ ਅਸੀਂ ਸੋਚਦੇ ਹਾਂ ਕਿ ਜੇ 6:30 ਤੋਂ ਥੋੜ੍ਹੀ ਸੰਥਿਆ ਪਹਿਲਾਂ ਆਰੰਭ ਹੋ ਸਕੇ। ਸੋ ਆਪ ਸੰਗਤਾਂ ਦਾ ਵਿਚਾਰ ਪਹਿਲਾਂ ਲੈ ਕੇ ਫਿਰ ਹੀ ਆਪਾਂ ਕੱਲ੍ਹ ਤੋਂ ਸ਼ੁਰੂ ਕਰਾਂਗੇ। ਆਪ ਜੀ ਕੋਸ਼ਿਸ਼ ਕਰਿਓ ਕੱਲ੍ਹ ਨੂੰ ਜੇ ਆਪਾਂ 6:15 ਤੱਕ ਸੰਥਿਆ ਆਰੰਭ ਕਰ ਸਕਦੇ ਹੋਈਏ, ਤਾਂ ਕਿ ਫਿਰ ਉੱਧਰੋਂ ਸਮਾਪਤੀ ਵੇਲਾ ਵਾਲਾ ਜਿਹੜਾ ਟਾਈਮ ਆ ਉਹ 9 ਤੱਕ ਨਾ ਜਾਵੇ, ਆਪਾਂ 9 ਤੋਂ ਪਹਿਲਾਂ ਸਮਾਪਤੀ ਕਰ ਲਈਏ। ਸੋ ਬੇਨਤੀ ਆਪ ਜੀ ਦੇ ਕੱਲ੍ਹ ਆਉਣ 'ਤੇ ਹੀ ਆਪਾਂ ਦੇਖਾਂਗੇ ਕਿ ਕਿਵੇਂ ਕਰਨਾ। ਜੇ ਆਪ ਜੀ ਦੀ ਸਹੂਲਤ ਮੁਤਾਬਕ ਇਸ ਤਰ੍ਹਾਂ ਠੀਕ ਰਹੇਗਾ ਫਿਰ ਆਪਾਂ 15 ਮਿੰਟ ਸੰਥਿਆ ਦਾ ਟਾਈਮ ਤਬਦੀਲ ਕਰਕੇ ਅੱਗੇ ਕਰ ਲਵਾਂਗੇ ਅਤੇ ਉੱਧਰੋਂ ਫਿਰ 9 ਤੋਂ ਪਹਿਲਾਂ ਸਮਾਪਤੀ ਕਰ ਦੇਵਾਂਗੇ, ਤਾਂ ਕਿ ਕੰਮਾਂ ਕਾਰਾਂ 'ਤੇ ਦੂਸਰੇ ਦਿਨ ਜਾਣ ਵਾਲੀ ਸੰਗਤ ਵਾਸਤੇ ਸੌਖਾ ਹੋਵੇਗਾ। ਸੋ ਇਹ ਆਪ ਜੀ ਦੇ ਚਰਨਾਂ ਵਿੱਚ ਬੇਨਤੀਆਂ ਨੇ। ਆਪ ਜੀ ਨੇ ਇਸੇ ਤਰ੍ਹਾਂ ਪ੍ਰੇਮ ਨਾਲ ਸੱਜ ਕੇ ਅਤੇ ਹੁਣ ਗੁਰਬਾਣੀ ਦੀ ਸੰਥਿਆ ਪ੍ਰਾਪਤ ਕਰਨੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

دیگه. هدی من بس هات ستگرد.

Só tu.

0: ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀਆਂ ਨੇ ਅਪਾਰ ਕਿਰਪਾ ਬਖਸ਼ਿਸ਼ ਮਿਹਰਾਮਤ ਕੀਤੀ ਹੈ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਸੰਥਿਆ ਸਮਾਗਮ ਦੇ ਅੰਦਰ ਪਾਠ ਬੋਧ ਸਮਾਗਮ ਦੇ ਅੱਜ ਤੀਸਰੇ ਦਿਨ ਵਿੱਚ ਆਪ ਜੀ ਹਾਜ਼ਰੀਆਂ ਭਰ ਰਹੇ ਹੋ। ਗਰੀਬ ਨਿਵਾਜ ਜੀ ਨੇ ਅਪਾਰ ਕਿਰਪਾ ਬਖਸ਼ਿਸ਼ ਮਿਹਰਾਮਤ ਕੀਤੀ ਹੈ। ਆਉਣ ਵਾਲੀ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ, ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੂੰ ਨਮਸਕਾਰ ਕਰਨ ਤੋਂ ਉਪਰੰਤ ਜਿੱਥੇ ਕਿੱਥੇ ਤੁਹਾਨੂੰ ਜਗ੍ਹਾ ਮਿਲੇ ਉੱਥੇ ਆਪ ਜੀਆਂ ਨੇ ਸਜਣ ਦੀ ਕਿਰਪਾਲਤਾ ਕਰਨੀ ਹੈ। ਪ੍ਰੇਮ ਅਦਬ ਅਤੇ ਸਤਿਕਾਰ ਦੇ ਨਾਲ ਰੌਲੇ ਤੋਂ ਸੰਕੋਚ ਕਰਨਾ ਹੈ। ਚੁੱਪ ਦਾ ਦਾਨ ਬਖਸ਼ਿਸ਼ ਕਰਦਿਆਂ ਹੋਇਆਂ ਆਪ ਜੀਆਂ ਨੇ ਇਸੇ ਤਰ੍ਹਾਂ ਹੀ ਸਜਣਾ ਹੈ। ਲੜੀਵਾਰ ਪੋਥੀ ਸਾਹਿਬ ਦੀ ਤਾਬਿਆ ਰੋਜ਼ਾਨਾ ਹੀ ਬੇਨਤੀ ਕੀਤੀ ਜਾਂਦੀ ਹੈ। ਜਿਹੜੇ ਪੱਕੇ ਵਿਦਿਆਰਥੀ ਸੱਜਦੇ ਨੇ ਕਿਰਪਾ ਕਰਕੇ ਉਹਨਾਂ ਨੂੰ ਜ਼ਰੂਰ ਜਗ੍ਹਾ ਦੇ ਦਿਆ ਕਰੋ ਤਾਂ ਕਿ ਨਵੇਂ ਵਿਦਿਆਰਥੀ ਜੇ ਆ ਕੇ ਬੈਠਦੇ ਰਹਿਣਗੇ ਤਾਂ ਫਿਰ ਉਹਨਾਂ ਦੇ ਅਭਿਆਸ ਵਿੱਚ ਕੁਝ ਪਰੇਸ਼ਾਨੀ ਆਵੇਗੀ। ਕੋਸ਼ਿਸ਼ ਕਰ ਲਿਆ ਕਰੋ ਕਿ ਜਿੱਥੇ ਜਿੱਥੇ ਰੋਜ਼ਾਨਾ ਆਪ ਜੀ ਸੱਜਦੇ ਹੋ ਜੇ ਉੱਥੇ ਹੀ ਸਜਿਆ ਜਾ ਸਕੇ ਤਾਂ ਫਿਰ ਹੋਰਨਾਂ ਸੰਗਤਾਂ ਨੂੰ ਜ਼ਿਆਦਾ ਲਾਭ ਪ੍ਰਾਪਤ ਹੋ ਸਕਦਾ ਹੈ। ਸੋ ਜਿਸ ਤਰ੍ਹਾਂ ਕਿ ਅਸੀਂ ਸੰਥਿਆ ਪ੍ਰਾਰੰਭ ਕਰਨ ਤੋਂ ਪਹਿਲਾਂ ਸੰਗਤਾਂ ਦੇ ਕੁਝ ਸਵਾਲਾਂ ਦੇ ਰੋਜ਼ਾਨਾ ਜਵਾਬ ਹੁੰਦੇ ਨੇ, ਸੋ ਮੈਂ ਬੇਨਤੀ ਕਰਦਾ ਕਿ ਕੱਲ ਕੁਝ ਸ਼ਬਦ ਆਏ ਸੀ ਸੰਥਿਆ ਦੌਰਾਨ, ਲਿਖੇ ਭਾਵੇਂ ਬੁਝੇ ਤੇ ਬੁਝੇ ਵਾਂਗੂ ਇੱਕੋ ਜਿਹੇ ਸੀ। ਜਿਵੇਂ ਸਭਾ ਪਾਠ ਆਇਆ ਸੀ, ਸੱਸਾ ਭੱਬੇ ਨੂੰ ਕੰਨਾ ਸਭਾ, ਉਹਦਾ ਲਿਖਿਆ ਹੋਇਆ ਪਾਠ ਇਸੇ ਤਰ੍ਹਾਂ ਹੀ ਹੈ, ਸੱਸਾ ਭੱਬੇ ਨੂੰ ਕੰਨਾ ਸਭਾ। ਪਰ ਕੁਝ ਥਾਵਾਂ ਤੇ ਜਿੱਥੇ ਸਾਰਿਆਂ ਦੀ ਗੱਲ ਆਵੇਗੀ, ਸਮੂਹ ਦੀ ਗੱਲ ਆਵੇਗੀ, ਉੱਥੇ ਉਹ ਪਾਠ ਸਭਾ ਹੋਵੇਗਾ। ਜਿੱਥੇ ਸੰਤ ਸਮੂਹ ਅਨੇਕ ਮਤੀ ਕੇ, ਜਿਸ ਤਰ੍ਹਾਂ ਸੰਤਾਂ ਦੇ ਸਮੂਹ ਦੀ ਗੱਲ ਹੈ, ਇਸ ਤਰ੍ਹਾਂ ਜਿੱਥੇ ਸੰਤ ਸਭਾ ਆਏਗਾ, ਸੰਤਾਂ ਦੀਆਂ ਮੰਡਲੀਆਂ ਦੀ ਗੱਲ ਆਏਗੀ ਜਾਂ ਸੰਤਾਂ ਦੇ ਵਿਚਾਰ ਗੋਸ਼ਟੀ ਕਿਸੇ ਸਮਾਗਮ ਦੀ ਜਾਂ ਕੋਈ ਮਹਾਰਾਜ ਜੀ ਦੇ ਨਾਲ ਵਿਚਾਰ ਵਟਾਂਦਰੇ ਦੀ, ਜਿੱਥੇ ਗਾਂਹ ਹੁਣ ਉਹ ਪਾਠ ਹੋਣਗੇ, ਆਪ ਜੀ ਨੂੰ ਦਰਸ਼ਨ ਵੀ ਕਰਾ ਦਿੱਤੇ ਜਾਣਗੇ। ਪਰ ਇਹ ਧਿਆਨ ਰੱਖਣਾ ਵੀ ਪਾਠ ਸਭਾ ਤੇ ਸਭਾ, ਜਿਵੇਂ ਨਾਵਾ ਨਾਹਵਾ, ਨਾਓ ਨਾਹੋ, ਬੁਝੈ ਬੁਝੈ, ਇਸੇ ਤਰ੍ਹਾਂ ਦੇ ਨਾਲ ਹੀ ਇਹ ਜਿਹੜਾ ਪਾਠ ਹੈ ਕਈ ਥਾਵਾਂ ਤੇ ਸਭਾ ਆਏਗਾ, ਸੱਸਾ ਭੱਬੇ ਨੂੰ ਕੰਨਾ ਸਭਾ ਲਿਖਿਆ ਭਾਵੇਂ ਇਵੇਂ ਹੋਏਗਾ, ਕਈ ਥਾਵਾਂ ਤੇ ਉਹਦਾ ਉਚਾਰਨ ਸਭਾ ਵੀ ਹੋਣਾ ਹੈ ਜਿੱਥੇ ਸਾਰਿਆਂ ਦੀ ਗੱਲ ਆਏਗੀ। ਸੋ ਇਹ ਖਿਆਲ ਰੱਖਣਾ ਤੇ ਦੂਸਰੀ ਬਾਕੀ ਸਾਰੇ ਸਵਾਲ ਬਾਈ ਜੀ ਆਪ ਜੀ ਨੂੰ ਜਵਾਬ ਦੇਣਗੇ। ਤੇ ਇੱਕ ਸੰਗਤਾਂ ਦੇ ਵਿੱਚੋਂ ਪੁੱਛਿਆ ਸੀ ਵੀ ਪਿਛਲੇ ਦਿਨਾਂ ਦੇ ਵਿੱਚ ਸੰਥਿਆ ਵਿੱਚ ਜਿਹੜੀ ਮਹਾਰਾਜ ਜੀ ਦੀ ਬਾਣੀ ਦੀ ਪੰਕਤੀ ਆਈ ਸੀ, ਇਹ ਪੇ ਦਾਤ ਤੇਰੀ ਦਾਤਾਰ, ਉਹ ਤੇਰੀ ਤੇ ਵਿਸ਼ਰਾਮ ਆਉਣਾ ਹੈ। ਕੁਝ ਬੱਚਿਆਂ ਦਾ ਅੱਜ ਸਵਾਲ ਸੀ ਕਿ ਅਸੀਂ ਭੁੱਲ ਗਏ, ਇਹ ਪੇ ਦਾਤ ਤੇਰੀ ਦਾਤਾਰ, ਇੱਥੇ ਵਿਸ਼ਰਾਮ ਆਉਣਾ ਹੈ। ਸੋ ਇੱਕ ਸੀ ਕਿ ਜਿਸ ਤਰ੍ਹਾਂ ਪਰਸੋਂ ਆਪ ਜੀ ਨੂੰ ਬੇਨਤੀ ਕੀਤੀ ਗਈ ਸੀ ਨੰਨੇ ਤੇ ਨਾਣੇ ਅੱਖਰ ਦੇ ਫਰਕ ਦੀ, ਨੰਨਾ ਤੇ ਨਾਣਾ ਦੋਨਾਂ ਦੇ ਉਚਾਰਨ ਦੇ ਨਾਲ ਅਰਥਾਂ ਦਾ ਕਿੰਨਾ ਫਰਕ ਪੈਂਦਾ ਹੈ। ਇਸੇ ਤਰ੍ਹਾਂ ਹੀ ਨਿਦਾਨ ਤੇ ਨਿਧਾਨ ਦੇ ਵੀ ਉਚਾਰਨ ਦੇ ਨਾਲ ਅਰਥਾਂ ਦਾ ਬਹੁਤ ਜ਼ਿਆਦਾ ਫਰਕ ਪੈਂਦਾ ਹੈ। ਦੱਦਾ ਤੇ ਧੱਦਾ, ਇਹਨਾਂ ਅੱਖਰਾਂ ਦਾ ਵੀ ਉਚਾਰਨ ਆਪ ਜੀਆਂ ਨੇ ਬੜੀ ਸਾਵਧਾਨੀ ਦੇ ਨਾਲ ਕਰਨਾ ਹੈ, ਕਿਉਂਕਿ ਅਰਥਾਂ ਦੇ ਵਿੱਚ ਨਿਦਾਨ ਦੇ ਅਰਥ ਹੁੰਦੇ ਨੇ ਬੱਚਾ, ਛੋਟਾ ਬੱਚਾ, ਜਿਹੜਾ ਦੱਦੇ ਵਾਲਾ ਨਿਦਾਨ ਹੈ। ਜਦੋਂ ਨਿਧਾਨ ਕਹਿੰਦੇ ਹਾਂ, ਨਿਧਾਨ ਦਾ ਮਤਲਬ ਹੁੰਦਾ ਖਜ਼ਾਨਾ। ਸੋ ਭੰਡਾਰ ਵੀ ਕਹਿ ਸਕਦੇ ਹੋ, ਭੰਡਾਰਾ ਭੰਡਾਰ ਜਾਂ ਖਜ਼ਾਨਾ ਤੋਸ਼ਾਖਾਨਾ। ਸੋ ਉੱਥੇ ਅਸੀਂ ਨਿਧਾਨ ਸ਼ਬਦ ਜਿਹੜਾ ਵਰਤਦੇ ਹਾਂ ਧੱਦੇ ਦੇ ਨਾਲ, ਸੋ ਉਚਾਰਨ ਵੇਲੇ ਇਹ ਵੀ ਧਿਆਨ ਰੱਖਣਾ ਹੈ ਨਿਧਾਨ ਤੇ ਨਿਧਾਨ। ਹੁਣ ਮੈਂ ਬਾਈ ਜੀ ਨੂੰ ਬੇਨਤੀ ਕਰਦਾ ਕਿ ਇੱਕ ਸੰਗਤ ਦਾ ਸਵਾਲ ਆਇਆ ਸੀ, ਜਿਸ ਤਰ੍ਹਾਂ ਜਿਨੀ ਜੱਜੇ ਨੂੰ ਸਿਹਾਰੀ ਤੇ ਨੰਨੇ ਨੂੰ ਬਿਹਾਰੀ ਜਿਨੀ ਲਿਖਿਆ ਹੁੰਦਾ ਹੈ, ਕਈ ਥਾਵਾਂ ਤੇ ਜਿਹੜਾ ਪਿਛਲਾ ਨੰਨਾ ਹੈ ਉਹਦੇ ਪੈਰ ਦੇ ਵਿੱਚ ਹਲੰਤ ਆਉਂਦਾ ਹੈ, ਜਿਹੜੀ ਇੱਕ ਟੇਢੀ ਲਾਈਨ ਲੱਗੀ ਹੁੰਦੀ ਹੈ। ਤੁਸੀਂ ਕਈ ਵਾਰੀ ਛੋਟੀ ਜਿਹੀ ਇੱਕ ਨਿੱਕੀ ਜਿਹੀ ਲਾਈਨ ਹੁੰਦੀ ਹੈ ਟੇਢੀ ਜੀ, ਸੋ ਉਹਨੂੰ ਹਲੰਤ ਕਹਿੰਦੇ ਆ। ਸੋ ਉਹ ਮੈਂ ਬਾਈ ਜੀ ਨੂੰ ਬੇਨਤੀ ਕਰਦਾ ਕਿ ਜਿਨੀ ਤੇ ਜਿਨੀ ਉਹ ਕਿੱਦਾਂ ਉਚਾਰਨ ਕਰਨਾ ਜਦੋਂ ਨੰਨੇ ਦੇ ਪੈਰ ਵਿੱਚ ਹਲੰਤ ਲੱਗਿਆ ਹੋਵੇ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ, ਗੁਰਬਾਣੀ ਸੰਥਿਆ ਪਾਠ ਬੋਧ ਸਮਾਗਮ ਦੇ ਤੀਜੇ ਦਿਨ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਭਾਈ ਗਿਆਨੀ ਅਰਵਿੰਦਰ ਸਿੰਘ ਜੀ ਨੇ ਕੁਛ ਵਿਚਾਰ ਸੰਗਤਾਂ ਦੇ ਸਾਹਮਣੇ ਰੱਖੇ ਹਨ ਜੋ ਆਪ ਸੰਗਤਾਂ ਨੇ ਸਰਵਣ ਕਰ ਹੀ ਲਏ ਹਨ। ਇਹਨਾਂ ਨੇ ਦਾਸ ਦੀ ਡਿਊਟੀ ਲਾਈ। ਕੁਛ ਜਿਹੜੇ ਵਿਦਿਆਰਥੀ ਹਨ ਉਹਨਾਂ ਵੱਲੋਂ ਵੀ ਆਗਿਆ ਹੋਈ ਹੈ ਇਹ ਪਾਠ ਦਾ ਨਿਰਣਾ ਜਾਂ ਸ਼ੁੱਧ ਉਚਾਰਨ ਜਾਂ ਵਿਸਰਾਮ ਜਿੰਨੇ ਵੀ ਸਿੰਘ ਅਸੀਂ ਸਟੇਜ 'ਤੇ ਬੈਠੇ ਹਾਂ ਇਹਨਾਂ ਵਿੱਚੋਂ ਕੋਈ ਵੀ ਦੱਸ ਸਕਦਾ, ਦੱਸ ਵੀ ਰਹੇ ਹਨ। ਚਲੋ ਜਿੱਥੇ ਦਾਸ ਨੂੰ ਲੋੜ ਪਵੇ ਦਾਸ ਵੀ ਹਾਜ਼ਰੀ ਹੈ, ਪਰ ਕੋਈ ਸ਼ੰਕਾ ਨਹੀਂ ਕਰਨੀ, ਚਾਹੇ ਕੋਈ ਵੀ ਦੱਸੇ। ਜਿੱਥੇ ਕੋਈ ਅੰਤਰ ਹੋਵੇਗਾ ਜਾਂ ਫਰਕ ਹੋਵੇਗਾ ਉੱਥੇ ਫਿਰ ਨਿਰਣਾ ਕੀਤਾ ਜਾ ਸਕਦਾ, ਉਹ ਵੀ ਸਾਰੇ ਰਲ ਕੇ ਕਰਨਗੇ। ਜਿਨੀ ਸ਼ਬਦ ਦੇ ਬਾਰੇ ਜਿਨੀ ਨਾਮ 'ਤੇ ਆਇਆ ਸਲੋਕ ਦੇ ਵਿੱਚ ਜੋ ਜਪਜੀ ਸਾਹਿਬ ਜੀ ਦੇ ਅੰਤ 'ਤੇ ਲਿਖਿਆ ਹੋਇਆ, ਉਹ ਸ਼ਬਦ ਜਿਨ੍ਹਾਂ ਨੇ ਨਾਮ 'ਤੇ ਆਇਆ। ਕਈ ਵਾਰੀ ਜਾਣੇ ਅਣਜਾਣੇ ਅਸੀਂ ਜਿੰਨੀ ਉੱਤੇ ਜ਼ੋਰ ਦੇ ਕੇ ਜੱਜੇ 'ਤੇ ਬੋਲ ਦਿੰਦੇ ਹਾਂ, ਜਿੰਨੀ ਜੈਨ ਪ੍ਰੇਤ ਦਾ ਨਾਮ ਹੁੰਦਾ, ਪਰ ਇੱਥੇ ਜਿਨੀ ਦਾ ਅਰਥ ਹੁੰਦਾ ਜਿਨ੍ਹਾਂ ਨੇ ਨਾਮ 'ਤੇ ਆਇਆ। ਇਹ ਜਿਨੀ ਪੋਲਾ ਸ਼ਬਦ ਉਚਾਰਨ ਕਰਨਾ ਜਿਨੀ ਨਾਮ 'ਤੇ ਆਇਆ। ਹੁਣ ਇੱਕ ਮਾਤਾ ਜੀ ਵੱਲੋਂ ਸਵਾਲ ਆਇਆ ਸੀ, ਸ੍ਰੀ ਰਾਗ ਦੇ 25 ਅੰਗ ਦੇ ਉੱਤੇ ਇਹ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਸਨ, ਆਪੇ ਨੇੜੇ ਦੂਰ ਆਪੇ ਹੀ, ਆਪੇ ਮੰਝ ਮਿਆਨੋ, ਆਪੇ ਵੇਖੈ ਸੁਣੇ ਆਪੇ ਹੀ, ਕੁਦਰਤ ਕਰੇ ਜਹਾਨੋ, ਜੋ ਤਿਸ ਭਾਵੈ ਨਾਨਕਾ ਹੁਕਮ ਸੋਈ ਪ੍ਰਵਾਨੋ। ਜਿਹੜੇ ਅੰਤਲੇ ਸ਼ਬਦ ਨੇ ਮਿਆਨੋ, ਜਹਾਨੋ ਅਤੇ ਪ੍ਰਵਾਨੋ, ਅਖੀਰਲੇ ਅੱਖਰ ਵੱਲ ਧਿਆਨ ਦੇਣਾ। ਅਖੀਰਲਾ ਅੱਖਰ ਨੰਨਾ ਆਇਆ ਮਿਆਨੋ ਨਾਲ ਵੀ, ਜਹਾਨੋ ਨਾਲ ਵੀ ਅਤੇ ਪ੍ਰਵਾਨੋ ਸ਼ਬਦ ਨਾਲ ਵੀ। ਇਹ ਕਾਵਿ ਦਾ ਤੋਲ ਪੂਰਾ ਕਰਨ ਦੇ ਲਈ ਹੋੜੇ ਦੀ ਵਰਤੋਂ ਕੀਤੀ ਗਈ ਹੈ, ਪਰ ਇਸ ਸ਼ਬਦ ਦਾ ਵੈਸੇ ਜਿਹੜਾ ਰੂਪ ਹੈ ਮਿਆਨ ਔਂਕੜ ਸਹਿਤ ਉਹ ਸ਼ੁੱਧ ਹੈ। ਆਪੇ ਨੇੜੇ ਦੂਰ ਆਪੇ ਹੀ, ਆਪੇ ਮੰਝ ਮਿਆਨ, ਪਰ ਹੁਣ ਕਾਵਿ ਦਾ ਤੋਲ ਵੀ ਪੂਰਾ ਕਰਨਾ ਹੁੰਦਾ। ਗੁਰਬਾਣੀ ਦਾ ਰਾਗ ਅਤੇ ਕਾਵਿ ਦੇ ਨਾਲ ਸੰਬੰਧ ਹੈ, ਇਸ ਲਈ ਦੌਮੀ ਟਕਸਾਲ ਸੰਪਰਦਾਇ ਪਿੰਡਰਾਂ ਦੇ ਵਿੱਚ ਜਿਹੜੇ ਦਾਸ ਅਤੇ ਉਸਤਾਦ ਸਨ ਬਾਬਾ ਕਰਤਾਰ ਸਿੰਘ ਜੀ ਪ੍ਰੇਮੀ ਜੀ, ਉਹ ਕਹਿੰਦੇ ਇਹ ਦਰਮਿਆਨੀ ਆਵਾਜ਼ ਵਿੱਚ ਉਚਾਰਨ ਕਰਨਾ, ਹੋੜਾ ਅਤੇ ਔਂਕੜ, ਪਿਆਨ ਜਹਾਨ ਪ੍ਰਵਾਨ, ਸਹੀ ਰੂਪ ਇਹਨਾਂ ਦਾ ਇਹੀ ਹੈ। ਪਰ ਕਾਵਿ ਰਚਨਾ ਨੂੰ, ਕਾਵਿ ਰਚਨਾ ਦੇ ਤੋਲ ਨੂੰ ਪੂਰਾ ਕਰਨ ਵਾਸਤੇ ਹੋੜਾ ਲਿਖਿਆ ਅਤੇ ਇਹਨੂੰ ਦਰਮਿਆਨੀ ਆਵਾਜ਼ ਦੇ ਵਿੱਚ ਉਚਾਰਨ ਕਰਨਾ, ਤਾਂ ਕਿ ਔਂਕੜ ਅਤੇ ਹੋੜਾ ਆਪੇ ਨੇੜੇ ਦੂਰ ਆਪੇ ਹੀ, ਆਪੇ ਮੰਝ ਮਿਆਨੋ ਮਿਆਨੋ, ਇਹ ਥੋੜ੍ਹੀ ਲੰਬੀ ਆਵਾਜ਼ ਵੀ ਨਹੀਂ ਕਰਨੀ, ਬਹੁਤੀ ਛੋਟੀ ਆਵਾਜ਼ ਵੀ ਨਹੀਂ ਕਰਨੀ। ਮਿਆਨੋ ਜਹਾਨੋ ਪ੍ਰਵਾਨੋ, ਇਹਨਾਂ ਦਾ ਸ਼ੁੱਧ ਉਚਾਰਨ ਇਸ ਤਰ੍ਹਾਂ ਕਰਨਾ ਹੈ। ਹਾਂਜੀ, ਹੁਣ ਪਾਠ ਆਪਾਂ
2: ਇੱਕ ਮਿੰਟ ਮੈਂ ਲੈ ਲਵਾਂ, ਇਸੇ ਨੂੰ ਹੋਰ ਥੋੜ੍ਹਾ ਜਿਹਾ ਸੌਖਾ ਕਰਨ ਦੀ ਕੋਸ਼ਿਸ਼ ਮੈਂ ਕਰਾਂ। ਜਿਹੜੀ ਹੋੜਾ ਅਤੇ ਔਂਕੜ ਦੀ ਗੱਲ ਬਾਈ, ਉਹਨੇ ਬਹੁਤ ਹੀ ਸੋਹਣੇ ਤਰੀਕੇ ਨਾਲ ਸਮਝਾ ਦਿੱਤੀ ਹੈ, ਪਰ ਪ੍ਰੈਕਟੀਕਲ ਦੇ ਵਿੱਚ ਜਦੋਂ ਤੁਸੀਂ ਆਉਣਾ ਨਾ, ਇਹਨੂੰ ਛੋਟਾ ਰੱਖਣ ਦਾ ਇਹ ਤਰੀਕਾ ਜਾਂ ਦਰਮਿਆਨਾ ਕਾਮਨ ਰੱਖਣ ਦਾ ਤਰੀਕਾ ਇਹ ਹੈ ਵੀ ਆਵਾਜ਼ ਹੋੜਾਂ ਦੀ ਕਰੋ, ਉਹਦੀ ਆਵਾਜ਼ ਲਓ, ਪਰ ਉਹਨੂੰ ਲੰਬੀ ਨਾ ਜਾਣ ਦਿਓ। ਜਿਵੇਂ ਕਿ ਵੀ ਜਿਹੜੀ ਹੋੜਾ ਹੈ ਨਾ, ਉਹ ਗੁਰੂ ਮਾਤਰ ਹੈ, ਲੰਮੀ ਆਵਾਜ਼ ਦੀ ਮਾਤਰ ਹੈ ਇਹ। ਔਂਕੜ ਉਹਨੂੰ ਕੰਟਰੋਲ ਕਰ ਲੈਂਦਾ, ਛੋਟੀ ਮਾਤਰਾ ਜੋ ਲਘੂ ਮਾਤਰਾ ਹੈ। ਹੋੜਾਂ ਦੀ ਆਵਾਜ਼ ਨੂੰ ਛੋਟੀ ਬੋਲੋਗੇ ਇਹ ਆਪਣੇ ਆਪ ਇਹਨੇ ਬੈਲੈਂਸ ਹੋ ਜਾਣਾ। ਜੇ ਤਾਂ ਕਹੀਏ ਹੋੜਾਂ ਇਕੱਲਾ ਬੋਲੀਏ ਬੋਲਿਆ ਨੋ, ਔਂਕੜ ਇਕੱਲਾ ਬੋਲੀਏ ਬੋਲਿਆ ਨੋ, ਅਤੇ ਨੋ ਨੂੰ ਛੋਟਾ ਕਰੋਗੇ ਨੋ, ਆਪਣੇ ਆਪ ਇਹਨੇ ਕੋਮਨ ਹੋ ਜਾਣਾ ਆਵਾਜ਼ ਨੇ ਜੀ।
0: ਹਾਂਜੀ, ਅੱਜ ਹੁਣ ਸੰਥਿਆ ਜਿਹੜੀ ਉਹ ਸ੍ਰੀ ਰਾਗ ਮਹੱਲਾ ਪੰਜਵਾਂ, ਮੇਰਾ ਤਨ ਅਰ ਧਨ ਮੇਰਾ ਰਾਜ ਰੂਪ ਮੈਂ ਦੇਸ, ਇਸ ਪੰਕਤੀ ਤੋਂ ਸੰਥਿਆ ਪ੍ਰਾਰੰਭ ਹੋਣੀ ਹੈ। ਅੰਗ 47 ਆਖਰੀ ਜਿਹੜਾ ਸ਼ਬਦ ਹੈ ਸ੍ਰੀ ਰਾਗ ਮਹੱਲਾ ਪੰਜਵਾਂ, ਮੇਰਾ ਤਨ ਅਰ ਧਨ ਮੇਰਾ ਰਾਜ ਰੂਪ ਮੈਂ ਦੇਸ, ਇੱਥੋਂ ਹੁਣ ਭਾਈ ਇਕਬਾਲ ਸਿੰਘ ਜੀ ਪਾਠ ਕਰਨਗੇ।

0: ਕਿਰਪਾਲ ਸਤਿਗੁਰ ਕੈ ਭਾਣੇ ਉਪਦੇਸੇ ਹੈ ਬਿਨਸੇ ਸਰਬ ਜੰਜਾਲ ਅੰਦਰ
1: ਸਤਿਗੁਰ ਕੈ ਉਪਦੇਸੇ ਹੈ
0: ਸਤਿਗੁਰ ਕੈ ਉਪਦੇਸੇ ਹੈ ਬਿਨਸੇ ਸਰਬ ਜੰਜਾਲ ਸਤਿਗੁਰ ਕੈ ਉਪਦੇਸੇ ਹੈ ਬਿਨਸੇ ਸਰਬ ਜੰਜਾਲ ਅੰਦਰ ਲੱਗਾ ਰਾਮ ਨਾਮ ਅੰਮ੍ਰਿਤ ਨਦਰ ਨਿਹਾਲ ਮਨ ਮੇਰੇ ਸਤਿਗੁਰ ਸੇਵਾ ਸਾਰ ਕਰੇ ਦਇਆ ਪ੍ਰਭ ਆਪਣੀ ਇੱਕ ਨਿਮਖ ਨਾ ਮਨੋ ਵਿਸਾਰ ਰਹਾਓ

ਕਰ ਹਰ ਜਾਪਣਾ ਵਡਭਾਗੀ ਧਨ ਖਾਟ ਸੰਤ ਸੰਗ ਹਰ ਸਿਮਰਨਾ ਮਲ ਜਨਮ ਜਨਮ ਕੀ ਕਾਟ ਮਨ ਮੇਰੇ ਰਾਮ ਨਾਮ ਜਪ ਜਾਪ ਮਨ ਇੱਛੇ ਫਲ ਪੁੰਚ ਤੂੰ ਸਭ ਚੂਕੈ ਸੋਗ ਸੰਤਾਪ ਰਹਾਓ।

ਕਿਰਪਾ ਪ੍ਰਭ ਭੇਟਿਆ ਮਰਨ ਨਾ ਆਵਣ ਜਾਓ ਮੇਰੇ ਮਨ ਹਰ ਭਜ ਸਦਾ ਇੱਕ ਰੰਗ ਘਟ ਘਟ ਅੰਤਰ ਰਵ ਰਹਿਆ ਸਦਾ ਸਹਾਈ ਸੰਗ ਰਹਾਓ ਸੁਖਾ ਕੀ ਮਿਤ ਕਿਆ ਗਣੀ ਜਾ ਸਿਮਰੀ ਗੋਵਿੰਦ ਜਿਨ ਚਾਖਿਆ ਸੇ ਤ੍ਰਿਪਤਾਸਿਆ ਉਹ ਰਸ ਜਾਣੈ ਜਿੰਦ ਸੰਤਾ ਸੰਗਤ ਮਨ ਵਸੈ ਪ੍ਰਭ ਪ੍ਰੀਤਮ ਬਖ ਸਿੰਦ ਜਿਨ ਸੇਵਿਆ ਪ੍ਰਭ ਆਪਣਾ ਸੋਈ ਰਾਜ ਨਰਿੰਦ ਅਵਸਰ ਹਰ ਜਸ ਗੁਣ ਰਮਣ ਜਿਤ ਕੋਟ ਮੱਜਣ ਇਸਨਾਨ ਰਸਨਾ ਉਚਰੈ ਗੁਣਵਤੀ ਗੁਣ ਨਾ ਪੁੱਜੈ ਦਾਨ ਰਚਨਾ ਉਚਰੈ ਗੁਣਵਤੀ ਕੋਏ ਨਾ ਪੁੱਜੈ ਦਾਨ ਦ੍ਰਿਸ਼ ਧਾਰ ਮਨ ਤਨ ਵਸੈ ਦਇਆਲ ਪੁਰਖ ਮਿਹਰਬਾਨ ਜੀਓ ਪਿੰਡ ਧਨ ਤਿਸਦਾ

ਕਰਮ ਪ੍ਰਾਪਤ ਤਿਸ ਹੋਵੇ ਜਿਸ ਨੋ ਹੋਏ ਦਇਆਲ। ਮੇਰੇ ਮਨ ਗੁਰ ਜੇਵਡ ਅਵਰ ਨਾ ਕੋਏ, ਦੂਜਾ ਥਾਉ ਨਾ ਕੋ ਸੁਜੈ, ਗੁਰ ਮੇਲੇ ਸੱਚ ਸੋਏ ਰਹਾਉ। ਸਗਲ ਪਦਾਰਥ

0: ਸੇ ਮੱਥੇ ਨਿਹ ਚਲ ਰਹੇ ਜਿਨ ਗੁਰ ਧਾਰਿਆ ਹੱਥ ਗੁਰ ਅੰਮ੍ਰਿਤ ਨਾਮ ਪੀ ਆਲਿਆ ਜਨਮ ਮਰਨ ਕਾ ਪਥ ਗੁਰ ਪਰਮੇਸ਼ਰ ਸੇਵਿਆ ਭੈ ਭੰਜਣ ਦੁਖ ਲੱਥ।
1: ਇੱਕ ਪਿੱਛੇ ਪਾਠ ਹੋਇਆ ਸੀ ਦੂਜਾ ਥਾ ਉਹਨਾਂ ਕੋ ਸੁਝੈ, ਇਹਨੂੰ ਥੋੜਾ ਜਿਹਾ ਸੁਝੈ ਕੱਸ ਕੇ ਬੋਲਣਾ ਜਿਵੇਂ ਬੁਝੈ ਤੇ ਬੁਝੈ, ਤੇ ਇਹਨੂੰ ਅਧਕ ਦੇ ਸਹਿਜ ਜਿਵੇਂ ਉਚਾਰਨ ਕਰਨਾ ਉਸ ਹਿਸਾਬ ਦੇ ਨਾਲ ਸੁਝੈ ਪਾਠ ਕਰਨਾ। ਦੂਜਾ ਥਾ ਉਹਨਾਂ ਕੋ ਸੁਝੈ ਨਹੀਂ ਕਰਨਾ ਸੁਝੈ। ਤੇ ਇਹ ਜਿਹੜਾ ਪਾਠ ਦੂਸਰੀ ਪੰਕਤੀ ਆਈ ਸੀ ਗੁਰ ਅੰਮ੍ਰਿਤ ਨਾਮ ਪਿਆਲਿਆ ਜਨਮ ਮਰਨ ਕਾ ਪਾਥ, ਇਹ ਪੋਲਾ ਉਚਾਰਨ ਕਰਨਾ। ਪਾਥ ਹੁੰਦਾ ਪਰਹੇਜ਼ ਤੇ ਦੂਸਰਾ ਪਥ ਦਾ ਅਰਥ ਰਸਤਾ ਵੀ ਹੁੰਦਾ, ਪਰ ਇਹਦਾ ਅਰਥ ਪਾਥ ਜਿਵੇਂ ਵੈਦ ਜਾਂ ਡਾਕਟਰ ਕਹਿੰਦੇ ਇੰਨਾ ਪਰਹੇਜ਼ ਰੱਖੋ, ਇਹ ਅਰਥ ਬਣੇਗਾ।
0: ਗੁਰ ਅੰਮ੍ਰਿਤ ਨਾਮ ਪੀ ਆਲਿਆ ਜਨਮ ਮਰਨ ਕਾ ਪਥ ਗੁਰ ਪਰਮੇਸ਼ਰ ਸੇਵਿਆ ਭੈ ਭੰਜਣ ਦੁਖ ਲੱਥ। ਸਤ ਗੁਰ ਗਹਿਰ ਗਭੀਰ ਹੈ ਗੁਰ ਸਾਗਰ ਅਗ ਖੰਡ
2: ਸੁਖ
0: ਸਤ ਗੁਰ।

0: ਜਵਾ ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਾਧ ਭਾਈ ਮੀਤ ਸੁਰਿਦ ਕੀਏ ਵਿਖਿਆ ਰਚਿਆ ਬਾਦ ਜਾਂਦੇ ਬਿਲਮ ਨਾ ਹੋਵਈ ਬਿਣ ਨਾਵੈ ਬਿਸਮਾਦ ਮੇਰੇ ਮਨ ਸਤਿਗੁਰ ਕੀ ਸੇਵਾ ਲਾਗ ਜੋ ਦੀਸੈ ਸੋ ਬਿਣਸਣਾ ਮਨ ਕੀ ਮਤ ਤਿਆਗ ਰਹਾਓ ਜਿਉ ਕੂਕਰ ਹਰਕਾਇਆ ਧਾਵੈ ਦਹਿ ਦਿਸ ਜਾਏ ਲੋਭੀ ਜੰਤ ਨਾ ਜਾਣਈ ਭਖ ਅਭਖ ਸਭ ਖਾਏ ਕਾਮ ਕ੍ਰੋਧ ਮਦ ਵਿਆਪਿਆ ਫਿਰ ਫਿਰ ਜੋਨੀ ਪਾਏ ਮਾਇਆ ਜਾਲ ਪਸਾਰਿਆ ਭੀਤਰ ਚੋਗ ਬਣਾਏ ਤ੍ਰਿਸਨਾ ਪੰਖੀ ਫਾਸਿਆ ਨਿਕਸ ਨਾ ਪਾਏ ਮਾਏ ਜਿਨ ਕੀਤਾ ਤਿਸਹਿ ਨਾ ਜਾਣਈ ਫਿਰ ਫਿਰ ਆਵੈ ਜਾਏ ਅਨਕ ਪ੍ਰਕਾਰੀ ਮੋਹਿਆ ਬਹੁਬਿਦ ਇਹੋ ਸੰਸਾਰ ਅਨਕ ਪ੍ਰਕਾਰੀ ਮੋਹਿਆ ਬਹੁਬਿਦ ਇਹੋ ਸੰਸਾਰ ਜਿਸਨੋ ਰੱਖੈ ਸੋ ਰਹੈ ਸਮ੍ਰਿਥ ਪੁਰਖ ਅਪਾਰ ਹਰ ਜਨ ਹਰ ਲਿਵ ਉਧਰੇ ਨਾਨਕ ਸਦ ਬਲਿਹਾਰ।
1: ਹਾਂਜੀ, ਸਮ੍ਰਿਥ ਜਿਸ ਤਰ੍ਹਾਂ ਭਾਈ ਸਾਹਿਬ ਨੇ ਪਾਠ ਕੀਤਾ ਨਾ, ਇਹ ਨੋਟ ਕਰਨਾ, ਸਮਰੱਥ ਪਾਠ ਨਹੀਂ ਕਰਨਾ ਜਾਂ ਸਮਰੱਥ ਵੀ ਨਹੀਂ ਕਰਨਾ, ਸਿਹਾਰੀ ਨੂੰ ਬੜੇ ਧਿਆਨ ਨਾਲ ਬੋਲਣਾ। ਸਮ੍ਰਿਥ ਜੀ,
0: ਸ੍ਰੀ ਰਾਗ ਮਹੱਲਾ ਪੰਜਵਾ ਘਰ ਦੂਜਾ ਗੋਇਲ ਆਇਆ ਗੋਇਲੀ ਕਿਆ ਤਿਸ ਡੰਫ ਪਸਾਰ ਮੁਹਲਤ ਪੁੰਨੀ ਚੱਲਣਾ ਤੂੰ ਸੰਮਲ ਘਰ ਬਾਰ ਹਰ ਗੁਣ ਗਾਓ ਮਨਾ ਸਤਿਗੁਰ ਸੇਵ ਪਿਆਰ ਕਿਆ ਥੋੜੀ ਬਾਤ ਗੁਮਾਨ ਰਹਾਓ ਜੈਸੇ ਰਹਿਣ ਪਰਾ ਹੁਣੇ ਉੱਠ ਚੱਲ ਸਹਿ ਪ੍ਰਭਾਤ ਕਿਆ ਤੂੰ ਰੱਤਾ ਗ੍ਰਸਤ ਸਿਓ ਸਭ ਫੁੱਲਾ ਕੀ ਬਾਗਾਤ
2: ਪਾਠ ਗ੍ਰਸਤ ਸਿਓ
0: ਕਿਆ ਤੂੰ ਰੱਤਾ ਗ੍ਰਸਤ ਸਿਓ ਸਭ ਫੁੱਲਾ ਕੀ ਬਾਗਾਤ ਮੇਰੀ ਮੇਰੀ ਕਿਆ ਕਰ ਹੈ ਜਿਨ ਦੀਆ ਸੋ ਪ੍ਰਭ ਲੋੜ ਸਰ ਪਰ ਉੱਠੀ ਚੱਲਣਾ ਛੱਡ ਜਾਸੀ ਲੱਖ ਕਰੋੜ ਲੱਖ ਚੁਰਾਸੀ ਭ੍ਰਮਤਿਆ
2: ਚੌਰਾਸੀ ਉੜੇ ਨੂੰ ਔਂਕੜ ਲਾ
0: ਲੱਖ ਚੌਰਾਸੀ ਭ੍ਰਮਤਿਆ ਦੁਲੱਭ ਜਨਮ ਪਾਇਓਏ ਨਾਨਕ ਨਾਮ ਸੰਭਾਲ ਤੂੰ ਸੋ ਦਿਨ ਨੇੜਾ ਆਇਓਏ।
2: ਇਹ ਦੋਨੇ ਪਾਠ ਹੀ ਜਿਹੜੇ ਜਿੱਦਾਂ ਭਾਈ ਸਾਹਿਬ ਜੀ ਨੇ ਕੀਤੇ ਨੇ ਬਿਲਕੁਲ ਇਸੇ ਤਰ੍ਹਾਂ ਹੀ ਕਰਨੇ ਨੇ। ਪਾਇਓਏ ਊੜੇ ਦਾ ਜਿਹੜਾ ਹੋੜਾ ਉਹਨੂੰ ਲੰਬਾ ਕਰਕੇ ਥੋੜਾ ਜਿਹਾ, ਜ਼ਿਆਦਾ ਵੀ ਨਹੀਂ, ਤਾਂ ਕਿ ਈੜੀ ਵਾਲੀ ਜਿਹੜੀ ਸਿਹਾਰੀ ਆ ਉਹ ਵੀ ਨਾਲ ਬੋਲੀ ਜਾ ਸਕੇ। ਪਾਇਓਏ ਇਸੇ ਤਰ੍ਹਾਂ ਹੀ ਪਾਠ ਹੋਣਾ। ਹਾਂਜੀ,
0: ਸ੍ਰੀ ਰਾਗ ਮਹੱਲਾ ਪੰਜਵਾ ਟਿੱਚਰ ਵਸੇ ਸੁਹੇਲੜੀ ਜਿੱਚਰ ਸਾਥੀ ਨਾਲ ਜਾ ਸਾਥੀ ਉੱਠੀ ਚੱਲਿਆ ਤਾ ਧਨ ਖਾਕੂਰਾਲ ਮਾਨ ਬੈ ਰਾਗ ਭਇਆ ਦਰਸ਼ਨ ਦੇਖਣੇ ਕਾ ਚਾਓ ਧਨ ਸੋ ਤੇਰਾ ਥਾਨ ਰਹਾਓ ਜਿੱਚਰ ਵਸਿਆ ਕੰਤ ਘਰ ਜੀਓ ਜੀਓ ਸਭ ਕਹਾਤ ਜਾ ਉੱਠੀ ਚੱਲ ਸੀ ਕੰਤੜਾ ਤਾ ਕੋਈ ਨਾ ਪੁੱਛੈ ਤੇਰੀ ਬਾਤ ਪੇਈੜੈ ਸਹ ਸੇਵ ਤੂੰ ਸਾਹੁਰੜੈ ਸੁਖ ਵਸ ਗੁਰਮਿਲ ਚੱਜ ਅਚਾਰ ਸਿੱਖ ਤੁਦ ਕਦੇ ਨਾ ਲੱਗੈ ਦੁੱਖ ਸਭਨਾ ਸਾਹੁਰੈ ਵੰਝਣਾ ਸਭ ਮੁਕਲਾ ਬਣਹਾਰ ਨਾਨਕ ਧਨ ਸੁਹਾਗਣੀ ਜਿਨ ਸਹਿ ਨਾਲ ਪਿਆਰ ਜਿਨ ਸਹਿ ਨਾਲ ਪਿਆਰ ਨਾਨਕ ਧਨ ਸੁਹਾਗਣੀ ਜਿਨ ਸਹਿ ਨਾਲ ਪਿਆਰ ਸ੍ਰੀ ਰਾਗ ਮਹੱਲਾ ਪੰਜਵਾ ਘਰ ਸੇਵਾ ਕਰਨ ਕਾਰਨ ਏਕ ਉਹੀ ਜਿਨ ਕੀਆ ਆਕਾਰ ਤਿਸਹਿ ਧਿਆਵੋ ਮਨ ਮੇਰੇ ਸਰਬ ਕੋ ਆਧਾਰ ਗੁਰ ਕੇ ਚਰਨ ਮਨ ਮਹਿ ਧਿਆਏ ਛੋਟ ਸਗਲ ਸਿਆਣਪਾ ਸਾਚ ਸ਼ਬਦ ਲਿਵ ਲਾਏ ਰਹਾਓ ਦੁੱਖ ਕਲੇਸ਼ ਨਾ ਭਉ ਬਿਆਪੈ ਗੁਰ ਮੰਤਰ ਹਿਰਦੈ ਹੋਏ ਕੋਟ ਜਤਨਾ ਕਰ ਰਹੇ ਗੁਰਬਿਨ ਤਰਿਓ ਨਾ ਕੋਏ ਦੇਖ ਦਰਸ਼ਨ ਮਨ ਸਾਧਾਰੈ ਪਾਪ ਸਗਲੇ ਜਾਹੇ ਹਉ ਤਿਨ ਕੈ ਬਲਿਹਾਰਣੈ ਜੇ ਗੁਰ ਕੀ ਪੈਰੀ ਪਾਹੇ ਸਾਧ ਸੰਗਤ ਮਨ ਵਸੈ ਸਾਚ ਹਰ ਕਾ ਨਾਉ ਸੇਵਟ ਭਾਗੀ ਨਾਨਕਾ ਜਿਨਾ ਮਨ ਇਹੋ ਭਾਉ ਸ੍ਰੀ ਰਾਗ ਮਹੱਲਾ ਪੰਜਵਾ ਸੰਚ ਹਰ ਧਨ ਪੂਜ ਸਤਿਗੁਰ ਛੋੜ ਸਗਲ ਬੇਕਾਰ ਜਿਨ ਤੂੰ ਸਾਜ ਸਵਾਰਿਆ ਹਰ ਸਿਮਰ ਹੋਏ ਉਧਾਰ ਜਪ ਮਨ ਨਾਮ ਏਕ ਅਪਾਰ ਪ੍ਰਾਨ ਮਨ ਤਨ ਜਿਨਹੈ ਦੀਆ ਹਿਰਦੇ ਕਾ ਆਧਾਰ ਰਹਾਉ ਕਾਮ ਕ੍ਰੋਧ ਅਹੰਕਾਰ ਮਤੇ ਕਾਮ ਕ੍ਰੋਧ ਅਹੰਕਾਰ ਮਤੇ ਵਿਆਪਿਆ ਸੰਸਾਰ ਪਉ ਸੰਤ ਸਰਣੀ ਲਾਗ ਚਰਣੀ ਮਿਟੈ ਦੁਖ ਅੰਧਾਰ ਸਤ ਸੰਤੋਖ ਦਇਆ ਕਮਾਵੈ ਇਹ ਕਰਣੀ ਸਾਰ ਆਪ ਛੋਟ ਸਭ ਹੋਏ ਰੇਣਾ ਜਿਸ ਦੇ ਪ੍ਰਭ ਨਿਰੰਕਾਰ ਜੋ ਦੀ ਸੈਸੋ ਸਗਲ ਤੂੰ ਹੈ ਪਸਰਿਆ ਪਾਸਾਰ ਕਹੋ ਨਾਨਕ ਗੁਰ ਭਰਮ ਕਾਟਿਆ ਸਗਲ ਬ੍ਰਹਮ ਵਿਚਾਰ ਸ੍ਰੀ ਰਾਗ ਮਹੱਲਾ ਪੰਜਵਾ ਦੁਕ੍ਰਿਤ ਸੁਕ੍ਰਿਤ ਮੰਦੇ ਸੰਸਾਰ ਸਗਲਾਣਾ ਦੁਹੂ ਤੇ ਰਹਤ ਭਗਤ ਹੈ ਕੋਈ ਵਿਰਲਾ ਜਾਣਾ ਠਾਕੁਰ ਸਰਬੇ ਸਮਾਣਾ ਕਿਆ ਕਹੋ ਸੁਣੋ ਸੁਆਮੀ ਤੂੰ ਵੱਡ ਪੁਰਖ ਸੁਜਾਣਾ ਰਹਾਓ ਮਾਨ ਅਭਿਮਾਨ ਮੰਦੇ ਸੋ ਸੇਵਕ ਨਾਹੀ ਤਤ ਸਮਦਰਸੀ ਸੰਤੋਹੋ ਕੋਈ ਕੋਟ ਮੰਦਾ ਹੀ ਕਹਿਣ ਕਹਾਵਨ ਇਹੋ ਕੀਰਤ ਕਰਲਾ ਕਥਨ ਕਹਿਣ ਤੇ ਮੁਕਤਾ ਗੁਰਮੁਖ ਕੋਈ ਵਿਰਲਾ ਗਤ ਅਵਗਤ ਕਛ ਨਦਰ ਨਾ ਆਇਆ ਸੰਤਨ ਕੀ ਰੇਣ ਨਾਨਕ ਦਾਨ ਪਾਇਆ ਸ੍ਰੀ ਰਾਗ ਮਹੱਲਾ ਪੰਜਵਾ ਘਰ ਸਤਵਾ ਤੇਰੇ ਭਰੋਸੇ ਪਿਆਰੇ ਮੈਂ ਲਾਡ ਲਡਾਇਆ ਭੁੱਲਹਿ ਜੂ ਕਹਿ ਬਾਰਕ ਤੂੰ ਹਰ ਪਿਤਾ ਮਾਇਆ ਸੁਹੇਲਾ ਕਹਿਣ ਕਹਾਵਨ ਤੇਰਾ ਬਿਖਮ ਭਾਵਨ ਰਹਾਓ ਹਉ ਮਾਣ ਤਾਣ ਕਰੋ ਤੇਰਾ ਹਉ ਜਾਨੋ ਆਪਾ ਸਭ ਹੀ ਮਦ ਸਬਹਿ ਤੇ ਬਾ

0: ਬਣ ਜਾਣਾ ਗੁਰ ਮਿਲ ਨਾਨਕ ਪਾਰ ਬ੍ਰਹਮ ਪਛਾਣਾ ਸ੍ਰੀ ਰਾਗ ਮਹੱਲਾ ਪੰਜਵਾ ਘਰ ਪਹਿਲਾ ਸੰਤ ਜਨਾ ਮਿਲ ਭਾਈਆ ਕੱਟਿਆੜਾ ਜਮਕਾਲ ਸੱਚਾ ਸਾਹਿਬ ਮਨ ਵੁੱਠਾ ਹੋਆ ਖਸਮ ਦਿਆਲ ਸੱਚਾ ਸਾਹਿਬ ਮਨ ਵੁੱਠਾ ਹੋਆ ਖਸਮ ਦਿਆਲ ਪੂਰਾ ਸਤਿਗੁਰ ਭੇਟਿਆ ਬਿਨਸਿਆ ਸਭ ਜੰਜਾਲ ਮੇਰੇ ਸਤਿਗੁਰਾ ਹੋ ਤੁਧ ਬਿਟੋ ਕੁਰਬਾਨ ਤੇਰੇ ਦਰਸ਼ਨ ਕੋ ਬਲਿਹਾਰਨ ਤੁਸ ਦਿੱਤਾ ਅੰਮ੍ਰਿਤ ਨਾਮ ਰਹਾਓ ਚਿੰਤੂ ਸੇਵਿਆ ਭਾਓ ਕਰ ਸੇਈ ਪੁਰਖ ਸੁਜਾਨ ਤਿਨਾ ਪਿੱਛੇ ਛੁੱਟੀ ਹੈ ਜਿਨ ਅੰਦਰ ਨਾਮ ਨਿਧਾਨ ਗੁਰ ਜੇਵੜ ਦਾਤਾ ਕੋ ਨਹੀਂ ਜਿਨ ਦਿੱਤਾ ਆਤਮਦਾਨ ਆਏ ਸੇ ਪ੍ਰਵਾਨ ਹੈ ਜਿਨ ਗੁਰਮਿਲ ਜਿਨ ਗੁਰਮਿਲਿਆ ਸੁਭਾਏ ਆਏ ਸੇ ਪ੍ਰਵਾਨ ਹੈ ਜਿਨ ਗੁਰਮਿਲਿਆ ਸੁਭਾਏ ਸੱਚੇ ਸੇ ਤੀਰਤਿਆ ਦਰਗ ਹੈ ਬੈਸਣ ਜਾਏ ਕਰਤੇ ਹੱਥ ਵਡਿਆਈਆ ਪੂਰਬ ਲਿਖਿਆ ਪਾਏ ਸੱਚ ਕਰਤਾ ਸੱਚ ਕਰਨ ਹਾਰ ਸੱਚ ਸਾਹਿਬ ਸੱਚ ਟੇਕ ਸੱਚੋ ਸੱਚ ਵਖਾਣੀਐ ਸੱਚੋ ਬੁੱਧ ਵਿਵੇਕ ਸਰਬ ਨਿਰੰਤਰ ਰਬ ਰਹਿਆ ਜਪ ਨਾਨਕ ਜੀਵੈ ਏਕ ਸ੍ਰੀ ਰਾਗ ਮਹੱਲਾ ਪੰਜਵਾ ਗੁਰ ਪਰਮੇਸ਼ਵਰ ਪੂਜੀਐ ਮਨ ਤਨ ਲਾਏ ਪਿਆਰ ਸਤਿਗੁਰ ਦਾਤਾ ਜੀ ਅਕਾ
1: ਭੋਲਾ ਪਾਠ ਦਾਤਾ
0: ਸਤਿਗੁਰ ਦਾਤਾ ਜੀ ਅਕਾ ਸਭ ਸਹਿ ਦੇਹ ਆਧਾਰ
1: ਦੇ
0: ਸਤਿਗੁਰ ਦੇ ਆਧਾਰ ਵਾਹਿਗੁਰੂ ਜੀ ਸਤਿਗੁਰ ਦਾਤਾ ਜੀ ਅਕਾ ਸਭ ਸਹਿ ਦੇ ਆਧਾਰ
1: ਜਦੋਂ ਲਾਂ ਜਿਹੜੀ ਦੱਦੇ ਨੂੰ ਲੱਗੀ ਹੋਈ ਜਦੋਂ ਇਹਨੂੰ ਥੋੜਾ ਲੰਬਾ ਕਰ ਲੋਗੇ ਤਾਂ ਈੜੀ ਨੂੰ ਜਿਹੜੀ ਸਿਹਾਰੀ ਲੱਗੀ ਹੋਈ ਹੈ ਉਹ ਕੁਦਰਤੀ ਆਪੀ ਨਾਲ ਲੱਗ ਜਾਂਦੀ ਹੈ ਸੋ ਦੇ ਵੱਖਰਾ ਪਾਠ ਨਹੀਂ ਦੇ ਇਸੇ ਤਰ੍ਹਾਂ ਹੀ ਪਾਠ ਕਰਨਾ ਹਾਂਜੀ
0: ਸਤਿਗੁਰ ਬਚਨ ਕਮਾਵਣੇ ਸੱਚਾ ਇਹੋ ਵਿਚਾਰ ਬਿਨ ਸਾਧੂ ਸੰਗਤ ਰਤਿਆ ਮਾਇਆ ਮੋਹ ਸਭ ਛਾਰ ਮੇਰੇ ਸਾਜਨ ਹਰ ਹਰ ਨਾਮ ਸੰਭਾਲ ਸਾਧੂ ਸੰਗਤ ਮਨ ਵਸੈ ਪੂਰਨ ਹੋਵੈ ਕਾਲ ਰਹਾਓ ਗੁਰ ਸਮਰੱਥ ਅਪਾਰ ਗੁਰ ਵਡਭਾਗੀ ਦਰਸ਼ਨ ਹੋਏ ਗੁਰ ਅਗੋਚਰ ਨਿਰਮਲਾ ਗੁਰ ਜੇਵੜ ਅਵਰਨਾ ਕੋਏ ਗੁਰ ਕਰਤਾ ਗੁਰ ਕਰਨ ਹਾਰ ਗੁਰਮੁਖ ਸੱਚੀ ਸੋਏ ਗੁਰ ਤੇ ਬਾਹਰ ਕਿਛ ਨਹੀਂ ਗੁਰ ਕੀਤਾ ਲੋੜੇ ਸੋ ਹੋਏ ਗੁਰ ਤੀਰਥ ਗੁਰ ਪਾਰ ਜਾਤ ਗੁਰ ਮਨਸਾ ਪੂਰਨ ਹਾਰ ਗੁਰਦਾਤਾ ਹਰ ਨਾਮ ਦੇਹ ਉਦਰੈ ਸਭ ਸੰਸਾਰ
1: ਨਹੀਂ ਭਾਈ ਸਾਹਿਬ ਉਸੇ ਤਰ੍ਹਾਂ ਹੀ ਪਾਠ ਕਰ ਲੋ ਜਿਵੇਂ ਪਹਿਲਾਂ ਬੇਨਤੀ ਕੀਤੀ ਗੁਰਦਾਤਾ ਫਿਰ ਪੜ ਲੋ ਪੰਕਤੀ
0: ਗੁਰਦਾਤਾ ਹਰ ਨਾਮ ਦੇਹ ਉਦਰੈ ਸਭ ਸੰਸਾਰ ਗੁਰ ਸਮਰੱਥ ਗੁਰ ਨਿਰੰਕਾਰ ਗੁਰ ਉੱਚਾ ਅਗਮ ਅਪਾਰ ਗੁਰ ਕੀ ਮਹਿਮਾ ਅਗਮ ਹੈ ਕਿਆ ਕਥੈ ਕਥਨ ਹਾਰ ਜਿਤੜੇ ਫਲ ਮਨ ਬਾਛੀ ਹੈ ਤਿਤੜੇ ਸਤਿਗੁਰ ਪਾਸ

0: ਭਾਗ ਮਹੱਲਾ ਪੰਜਵਾਂ ਸੰਤ ਜਨ ਹੋ ਸੁਣ ਭਾਈ ਹੋ ਛੁਟਨ ਸਾਚੈ ਨਾਇ ਗੁਰ ਕੇ ਚਰਨ ਸਰੇ ਬਣੇ ਤੀਰਥ ਹਰ ਕਾ ਨਾਉ ਆਗਿਆ ਦਰਗਹਿ ਮੰਨੀ ਹੈ ਮਿਲੈ ਨਿ ਥਾਵੈ ਥਾਉ ਭਾਈ ਰੇ ਸਾਚੀ ਸਤਿਗੁਰ ਸੇਵ ਸਤਿਗੁਰ ਤੁਠੈ ਪਾਈਐ ਪੂਰਨ ਅਲਖ ਅਭੇਵ ਰਹਾਉ ਸਤਿਗੁਰ ਵਿਟ ਉਹ ਵਾਰਿਆ ਜਿਨ ਦਿੱਤਾ ਸਚ ਨਾਉ ਅੰਦਿਨ ਸਚ ਸਲਾਹਣਾ ਸੱਚੇ ਕੇ ਗੁਣ ਗਾਉ ਸੱਚ ਖਾਣਾ ਸੱਚ ਪਹਿਨਣਾ ਸੱਚੇ ਸੱਚਾ ਨਾਉ ਸਾਸ ਗਰਾਸਨਾ ਵਿਸਰੈ ਸਫਲ ਮੂਰਤ ਗੁਰ ਆਪ ਗੁਰ ਜੇਵੜ ਅਵਰ ਨ ਦਿਸਈ ਆਠ ਪਹਿਰ ਤਿਸ ਜਾਪ ਨਦਰ ਕਰੇ ਤਾ ਪਾਈਐ ਸੱਚ ਨਾਮ ਗੁਣਤਾਸ ਗੁਰ ਪਰਮੇਸ਼ਰ ਏਕ ਹੈ ਸਭ ਮੈਂ ਰਹਿਆ ਸਮਾਏ ਜਿਨ ਕੋ ਪੂਰਬ ਲਿਖਿਆ ਸੇਈ ਨਾਮ ਧਿਆਏ ਨਾਨਕ ਗੁਰ ਸਰਨਾਗਤੀ ਮਰੈ ਨਾ ਆਵੈ ਜਾਇ
1: ਪੰਕਤੀ ਆਈ ਸੀ ਗੁਰ ਪਰਮੇਸ਼ਰ ਏਕ ਹੈ ਸਭ ਮਹਿ ਰਹਿਆ ਸਮਾਏ ਹਾਹਾ ਪੂਰਾ ਬੋਲਣਾ ਹੈ ਮਤਲਬ ਆਮ ਹੁਣ ਜਿਸ ਤਰ੍ਹਾਂ ਭਾਈ ਸਾਹਿਬ ਤੋਂ ਨਿਕਲ ਗਿਆ ਮਹਿ ਆਹੇ ਦੀ ਅੱਧੀ ਆਵਾਜ਼ ਰਹਿ ਗਈ ਪੂਰੀ ਆਵਾਜ਼ ਬੋਲਣੀ ਆਹੇ ਦੀ ਸਭ ਮਹਿ ਰਹਿਆ ਸਮਾਏ ਚਲੋ ਜੀ ਅੱਗੇ
2: ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਮਹੱਲਾ ਪਹਿਲਾ ਘਰ ਪਹਿਲਾ ਅਸ਼ਟਪਦੀਆ ਆਖ ਆਖ ਮਨ ਵਾਵਣਾ ਜਿਉਂ ਜਿਉਂ ਜਾਪੈ ਵਾਏ ਜਿਸ ਨੂੰ ਵਾਏ

0: ਧਿਆਨ ਰੱਖਣਾ ਹੈ ਜੀ। ਪਾਕੀ ਨਾਈ ਪਾਕ ਥਾਈ, ਜਿਵੇਂ ਭਾਈ ਸਾਹਿਬ ਨੇ ਪਾਠ ਕੀਤਾ ਹੈ, ਥਾਈ ਤੇ ਵਿਸ਼ਰਾਮ ਆਉਣਾ। ਹਾਂਜੀ,
1: ਰਹਾਉ ਤੇਰਾ ਹੁਕਮ ਨਾ ਜਾਪੀ ਕੇਤੜਾ, ਲਿਖ ਨਾ ਜਾਣਾ ਕੋਏ ਜੇ

ਸੰਭਲ ਕੋਏ ਨਾ ਸਕਈ ਹੋਤ ਕਿਸ ਨੂੰ ਪੁੱਛਣ ਜਾਓ ਵਰਨਾ ਵਰਨ ਨਾ ਭਾਵਣੀ ਜੇ ਕਿਸੇ ਵੱਡਾ ਘਰੇ ਵੱਡੇ ਹੱਥ ਵਡਿਆਈਆ ਜੈ ਭਾਵੈ ਤੈ ਦੇ ਹੁਕਮ ਸਵਾਰੇ ਆਪਣੇ ਚਸਾ ਨਾ ਢਿੱਲ ਕਰੇ।

0: ਗਣਤ ਗਣਾਵਣ ਆਈਆ ਸੂਹਾ ਵੇਸ ਵਿਕਾਰ।
1: ਇੱਥੇ ਸ਼ਬਦ ਦੇ ਆਰੰਭ ਦੇ ਵਿੱਚ ਸ੍ਰੀ ਰਾਗ ਨਹੀਂ ਆਇਆ ਹੋਇਆ, ਇੱਥੇ ਇਕੱਲਾ ਹੀ ਮਹੱਲਾ ਪਹਿਲਾ ਤੁਹਾਡੀ ਵੀ ਸਿੱਧ ਰਹੀ ਇਹ ਮਹੱਲਾ ਪਹਿਲਾਂ ਹੀ ਉਚਾਰਨ ਕਰਨਾ, ਬਾਕੀ ਸ਼ਬਦਾਂ ਦੇ ਸਿਰਲੇਖ ਵਿੱਚ ਸ੍ਰੀ ਰਾਗ ਮਹੱਲਾ ਪਹਿਲਾ ਵੀ ਹੁੰਦਾ। ਹਾਂਜੀ,
0: ਪਾਖੰਡ ਪ੍ਰੇਮ ਨਾ ਪਾਈਐ ਖੋਟਾ ਪਾਜ ਖੁਆਰ, ਹਰ ਜੀਉ ਇਉਂ ਪਿਰ ਰਾਵੈ ਨਾਰ, ਤੁਧ ਭਾਵਣ ਸੋ ਹਾਗਣੀ ਆਪਣੀ ਕਿਰਪਾ ਲਹਿ ਸੁਵਾਰ ਰਹਾਓ। ਗੁਰ ਸਬਦੀ ਸੀ ਗਾਰੀਆ ਤਨ ਮਨ ਪਿਰ ਕੈ ਪਾਸ, ਦੁਇ ਕਰ ਜੋੜ ਖੜੀ ਤੱਕੈ ਸੱਚ ਕਹਿ ਅਰਦਾਸ, ਲਾਲ ਰੱਤੀ ਸੱਚ ਭੈ ਵਸੀ ਭਾਏ ਰੱਤੀ ਰੰਗ ਰਾਸ, ਪਿਰ ਪ੍ਰੇ ਕੀ ਚੇਰੀ ਕਾਂਢੀਐ ਲਾਲੀ ਮਾਨੈ ਨਾਓ। ਪ੍ਰੇ ਕੀ ਚੇਰੀ ਕਾਂਢੀਐ, ਪ੍ਰੇ ਕੀ ਚੇਰੀ ਕਾਂਢੀਐ ਲਾਲੀ ਮਾਨੈ ਨਾਓ।
2: ਜਿਵੇਂ ਜੀ ਪਾਠ ਅਸੀਂ ਕੀਤਾ ਸੀ, ਫਿਰ ਲੋ ਪਾਠ ਕੀਤਾ ਸੀ ਐੜੇ ਮੁਕਤੇ ਦੇ ਨਾਲ, ਇਸੇ ਤਰ੍ਹਾਂ ਹੀ ਇਹ ਪਾਠ ਹੈ, ਪ੍ਰੇ ਇਸੇ ਤਰ੍ਹਾਂ ਹੀ ਪਾਠ ਹੋਣਾ। ਹਾਂਜੀ,
0: ਪ੍ਰੇ ਕੀ ਚੇਰੀ ਕਾਂਢੀਐ ਲਾਲੀ ਮਾਨੈ ਨਾਓ, ਸਾਚੀ ਪ੍ਰੀਤ ਨਾ ਟੁੱਟਈ ਸਾਚੇ ਮੇਲ ਮਿਲਾਓ, ਸ਼ਬਦ ਰਤੀ ਮਨ ਵਿਦਿਆ ਹਉ ਸਦ ਬਲਿਹਾਰੈ ਜਾਓ, ਸਾ ਧਨ ਰੰਡ ਨਾ ਬੈਸਈ ਜੇ ਸਤਿਗੁਰ ਮਾਹੇ ਸਮਾਏ, ਪਿਰ ਹਰੀ ਸਾਲੂ ਨਾ ਉਤਨੋ ਸਾਚਾਓ ਮਰੈ ਨਾ ਜਾਏ, ਨਿਤ ਰਵੈ ਸੋਹਾਗਣੀ ਸਾ

ਵੱਖਰ ਲਾਦੀਐ ਲਾਭ ਸਦਾ ਸੱਚ ਰਾਸ ਸਾਚੀ ਦਰਗ ਹੈ ਬੈਸਈ ਭਗਤ ਸੱਚੀ ਅਰਦਾਸ ਪਤ ਸਿਉ ਲੇਖਾ ਨਿਬੜੈ ਰਾਮ ਨਾਮ ਪ੍ਰਗਾਸ ਉੱਚਾ

0: ਅਤ ਸਿਆਣੀ ਸੋਹਣੀ ਕਿਉਂ ਕੀਤੋ ਬੇਸਾਹ ਕੀਤੇ ਕਾਰਨ ਪਾਕੜੀ ਕਾਲ ਨਾ ਟਲੈ ਸਿਰਾਹ।
1: ਦੇਖੋ ਭਾਈ ਸਾਹਿਬ ਨੇ ਪਾਠ ਕੀਤਾ ਹੈ, ਹੁਣ ਆਪ ਜੀ ਪੁੱਛਦੇ ਸੀ ਔਂਕੜ ਤੇ ਹੋੜੇ ਦੇ ਉਚਾਰਨ ਬਾਰੇ। ਹੁਣ ਇੱਥੇ ਲਗਾਤਾਰ ਔਂਕੜ ਆਏ ਨੇ ਅਖੀਰਲੇ ਅੱਖਰਾਂ ਦੇ ਵਿੱਚ, ਬੇਸਾਹੋ ਅਸਗਾਹੋ ਸਿਰਾਹੋ। ਸੋ ਇਸੇ ਤਰ੍ਹਾਂ ਹੀ ਪਾਠ ਕਰਨਾ ਹੈ। ਆਪ ਜੀ ਨੂੰ ਹੁਣ ਹੋਰ ਵੀ ਚੰਗੀ ਤਰ੍ਹਾਂ ਦੇ ਨਾਲ ਪਤਾ ਲੱਗ ਗਿਆ ਹੋਵੇਗਾ ਉਚਾਰਨ ਦਾ ਕਿ ਔਂਕੜ ਜਦੋਂ ਅਖੀਰਲੇ ਅੱਖਰ ਦੇ ਥੱਲੇ ਆ ਜਾਵੇ ਉਦੋਂ ਬੜਾ ਥੋੜਾ ਜਿਹਾ ਨਾਲ ਲਾ ਕੇ ਜਿਸ ਤਰ੍ਹਾਂ ਭਾਈ ਸਾਹਿਬ ਨੇ ਉਚਾਰਨ ਕੀਤਾ ਇਸੇ ਤਰ੍ਹਾਂ ਹੀ ਕਰਨਾ ਹੈ। ਹੁਣ ਇਹ ਆਪ ਜੀ ਨੂੰ ਹੋਰ ਬਿਹਤਰੀ ਨਾਲ ਸਮਝ ਲੱਗ ਜਾਏਗੀ। ਹਾਂਜੀ
0: ਭਾਈ ਰੇ ਇਉਂ ਸਿਰ ਜਾਣ ਹੋ ਕਾਲ ਜੋ ਮੱਛੀ ਜੋ ਮਾਨਸਾ।

0: ਇੱਥੇ ਧਿਆਨ ਰੱਖਣਾ ਹੈ ਸੀ ਚਾਨੇ ਤੇ ਥੋੜੀ ਜਿਹੀ ਜਮਕੀ ਦੇਗੀ, ਥੋੜਾ ਜਿਹਾ ਰੁਕ ਕੇ ਸੀ ਚਾਨੇ ਜੋ ਪੰਖੀਆ ਇੱਥੇ ਵਿਸ਼ਰਾਮ ਦੇ ਕੇ ਫਿਰ ਜਾਲੀ ਇੱਥੇ ਜਮਕੀ ਬਦਿਕ ਹਾਥ ਇਸੇ ਤਰ੍ਹਾਂ ਪਾਠ ਕਰਨਾ ਹੈ। ਸੀ ਚਾਨੇ ਤੇ ਥੋੜਾ ਜਿਹਾ ਰੁਕ ਜਾਣਾ ਹੈ, ਫਿਰ ਪੰਖੀਆ ਤੇ ਥੋੜਾ ਰੁਕ ਜਾਣਾ ਹੈ, ਇਹ ਵਿਸ਼ਰਾਮ ਨੇ। ਹਾਂਜੀ,
1: ਸੀ ਚਾਨੇ ਜੋ ਪੰਖੀਆ ਜਾਲੀ ਬਦਿਕ ਹਾਥ ਗੁਰ ਰਾਖੇ ਸੇ ਉਭਰੇ ਹੋਰ ਫਾਥੇ ਚੋਗੈ ਸਾਥ।
2: ਹਾਂਜੀ, ਇਸੇ ਪੰਕਤੀ ਵਿੱਚ ਜਾਲੀ ਪਾਠ ਆਇਆ, ਇਹਨੂੰ ਜਾਲੀ ਪਾਠ ਨਹੀਂ ਕਰਨਾ, ਜਾਲੀ ਦਾ ਅਰਥ ਜਲਣਾ ਬਣ ਜਾਂਦਾ ਹੈ। ਇਹ ਜਾਲ ਦੀ ਗੱਲ ਹੈ ਜਿਹੜੀ ਸ਼ਿਕਾਰੀ ਦੇ ਹੱਥ ਵਿੱਚ ਜਾਲ ਹੁੰਦਾ ਨਾ ਪੰਛੀ ਫੜਨ ਵਾਸਤੇ ਜਾਂ ਜਾਨਵਰਾਂ ਨੂੰ, ਇਸ ਕਰਕੇ ਇਹਨੂੰ ਜਾਲੀ ਪੋਲਾ ਪਾਠ ਰੱਖਣਾ ਜੀ।
1: ਬਿਰਨ ਆਵੈ ਚੁਣ ਸੁੱਟੀਆ ਹੈ

0: ਮਨ ਮੁਖ ਸੁਚੇ ਜਾਣੀਆ ਹੈ ਗੁਰਮੁਖ ਜਿਨ੍ਹਾਂ ਗਿਆਨ।
1: ਇੱਥੇ ਇੱਕ ਵਿਦਿਆਰਥੀਆਂ ਦੇ ਜਾਣਕਾਰੀ ਵਾਸਤੇ ਦਾਸ ਬੇਨਤੀ ਕਰਨਾ ਚਾਹੁੰਦਾ, ਪਾਠ ਆਇਆ ਹੈ ਮਨ ਮੁਖ ਸੁਚੇ ਜਾਣੀ ਹੈ। ਮਨ ਨੰਨੇ ਨੂੰ ਸਿਹਾਰੀ ਹੈ ਅਤੇ ਮੁਖ ਖੱਖੇ ਨੂੰ ਸਿਹਾਰੀ ਹੈ। ਜਿੱਥੇ ਨੰਨੇ ਨੂੰ ਸਿਹਾਰੀ ਆਉਂਦੀ ਹੈ ਉਹ ਪਾਠ ਵੱਖ ਵੱਖ ਉਚਾਰਨ ਕਰਨਾ, ਜਿਵੇਂ ਪਾਠੀ ਸਿੰਘ ਜੀ ਕਰ ਰਹੇ ਸਨ ਮਨ ਮੁਖ ਸੁਚੇ ਜਾਣੀ। ਜੇ ਸਿਹਾਰੀ ਨਹੀਂ ਨੰਨਾ ਮੁਕਤਾ ਹੈ ਫਿਰ ਮਨਮੁਖ ਇਕੱਠਾ ਪਾਠ ਵੀ ਕੀਤਾ ਜਾਂਦਾ ਹੈ। ਹਾਂਜੀ,
0: ਸਤਿਗੁਰ ਅੱਗੇ ਅਰਦਾਸ ਕਰ ਸਾਜਨ ਦੇ ਮਿਲਾਏ, ਸਾਜਨ ਮਿਲਿਆ ਸੁਖ ਪਾਇਆ ਜਮਦੂਤ ਮੋਏ ਬਿਖ।

ਵਾਰ ਗੁਰ ਸਬਦੀ ਸਾਹ ਲਾਹੀਐ ਅੰਤ ਨਾ ਪਾਰਾ ਵਾਰ ਤਿੱਥੈ ਕਾਲ ਨਾ ਆਪਣੈ ਜਿੱਥੈ ਗੁਰ ਕਾ ਸ਼ਬਦ ਅਪਾਰ ਹੁਕਮੇ ਸਭ

0: ਬੁਝੈ ਆਪਣਾ ਵਸਤਰ ਹੀ ਘਰ ਬਾਰ
1: ਬੁਝੈ ਨੀ ਬੁਝੈ
0: ਮੂਲ ਨਾ ਬੁਝੈ ਆਪਣਾ ਵਸਤਰ ਹੀ ਘਰ ਬਾਰ ਬਿਨ ਵੱਖਰ ਦੁੱਖ ਅਗਲਾ ਕੂੜ ਮੁੱਠੀ ਕੂੜ ਯਾਰ ਲਾਹਾ ਐਨਸ ਨੌਤਨਾ ਪਰਖੇ ਰਤਨ ਵਿਚਾਰ ਵਸਤ ਲਹਿ ਕਰ ਆਪਣੇ ਚੱਲੈ ਕਾਰਜ ਸਾਰ ਵਣ ਜਾ ਰਿਆ ਸਿਉ ਵਰ ਵਣਜ ਕਰ ਗੁਰਮੁਖ ਬ੍ਰਹਮ ਵਿਚਾਰ ਸੰਤਾਂ ਸੰਗਤ ਪਾਈਐ ਜੇ ਮੇਲੇ ਮੇਲਣ ਹਾਰ ਮਿਲਿਆ ਹੋਏ ਨ ਵਿਛੁੜੈ ਇਸ ਅੰਤਰ ਜੋਤ ਅਪਾਰ ਸੱਚੈ ਆਸਣ ਸੱਚ ਰਹਿ ਸੱਚੈ ਪ੍ਰੇਮ ਪਿਆਰ ਜਿਨੀ ਆਪ ਪਛਾਣਿਆ ਘਰ ਮਹਿ ਮਹਿਲ ਸੁਥਾਏ ਸੱਚੇ ਸੇਤੀ ਰਤਿਆ ਸੱਚੋ ਪੱਲੈ ਪਾਏ ਤ੍ਰਿਭਵਨ ਸੋ ਪ੍ਰਭ ਜਾਣੀਐ ਸਾਚੋ ਸਾਚੈ ਨਾਏ ਸਾ ਧਨ ਖਰੀ ਸੁਹਾਵਣੀ ਜਿਨ ਪਿਰ ਜਾਤਾ ਸੰਗ ਮਹਿਲੀ ਮਹਿਲ ਬੁਲਾਈਐ ਸੋ ਪਿਰ ਰਾਵੇ ਰੰਗ ਸੱਚ ਸੁਹਾਗਣ ਸਾ ਭਲੀ ਪਿਰ ਮੋਹੀ ਗੁਣ ਸੰਗ ਭੂਲੀ ਭੂਲੀ ਥਲ ਚੜਾ ਥਲ ਚੜ ਡੂਗਰ ਜਾਓ ਬਨ ਮਹਿ ਭੂਲੀ ਜੇ ਫਿਰਾ ਬਿਨ ਗੁਰ ਬੂਝ ਨਾ ਪਾਓ ਨਾ ਵੋਹ ਭੂਲੀ ਜੇ ਫਿਰਾ ਫਿਰ ਆਵੋ ਜਾਓ ਪੁੱਛੋ ਹੋ ਜਾਏ ਪਧਾਊਆ ਚੱਲੇ ਚਾਕਰ ਹੋਏ ਰਾਜਨ ਜਾਣ ਹੈ ਆਪਣਾ ਦਰ ਘਰ ਠਾਕ ਨਾ ਹੋਏ ਨਾਨਕੇ ਕੋ ਰਵ ਰਹਿਆ ਦੂਜਾ ਅਵਰ ਨਾ ਕੋਏ
2: ਸ੍ਰੀ ਰਾਗ ਮਹੱਲਾ ਪਹਿਲਾ ਗੁਰ ਤੇ ਨਿਰਮਲ ਜਾਣੀਐ ਨਿਰਮਲ ਦੇਹ ਸਰੀਰ ਨਿਰਮਲ ਸਾਚੋ ਮਨ ਵਸੈ ਸੋ ਜਾਣੈ ਅਬ ਪੀਰ ਸਹਿਜੈ ਤੇ ਸੁਖ ਅਗਲੋ ਨਾ ਲਾਗੈ ਜਮ ਤੀਰ ਭਾਈ ਰੇ ਮੈਲ ਨਾਹੀ ਨਿਰਮਲ ਜਲ ਨਹਾਏ
1: ਹੁਣ ਇੱਥੇ ਨਹਾਉਣ ਦੀ ਗੱਲ ਆ ਗਈ ਤਾਂ ਪਾਠ ਨਾਹੀ ਜਿਸ ਤਰ੍ਹਾਂ ਕੀਤਾ ਹੈ ਨਾਏ ਨੀ ਨਹਾਉਣ ਦੀ ਗੱਲ ਹੈ ਨਾਹੀ ਹਾਂਜੀ
2: ਨਿਰਮਲ ਸਾਚਾ ਏਕ ਤੂੰ ਹੋਰ ਮੈਲ ਭਰੀ ਸਭ ਜਾਇ ਰਹਾਉ ਹਰ ਕਾ ਮੰਦਰ ਸੋਹਣਾ ਕੀਆ ਕਰਨੈ ਹਾਰ ਰਵ ਸਸ ਦੀਪ ਅਨੂਪ ਜੋਤ ਤ੍ਰਿਭਵਨ ਜੋਤ ਅਪਾਰ ਹਾਟ ਪੱਟਣ ਗੜ ਕੋਠੜੀ ਸੱਚਾ ਸੱਚ ਸੌਦਾ ਵਾਪਾਰ ਗਿਆਨ ਅੰਜਨ ਭੈ ਭੰਜਨਾ ਦੇਖ ਨਿਰੰਜਨ ਪਾਏ ਗੁਪਤ ਪ੍ਰਗਟ ਸਭ ਜਾਣੀਐ ਜੇ ਮਨ ਰੱਖੈ ਠਾਏ
1: ਇੱਥੇ ਜਿਹੜਾ ਪਾਠ ਪ੍ਰਗਟ ਆਇਆ ਹੈ ਪਹਿਲਾਂ ਨਹੀਂ ਇਹ ਪਾਠ ਆਇਆ ਹੁਣ ਆਇਆ ਪ੍ਰਗਟ ਕਈ ਥਾਵਾਂ ਤੇ ਪਾਠ ਪ੍ਰਗਟ ਵੀ ਲਿਖਿਆ ਹੋਵੇਗਾ ਪੱਪਾ ਪੂਰਾ ਰਾਰਾ ਫਿਰ ਗੱਗਾ ਟੈਂਕਾ ਕਈ ਥਾਵਾਂ ਤੇ ਟੈਂਕੇ ਨੂੰ ਔਂਕੜ ਵੀ ਆਇਆ ਹੈ ਸੋ ਪ੍ਰਗਟ ਤੇ ਪ੍ਰਗਟ ਜਿਵੇਂ ਕਿਰਪਾ ਤੇ ਕਿਰਪਾ ਦਾ ਜ਼ਿਕਰ ਕੀਤਾ ਸੀ ਇਸੇ ਤਰ੍ਹਾਂ ਹੀ ਇੱਥੇ ਪਾਠ ਪ੍ਰਗਟ ਨਹੀਂ ਪ੍ਰਗਟ ਪਾਠ ਹੋਵੇਗਾ ਇਹ ਖਾਸ ਕਰਕੇ ਆਪ ਜੀ ਨੇ ਖਿਆਲ ਰੱਖਣਾ ਹੈ ਜਿੱਥੇ ਅੱਖਰ ਪੂਰੇ ਹੋਣ ਉੱਥੇ ਪ੍ਰਗਟ ਜਿੱਥੇ ਪੈਰ ਵਿੱਚ ਪੱਪੇ ਦੇ ਰਾਰਾ ਹੋਵੇ ਉੱਥੇ ਪ੍ਰਗਟ ਇਉਂ ਹੀ ਪਾਠ ਕਰਨਾ ਹੈ ਹਾਂਜੀ
2: ਐਸਾ ਸਤਿਗੁਰ ਜੇ ਮਿਲੈ ਤਾਂ ਸਹਿਜੇ ਲਏ ਮਿਲਾਏ ਕਸ ਕਸਵੱਟੀ ਲਾਈਐ ਪਰਖੇ ਹਿਤ ਚਿਤ ਲਾਏ
1: ਇਹ ਵਿਸ਼ੇਸ਼ ਪਾਠ ਗੁਰਬਾਣੀ ਪਾਠ ਦਰਪਣ ਵਿੱਚ ਵੀ ਬੇਨਤੀ ਕੀਤੀ ਹੋਈ ਹੈ ਕਸ ਕਸਵੱਟੀ ਅੱਧਕ ਦੇ ਸਹਿਤ ਇਹ ਪਾਠ ਕਰਨਾ ਹੈ ਕਸਵੱਟੀ ਨੀ ਪੋਲਾ ਜਾਂ ਪਾਠ ਨਹੀਂ ਕਰਨਾ ਪੂਰਾ ਅੱਧਕ ਲਾ ਕੇ ਕਸ ਕਸਵੱਟੀ ਲਾਈਐ ਏਦਾਂ ਪਾਠ ਕਰਨਾ ਹਾਂਜੀ
2: ਕਸ ਕਸਵੱਟੀ ਲਾਈਐ ਪਰਖੇ ਹਿਤ ਚਿਤ ਲਾਏ ਖੋਟੇ ਠੌਰ ਨਾ ਪਾਏ ਨੀ ਖਰੇ ਖਜ਼ਾਨੇ ਪਾਏ ਆਸ ਅੰਦੇਸਾ ਦੂਰ ਕਰ ਇਉਂ ਮਲ ਜਾਏ ਸਮਾਏ ਸੁਖ ਕੋ ਮੰਗ ਸੁਖ ਕਉ ਮੰਗੈ ਸਭ ਕੋ

0: ਨਾਨਕ ਨਿਰਮਲ ਉਜਲੇ ਜੋ ਰਾਤੇ ਹਰ ਨਾਏ।
1: ਇੱਥੇ ਵੇਖੋ ਨਾਮ ਦੀ ਗੱਲ ਆ ਗਈ, ਜਿਹੜੇ ਨਾਮ ਦੇ ਵਿੱਚ ਰੰਗੇ ਹੁੰਦੇ ਨੇ ਉਹਨਾਂ ਦੀ ਗੱਲ ਆਈ ਹੈ। ਅੱਖਰ ਉਹੀ ਨੇ ਨੰਨੇ ਨੂੰ ਕੰਨਾ ਈੜੀ ਨੂੰ ਸਿਹਾਰੀ, ਪਰ ਇਸੇ ਅੰਗ ਦੇ ਪਿੱਛੇ ਪਾਠ ਆਇਆ ਸੀ ਨਾਏ। ਹੁਣ ਇੱਥੇ ਨਾਮ ਦੀ ਗੱਲ ਆ ਗਈ, ਇੱਥੇ ਪਾਠ ਉਚਾਰਨ ਹੋਵੇਗਾ ਨਾਏ। ਹਾਂਜੀ ਸਿਰੇ

ਤੂੰ ਜਮ ਡਰਪੈ ਦੁੱਖ ਭਾਗ ਦੁੱਖ ਘਣੋ ਦੋਹਾਗਣੀ ਕਿਉਂ ਥਿਰ ਰਹਿ ਸੁਹਾਗ ਭਾਈ ਰੇ ਅਵਰ ਨਾਹੀ ਮੈਂ ਥਾਉ ਮੈਂ ਧਨ ਨਾਮ ਨਿਧਾਨ ਹੈ ਗੁਰ ਦੀਆ ਬਲ ਜਾਉ ਰਹਾਉ ਗੁਰਮਤ ਪਤ ਸਾਹ ਬਾਸ ਤਿਸ ਤਿਸ ਕੈ ਸੰਗ ਮਿਲਾਓ ਤਿਸ ਬਿਨ ਘੜੀ ਨਾ

ਗੁਰ ਸੇਵਾ ਸੁਖ ਪਾਈਐ ਹਰ ਵਰ ਸਹਿਜ ਸੀਗਾਰ ਸੱਚ ਮਾਣੇ ਪਿਰ ਸਿਜੜੀ ਗੂੜਾ ਹੇਤ ਪਿਆਰ ਗੁਰਮੁਖ ਜਾਣ ਸਿੰਝਾਣੀਐ ਗੁਰ ਮੇਲੀ ਗੁਣ ਚਾਰ ਸੱਚ ਮਿਲਹੁ ਵਰ ਕਾਮਣੀ ਪਿਰ ਮੋਹੀ ਰੰਗ ਲਾਏ ਮਨ ਤਨ ਸਾਚ ਵਿਗਸਿਆ ਕੀਮਤ ਕਹਿਣ ਨਾ ਜਾਏ ਹਰ ਵਰ ਕਰ ਸੁਹਾਗਣੀ ਨਿਰਮਲ ਸੱਚੈ ਨਾਏ ਮਨ ਮਹਿ ਮਨੁਆ ਜੇ ਮਰੈ ਤਾਂ ਪਿਰ ਰਾਵੈ ਨਾਰ ਇਕਤ ਤਾਗੈ ਰਲ ਮਿਲੈ ਗਲ ਮੋਤੀਅਨ ਕਾ ਹਾਰ ਸੰਤ ਸਭਾ ਸੁਖ ਉਪਜੈ ਗੁਰਮੁਖ ਨਾਮ ਆਧਾਰ ਖਿਨ ਮਹਿ ਉਪਜੈ।

ਮਨਸਾ ਮੋਹਣੀ ਗੁਰ ਠਾਕੀ ਸੱਚ ਬੋਲ। ਆਪ ਤੁਲਾਏ ਤੋਲ ਸੀ ਪੂਰੇ ਪੂਰਾ ਤੋਲ, ਕਥਨੈ ਕਹਿਣ ਨਾ ਛੁੱਟੀਐ ਨਾ ਪੜ ਪੁਸਤਕ ਭਾਰ, ਕਾਇਆ ਸੋਚ ਨਾ ਪਾਈ।

0: ਇਸ ਸ਼ਬਦ ਦੇ ਵਿੱਚ ਇੱਕ ਪਾਠ ਆਇਆ ਸੀ ਪਿੱਛੇ ਆਪ ਜੀ ਜਦੋਂ 58 ਨੰਬਰ ਅੰਗ ਦੇ ਥੱਲਿਓਂ ਚੌਥੀ ਪੰਕਤੀ ਦੇ ਦਰਸ਼ਨ ਕਰੋਗੇ, ਮਨ ਤਨ ਸਾਚ ਪਾਠ ਇੱਥੇ ਲਿਖਿਆ ਹੋਇਆ, ਬੱਬੇ ਨੂੰ ਸਿਹਾਰੀ, ਗੱਗਾ ਸੱਸੇ ਨੂੰ ਸਿਹਾਰੀ, ਐੜੇ ਨੂੰ ਕੰਨਾ, ਇਹਨੂੰ ਵਿਗਸਿਆ ਪਾਠ ਨਹੀਂ ਕਰਨਾ, ਜਿਸ ਤਰ੍ਹਾਂ ਭਾਈ ਸਾਹਿਬ ਜੀ ਨੇ ਕੀਤਾ ਸੀ ਵਿਗਸਿਆ ਅੱਧਕ ਸਹਿਤ, ਇਸੇ ਤਰ੍ਹਾਂ ਹੀ ਪਾਠ ਹੋਵੇਗਾ ਵਿਗਸਿਆ, ਥੋੜਾ ਭਾਰਾ ਕਰਕੇ ਅੱਧਕ ਦੇ ਸਹਿਤ ਪਾਠ ਹੋਣਾ ਹੈ, ਇਸੇ ਤਰ੍ਹਾਂ ਹੀ ਹੋਇਆ ਸੀ, ਇਹ ਖਾਸ ਆਪ ਜੀ ਨੇ ਖਿਆਲ ਰੱਖਣਾ ਹੈ। ਹਾਂਜੀ,
1: ਸ੍ਰੀ ਰਾਗ ਮਹੱਲਾ ਪਹਿਲਾ, ਸਤਿਗੁਰ ਪੂਰਾ ਜੇ ਮਿਲੈ ਪਾਈਐ ਰਤਨ ਵਿਚਾਰ, ਮਨ ਦੀਜੈ ਗੁਰ ਆਪਣੇ ਪਾਈਐ ਸਰਬ ਪਿਆਰ, ਮੁਕਤ ਪਦਾਰਥ ਪਾਈਐ।

ਸਫਲਿਓ ਬਿਰਖ ਹਰੀਆਵਲਾ ਸ਼ਾਵ ਕਣੇਰੀ ਹੋਏ ਲਾਲ ਜਵੇਹਰ ਮਾਣਕੀ ਗੁਰ ਭੰਡਾਰੈ ਸੋਏ ਗੁਰ ਭੰਡਾਰੈ ਪਾਈਐ ਨਿਰਮਲ ਨਾਮ ਪਿਆਰ ਸਾਚੋ ਵੱਖਰ ਸੰਚੀਐ ਪੂਰੈ ਕਰਮ ਅਪਾਰ ਸੁਖਦਾਤਾ ਦੁੱਖ ਮੇਟਣੋ ਸਤਿਗੁਰ ਅਸੁਰ ਸੰਘਾਰ ਭਵਜਲ ਬਿਖਮ ਡਰਾਵਣੋ।

ਸਾਹਿਬ ਸੇਵੀਐ ਗੁਰਮੁਖ ਅਕਥੋ ਕਾਥ ਆਵੈ ਜਾਏ ਭਵਾਈਐ ਪਏ ਕਿਰਤ ਕਮਾਏ ਪੂਰਬ ਲਿਖਿਆ ਕਿਉਂ ਮਿਟਿਐ ਲਿਖਿਆ ਲੇਖ ਰਜਾਏ ਬਿਨ ਹਰ ਨਾਮ ਨਾ ਛੁੱਟਿਐ ਗੁਰਮਤ ਮਿਲੈ ਮਿਲਾਏ ਤਿਸ ਬਿਨ ਮੇਰਾ ਕੋ ਨਹੀਂ ਜਿਸਕਾ ਜਿਉ ਪ੍ਰਾਨ ਹਉਮੈ ਮਮਤਾ ਜਲ ਬਲਾਓ ਲੋਭ ਜਲਾਓ ਅਭਿਮਾਨ ਨਾਨਕ ਸ਼ਬਦ ਵਿਚਾਰੀਐ।

0: ਕਲਪਸ਼ਾੜਿਯ ਪੀ ਵਿਗਸ ਅਸਨੇਹ ਪੀ ਵਿਗਸ ਲਹਿਰੀ ਨਾਲ ਪਛਾੜਿਯ ਪੀ ਵਿਗਸ ਅਸਨੇਹ।
1: ਇੱਥੇ ਪਾਠ ਵਿਗਸ ਆਇਆ, ਵਿਗਸ ਤੇ ਬਿਗਸ ਦਾ ਥੋੜਾ ਜਿਹਾ ਭੇਦ ਅਰਥ ਦੇ ਵਿੱਚ ਹੁੰਦਾ, ਤੇ ਬਿਗਸ ਹੈਗਾ

0: ਬਰਫ ਦੇ ਰੂਪ ਦੇ ਵਿੱਚ ਵੀ ਖਿੜ ਜਾਣਾ, ਤੇ ਜਦੋਂ ਵਿਗਾਸ ਹੈ ਉਹ ਨਾਊਨ ਬਣ ਜਾਂਦਾ, ਵਿਗਾਸ ਵੀ ਨਾਊਨ ਬਣ ਜਾਂਦਾ। ਥੋੜਾ ਜਿਹਾ ਇਹ ਗ੍ਰੈਮਰ ਦਾ ਭੇਦ ਹੈ ਇਹਨਾਂ ਪਾਠਾਂ ਦਾ, ਇੱਥੇ ਪਾਠ ਵਿਕਸਿਆ ਆਇਆ ਕਿਉਂਕਿ ਵਰਬ ਰੂਪ ਹੈ। ਜੀ
1: ਲਹਿਰੀ ਨਾਲ ਪਛਾੜੀਐ ਪੀ ਵਿਗਸੈ ਅਸਨੇਹ, ਜਲ ਮਹਿ ਜੀ ਉਹ ਪਾਏ ਕੈ, ਬਿਨ ਜਲ ਮਰਨ ਤਨੇਹ, ਮਨ ਰੇ ਕਿਉਂ ਛੁੱਟ ਹੈ ਬਿਨ ਪਿਆਰ, ਗੁਰਮੁਖ ਅੰਤਰ।

0: ਨੀਰ ਜਿਉਂ ਅਧਿਕਾਓ, ਜਿਉਂ ਅਧਿਕਾਓ ਤਿਉਂ ਸੁਖ ਘਣੋ, ਮਨ ਤਨ ਸਾਥ ਸਰੀਰ।
1: ਇਸ ਪਾਠ ਨੂੰ ਥੋੜਾ ਜਿਹਾ ਅਧਿਕ ਤੇ ਨਹੀਂ ਇੱਥੇ ਲੱਗਦਾ, ਪਰ ਅਧਿਕਾਓ ਇਸ ਤਰ੍ਹਾਂ ਪਾਠ ਹੋ ਜਾਵੇ ਤਾਂ ਜ਼ਿਆਦਾ ਸ਼ੁੱਧ ਹੋ ਜਾਂਦਾ, ਅਧਿਕਾਓ ਨਿਖੜ ਜਾਂਦਾ, ਆਪਸ ਵਿੱਚ ਅਲੱਗ ਅਲੱਗ ਹੋ ਜਾਂਦਾ। ਜੀ
0: ਜਿਉਂ ਅਧਿਕ

0: ਜਲ ਥਰ ਹਿਆਵਲੇ ਸਰ ਭਰ ਥਲ ਹਰਿਆਵਲੇ ਇੱਕ ਬੂੰਦ ਨਾ ਪਵਈ ਕੇਹ ਕਰਮ ਮਿਲੈ ਸੋ ਪਾਈਐ ਕਿਰਤ ਪਇਆ ਸਿਰ ਦੇਹ ਰੇ ਮਨ ਐਸੀ ਹਰਸੋ ਪ੍ਰੀਤ ਕਰ ਜੈਸੀ ਜਲ ਦੁੱਧ ਹੋਏ ਆ ਵਟਣ ਆਪੇ ਖਵੈ ਦੁੱਧ ਕਉ ਖਪਨ ਨਾ ਦੇ
1: ਇਹ ਪਾਠ ਆ ਵਟਣ ਜਿਵੇਂ ਕੀਤਾ ਸ਼ੁੱਧ ਹੈ ਆ ਵਟਣ ਨੀ ਕਰਨਾ ਆ ਵਟਣ ਵਾਵੇ ਤੇ ਅਧਿਕ ਵਾਂਗ ਉਚਾਰਨ ਕਰਨਾ ਹਾਂਜੀ
0: ਆਪੇ ਮੇਲ ਵਿਛੁਨਿਆ

ਪਵੈ ਗੁਰ ਮੁਖ ਸਦਾ ਹਜੂਰ ਮਨ ਮੁਖ ਗਣਤ ਗਣਾਵਣੀ ਕਰਤਾ ਕਰੇ ਸੋ ਹੋਏ ਤਾ ਕੀ ਕੀਮਤ ਨਾ ਪਵੈ ਜੇ ਲੋਚੈ ਸਭ ਕੋਇ ਗੁਰਮਤ ਹੋਏ ਤਾ ਪਾਈਐ ਸਚ ਮਿਲੈ ਸੁਖ ਹੋਏ ਸੱਚਾ ਨੇਹ ਨਾ ਟੁੱਟਈ ਜੇ ਸਤਿਗੁਰ ਭੇਟੈ ਸੋਏ ਗਿਆਨ ਪਦਾਰਥ ਪਾਈਐ ਤੇ ਭਵਨ ਸੋਝੀ ਹੋਏ ਨਿਰਮਲ ਨਾਮ ਨਾ ਵਿਸਰੈ ਜੇ ਗੁਣ ਕਾ ਗਾਹਕ ਹੋਏ ਖੇਲ ਗਏ ਸੇ ਪੰਖ ਨੂੰ ਜੋ ਚੁਗਦੇ ਸਰ ਤਲ ਘੜੀ ਕੇ ਮੋਹਤ ਕੇ ਚਲਣਾ ਖੇਲਣ ਅੱਜ ਕੇ ਕੱਲ ਜਿਸ ਤੂੰ ਮਿਲ ਹੈ ਸੋ ਮਿਲੈ ਜਾਏ ਸੱਚਾ ਪਿੜ ਮਲ ਬਿਨ ਗੁਰ ਪ੍ਰੀਤ ਨਾ ਉਪਜੈ ਹਉਮੈ ਮੈਲ ਨਾ ਜਾਏ ਸੋ ਹੰ ਆਪ ਪਛਾਣੀਐ ਸਬਦ ਭੇਦ ਪਤੀਆਏ ਗੁਰਮੁਖ ਆਪ ਪਛਾਣੀਐ

0: ਆਏ ਸਿਰੇ ਦਾ
1: ਨੌਵੀਂ ਪੰਕਤੀ ਵਿੱਚ ਪਾਠ ਆਇਆ ਸੀ ਸੋਹੰ ਆਪ ਪਛਾਣੀਏ। ਸੋਹੰ ਇਕੱਠਾ ਪਾਠ ਨਹੀਂ ਕਰਨਾ, ਸੋਹੰ ਇਸ ਸੰਬੰਧ ਕੀ ਪਾਠ ਕਰਨਾ, ਸੋਹੰ ਆਪ ਪਛਾਣੀਏ। ਹਾਂਜੀ,
0: ਨਾਨਕ ਦਰ ਘਰ ਏਕ ਹੈ ਅਵਰ ਨਾ ਦੂਜੀ ਜਾਏ, ਸ੍ਰੀ ਰਾਗ ਮਹੱਲਾ ਪਹਿਲਾ, ਮਨਮੁਖ ਭੁੱਲੈ ਭੁਲਾਈਐ, ਭੁੱਲੀ ਠੌਰ ਨਾ ਕਾਏ, ਗੁਰਬਿਨ ਕੋ ਨਾ ਦਿਖਾਵਈ, ਅੰਧੀ ਆਵੈ ਜਾਏ, ਗਿਆਨ ਪਦਾਰਥ ਖੋਇਆ ਠੱਗਿਆ ਮੁੱਠਾ ਜਾਏ, ਬਾਬਾ ਮਾਇਆ ਭਰਮ ਭੁਲਾਏ, ਭਰਮ ਭੁੱਲੀ ਡੋਹਾਗਣੀ, ਨਾ ਪਿਰ ਅੰਕ ਸਮਾਏ ਰਹਾਓ, ਭੁੱਲੀ ਫਿਰੈ ਦਸੰਤਰੀ, ਭੁੱਲੀ ਗ੍ਰਹਿ ਤਜ ਜਾਏ, ਭੁੱਲੀ ਫਿਰੈ ਦਸੰਤਰੀ, ਭੁੱਲੀ ਗ੍ਰਹਿਓ ਤਜ ਜਾਏ, ਭੁੱਲੀ ਫਿਰੈ ਦਸੰਤਰੀ, ਭੁੱਲੀ ਗ੍ਰਹਿਓ ਤਜ ਜਾਏ, ਭੁੱਲੀ ਡੂੰਗਰ ਥਲ ਚੜੈ, ਭਰਮੈ ਮਨ ਡੋਲਾਏ, ਧੁਰਹੋ ਵਿਛੁਨੀ ਕਿਉਂ ਮਿਲੈ, ਗਰਭ ਮੁੱਠੀ ਬਿਲਲਾਏ, ਵਿਛੁੜਿਆ ਗੁਰ ਮੇਲ ਸੀ, ਹਰ ਰਸ ਨਾਮ ਪਿਆਰ, ਸਾਚ ਸਹਿਜ ਸੁਭਾ ਘਣੀ, ਹਰ ਗੁਣ ਨਾਮ ਆਧਾਰ, ਜਿਉਂ ਭਾਵੈ ਤਿਉਂ ਰੱਖ ਤੂੰ, ਮੈਂ ਤੁਝ ਬਿਨ ਕਵਣ ਪਧਾਰ, ਅੱਖਰ ਪੜ ਪੜ ਭੁੱਲੀਐ, ਭੇਖੀ ਬਹੁਤ ਅਭਿਮਾਨ, ਤੀਰਥ ਨਾਤਾ ਕਿਆ ਕਰੇ, ਮਨਮ ਹੈ ਮੈਲ ਗੁਮਾਨ।
2: ਇੱਥੇ ਹੁਣ ਪਾਠ ਤੀਰਥ ਲਿਖਿਆ, ਨੰਨੇ ਨੂੰ ਕੰਨਾ, ਤੱਤੇ ਨੂੰ ਕੰਨਾ ਨਾਤਾ ਹੈ, ਪਰ ਇਹਦਾ ਪਾਠ ਭਾਰਾ ਕਰਕੇ ਨਾਤਾ ਕਰਨਾ ਹੈ। ਤੀਰਥਾਂ ਦੇ ਜਦੋਂ ਨਹਾਉਣ ਦੀ ਗੱਲ ਆਏਗੀ, ਜਿਵੇਂ ਨਾਏ ਤੇ ਨਾਹੇ ਦਾ ਫਰਕ ਹੈ, ਉਸੇ ਤਰ੍ਹਾਂ ਹੀ ਇੱਥੇ ਨਾਤਾ ਰਿਸ਼ਤੇ ਨੂੰ ਕਹਿੰਦੇ ਨੇ, ਨਾਤਾ ਕਹਿੰਦੇ ਨੇ ਇਸ਼ਨਾਨ ਨੂੰ। ਸੋ ਇੱਥੇ ਪਾਠ ਭਾਰਾ ਕਰਕੇ ਤੀਰਥ ਨਾਤਾ ਇਸ ਤਰ੍ਹਾਂ ਦੇ ਨਾਲ ਪਾਠ ਕਰਨਾ ਹੈ। ਦੂਸਰੀ ਬੇਨਤੀ, ਕਈ ਵਾਰੀ ਜਿਹੜੀ ਇਸ ਤੋਂ ਪਹਿਲਾਂ ਪੰਕਤੀ ਦੇ ਆਰੰਭ ਵਿੱਚ ਅੱਖਰ ਆਇਆ ਹੈ ਨਾ, ਅੱਖਰ ਪੜ ਪੜ ਭੁੱਲੀਐ, ਭੇਖੀ ਬਹੁਤ ਅਭਿਮਾਨ, ਇਹ ਜਿਹੜਾ ਪਾਠ ਹੈ ਇਹਨੂੰ ਅੱਖਰ ਪੋਲਾ ਪਾਠ ਨਹੀਂ ਕਰਨਾ। ਕਈ ਥਾਵਾਂ ਤੇ ਅੱਖਰ ਪਾਠ ਆਏਗਾ, ਉੱਥੇ ਤੁਹਾਨੂੰ ਦੱਸ ਦਿੱਤਾ ਜਾਏਗਾ, ਜੋ ਅੱਖਰ ਖਿਰ ਜਾਹੇਗੇ ਉਹ ਅੱਖਰ ਇਨ ਮਹਿਨਾ ਹੈ। ਜਦੋਂ ਭਗਤ ਕਬੀਰ ਜੀ ਵਾਲੀ ਬਾਵਨ ਅੱਖਰੀ ਆਏਗੀ, ਉੱਥੇ ਫਿਰ ਤੁਹਾਨੂੰ ਬੇਨਤੀ ਕਰਕੇ ਦੱਸ ਦਿਆਂਗੇ, ਉੱਥੇ ਪਾਠ ਆਏਗਾ ਅੱਖਰ ਤੇ ਅੱਖਰ। ਸੋ ਇਹ ਪਾਠ ਅੱਗੇ ਕਈ ਵਾਰੀ ਆਉਣਾ ਹੈ, ਤਾਂ ਹੀ ਹੁਣੇ ਬੇਨਤੀ ਕੀਤੀ ਹੈ ਵੀ ਇਹਦਾ ਵੀ ਧਿਆਨ ਰੱਖਣਾ ਹੈ। ਕਈ ਥਾਵਾਂ ਤੇ ਇਸ ਪਾਠ ਦਾ ਉਚਾਰਨ ਅੱਖਰ ਹੋਣਾ ਹੈ, ਕਈ ਥਾਵਾਂ ਤੇ ਅੱਖਰ ਹੋਣਾ ਹੈ, ਇਸੇ ਤਰ੍ਹਾਂ ਹੀ ਕਈ ਥਾਵਾਂ ਤੇ ਨਾਤਾ, ਕਈ ਥਾਵਾਂ ਤੇ ਨਾਤਾ ਧਿਆਨ ਰੱਖਣਾ।
3: ਜਦੋਂ ਅੱਖਰ ਪਾਠ ਆਉਂਦਾ ਹੈ, ਇਹਦਾ ਮਤਲਬ ਹੁੰਦਾ ਵੀ ਆਪਾਂ ਅੱਖਰ ਜਿਹੜੇ ਜਿਵੇਂ ਕਿ ਅਲਫਾਬੈਟ ਇੰਗਲਿਸ਼ ਵਿੱਚ ਕਹਿ ਦਿੰਦੇ ਹਾਂ, ਇਹ ਅਰਥ ਬਣਦਾ ਹੈ। ਤੇ ਜਦੋਂ ਇਹਨੇ ਦੂਜੇ ਰੂਪ ਚ ਆਉਣਾ ਅਖਰ, ਖਰ ਹੁੰਦਾ ਮੂਰਖ ਤੇ ਅਖਰ ਹੁੰਦਾ ਸਿਆਣਾ, ਤੇ ਉਹਦਾ ਵਿਰੋਧੀ ਸ਼ਬਦ ਬਣਾਇਆ ਹੁੰਦਾ ਉੱਥੇ ਅਖਰ, ਇਸ ਪ੍ਰਕਾਰ ਵੀ ਇਹਦੇ ਅਰਥ ਹੋਣੇ ਨੇ। ਇਸ ਕਰਕੇ ਦੋ ਪਾਠ ਹੋਣਗੇ, ਜਿੱਥੇ ਜਿੱਥੇ ਜਿਹੜਾ ਆਊਗਾ ਦੱਸਿਆ ਜਾਣਾ। ਜੀ,
0: ਤੀਰਥ ਨਾਤਾ ਕਿਆ ਕਰੇ, ਮਨ ਮਹਿ ਮੈਲ ਗੁਮਾਨ, ਗੁਰਬਿਨ ਕਿਨ ਸਮਝਾਈਐ, ਮਨ ਰਾਜਾ ਸੁਲਤਾਨ, ਪ੍ਰੇਮ ਪਦਾਰਥ ਪਾਈਐ, ਗੁਰਮੁਖ ਤਤ ਵਿਚਾਰ, ਸਾ ਧਨ ਆਪ ਗਵਾਇਆ, ਗੁਰ ਕੈ ਸ਼ਬਦ ਸੀਗਾਰ, ਘਰ ਹੀ ਸੋ ਪਿਰ ਪਾਇਆ, ਗੁਰ ਕੈ ਹੇਤ ਅਪਾਰ, ਗੁਰ ਕੀ ਸੇਵਾ ਚਾਕਰੀ, ਮਨ ਨਿਰਮਲ ਸੁਖ ਹੋਏ, ਗੁਰ ਕਾ ਸ਼ਬਦ ਮਨ ਵਸਿਆ, ਹਉਮੈ ਵਿੱਚ ਹੋ ਖੋਏ, ਨਾਮ ਪਦਾਰਥ ਪਾਇਆ, ਲਾਹ ਵਸਦਾ ਮਨ ਹੋਏ, ਕਰਮ ਮਿਲੈ ਤਾਂ ਪਾਈਐ, ਆਪ ਨਾ ਲਿਆ ਜਾਏ, ਗੁਰ ਕੀ ਚਰਨੀ ਲਾਗ ਰਹੋ, ਵਿੱਚ
1: ਲੱਗ ਰਹੋ, ਗੁਰ ਕੀ ਚਰਨੀ ਇੱਥੇ ਹੈ ਨੀ,
3: ਗੁਰ ਕੀ ਚਰਨੀ ਲੱਗ ਰਹੋ, ਹਾਂਜੀ, ਇਹ ਸਾਰੀਆਂ ਪੋਥੀਆਂ ਵਿੱਚ ਇਹੀ ਹੁੰਦਾ।
2: ਜਿਹੜੀਆਂ ਰੰਗਦਾਰ ਪੋਥੀਆਂ ਨੇ ਉਹਨਾਂ ਦੇ ਵਿੱਚ ਇੱਥੇ ਕੰਨਾ ਲੱਗਿਆ ਹੋਇਆ ਹੈ, ਗੁਰ ਕੀ ਚਰਨੀ ਲਾਗ ਰਹੋ। ਪਰ ਇੱਥੇ ਕਈ ਵਾਰੀ ਕੁਛ ਪਾਠ ਅੰਤਰ ਹੁੰਦੇ ਨੇ, ਪਾਠ ਭੇਦ ਹੁੰਦੇ ਨੇ, ਸੋ ਇੱਥੇ ਪਾਠ ਤੁਸੀਂ ਲਾਗ ਹੀ ਕਰ ਲੈਣਾ ਹੈ, ਗੁਰ ਕੀ ਚਰਨੀ ਲੱਗ ਰਹੋ।
3: ਅਰਥ ਦੇ ਪੱਖ ਤੋਂ ਦੋਵੇਂ ਹੀ ਪਾਠ ਸ਼ੁੱਧ ਨੇ, ਅਰਥ ਦੇ ਵਿੱਚ ਕੋਈ ਫਰਕ ਨਹੀਂ, ਸਿਰਫ ਇਹ ਪ੍ਰਿੰਟਿੰਗ ਦੇ ਵਿੱਚ ਕਿਸੇ ਉਤਾਰਿਆਂ ਵਿੱਚ ਫਰਕ ਪੈ ਜਾਂਦਾ ਕਈ ਵਾਰੀ। ਹਾਂਜੀ,

0: ਸੱਚੇ ਸੇਤੀ ਰਤਿਆ ਸੱਚੋ ਪੱਲੈ ਪਾਏ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ ਗੁਰਮਤ ਮਨ ਸਮਝਾਇਆ ਲਾਗਾ ਤਿਸੈ ਪਿਆਰ ਨਾਨਕ ਸਾਚ ਨਾ ਵਿਸਰੈ ਮੇਲੇ ਸ਼ਬਦ ਅਪਾਰ ਸ੍ਰੀ ਰਾਗ ਮਹੱਲਾ ਪਹਿਲਾ ਤ੍ਰਿਸ਼ਨਾ ਮਾਇਆ ਮੋਹਣੀ
1: ਤ੍ਰਿਸ਼ਨਾ ਥੋੜਾ ਜਿਹਾ ਸਪਸ਼ਟ ਕਰ ਦਿਓ
0: ਤ੍ਰਿਸ਼ਨਾ

0: ਪਾਠ ਕਈ ਥਾਵਾਂ ਤੇ ਤਿਸਨਾ ਵੀ ਆਵੇਗਾ ਰਾਰੇ ਤੋਂ ਬਿਨਾਂ। ਸੋ ਇੱਥੇ ਜਿੱਥੇ ਰਾਰਾ ਲੱਗਿਆ ਉੱਥੇ ਰਾਰਾ ਸਪਸ਼ਟ ਕਰਕੇ ਤ੍ਰਿਸਨਾ, ਜਿੱਥੇ ਬਿਨਾਂ ਰਾਰੇ ਤੋਂ ਆਵੇਗਾ ਉੱਥੇ ਫਿਰ ਤਿਸਨਾ ਆਪਾਂ ਕਰ ਹੀ ਲੈਣਾ। ਹਾਂਜੀ,
1: ਮੇਰੇ ਪ੍ਰੀਤਮਾ ਮੈਂ ਤੁਝ ਬਿਨ ਅਵਰ ਨਾ ਕੋਏ, ਮੈਂ ਤੁਝ ਬਿਨ ਅਵਰ ਨਾ ਭਾਵਈ, ਤੂੰ ਭਾਵ ਹੈ ਸੁਖ ਹੋਏ ਰਹਾਉ। ਨਾਮ ਸਾਲਾਹੀ ਰੰਗ ਸਿਉ, ਗੁਰ ਕੈ ਸ਼ਬਦ ਸੰਤੋਖ, ਜੋ ਦਿਸੈ ਸੋ

0: ਗੁਰਬਿਨ ਬੂਝ ਨਾ ਆਖਣ ਅੱਖ ਹੈ ਕੇਤੜੇ ਗੁਰਬਿਨ ਬੂਝ ਨਾ ਹੋਏ ਨਾਮ ਬੜਾਈ ਜੇ ਮਿਲੈ ਸੱਚ ਰੱਪੈ ਪਤ ਹੋਏ ਜੋ ਤੁਧ ਭਾਵ ਹੈ ਸੇ ਭਲੇ ਖੋਟਾ ਖਰਾ ਨਾ ਕੋਏ ਗੁਰ ਸਰਨਾਈ ਛੁੱਟੀਐ ਮਨਮੁਖ ਖੋਟੀ ਰਾਸ ਅਸ਼ਟ ਧਾਤ ਪਾਤ ਸਾਹ ਕੀ ਘੜੀਐ ਸ਼ਬਦ ਵਿਗਾਸ ਆਪੇ ਪਰਖੇ ਪਾਰਖੂ ਪਵੈ ਖਜਾਨੈ ਰਾਸ।
1: ਜਿਹੜਾ ਪਾਠ ਇਹ ਆਇਆ ਪਾਤ ਸਾਹ, ਕਈ ਥਾਵਾਂ ਤੇ ਤੱਤੇ ਨੂੰ ਸਿਹਾਰੀ ਤੋਂ ਬਿਨਾਂ ਪਾਤ ਸਾਹ ਪਾਠ ਵੀ ਆਏਗਾ, ਕਈ ਥਾਵਾਂ ਤੇ ਹਾਹੇ ਨੂੰ ਔਂਕੜ ਲਾ ਕੇ ਪਾਤ ਸਾਹ ਪਾਠ ਵੀ ਆਵੇਗਾ। ਜਿਸ ਤਰ੍ਹਾਂ ਅਸੀਂ ਕਰਦੇ ਹਾਂ ਸੱਜਣ ਸੱਚਾ ਪਾਤ ਸਾਹ, ਸੋ ਜਿਸ ਤਰ੍ਹਾਂ ਦੇ ਨਾਲ ਲਿਖਿਆ ਹੋਇਆ ਆਵੇ ਉਵੇਂ ਹੀ ਕਰਨਾ ਹੈ। ਪਾਤ ਸਾਹ ਪਾਠ ਵੀ ਨਹੀਂ ਕਰਨਾ, ਪਾਤ ਸਾਹ ਪਾਠ ਵੀ ਨਹੀਂ ਕਰਨਾ, ਪਾਤ ਸਾਹ ਪਾਠ ਵੀ, ਹਰ ਜਗ੍ਹਾ ਤੇ ਤਿੰਨੇ ਪਾਠ ਨਹੀਂ ਹੋਣੇ। ਜਿਹੜਾ ਜਿੱਥੇ ਜਿਵੇਂ ਲਿਖਿਆ ਹੈ ਉਸੇ ਤਰ੍ਹਾਂ ਹੀ ਇਹਦਾ ਉਚਾਰਨ ਬੜੇ ਖਿਆਲ ਨਾਲ ਕਰ ਲੈਣਾ। ਹਾਂਜੀ।

ਇਕ ਤੂੰ ਜਿਉ ਭਾਵੈ ਤਿਉ ਰਾਖ, ਗੁਰਮਤ ਸਾਚਾ ਮਨ ਵਸੈ, ਨਾਮ ਭਲੋ ਪਤ ਸਾਥ, ਹਉਮੈ ਰੋਗ ਗਵਾਈਐ ਸਬਦ ਸੱਚੈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਣੀ ਆਪਣੀ ਜਗ੍ਹਾ ਤੇ ਸੱਜ ਕੇ ਦੁਬਾਰਾ ਪੋਥੀਆਂ ਪ੍ਰਕਾਸ਼ ਕਰ ਲਓ ਜੀ।

0: ਇਹ 5 ਮਿੰਟ ਦੀ ਬ੍ਰੇਕ ਇਸ ਵਾਸਤੇ ਦਿੱਤੀ ਗਈ ਸੀ ਕਿਉਂਕਿ ਆਪਣਾ ਚੌਂਕੜੀ ਮਾਰ ਕੇ ਲੰਬਾ ਸਮਾਂ ਬੈਠਣ ਦਾ ਅਭਿਆਸ ਹੈ ਨਹੀਂ ਅਤੇ ਕਈ ਤਾਂ ਗੁਰਮੁਖ ਪਿਆਰੇ ਬੈਠ ਵੀ ਲੈਂਦੇ ਨੇ ਜਿਨ੍ਹਾਂ ਦਾ ਅਭਿਆਸ ਹੁੰਦਾ ਅਤੇ ਚਲੋ ਥੋੜ੍ਹਾ ਜਿਹਾ ਵੀ ਜਦੋਂ ਆਪਾਂ ਖੜ੍ਹ ਜਾਂਦੇ ਹਾਂ 2 ਮਿੰਟ ਤੁਰ ਲੈਂਦੇ ਹਾਂ ਅਤੇ ਫਿਰ ਉਹ ਰਿਲੈਕਸ ਜਿਹਾ ਹੋ ਜਾਂਦਾ ਸਰੀਰ ਇਸ ਕਰਕੇ ਬ੍ਰੇਕ ਰੱਖੀ ਗਈ ਸੀ ਹੁਣ ਆਪਾਂ ਫਿਰ ਦੁਬਾਰਾ ਅੱਗੇ ਪਾਠ ਆਰੰਭ ਕਰਦੇ ਹਾਂ ਆਪਣੀਆਂ ਚਿੱਤ ਬਿਰਤੀਆਂ ਨੂੰ ਸ਼ਬਦ ਨਾਲ ਜੋੜੋ ਅਤੇ ਅੱਗੇ ਪਾਠ ਸਰਵਣ ਕਰੋ
1: ਸ੍ਰੀ ਰਾਗ ਮਹੱਲਾ ਪਹਿਲਾ ਇਸੋਂ ਹਾਂਜੀ ਅੰਗ 62 ਤੋਂ ਲਾਈਟ ਲਗਾ ਦਿਓ
2: ਸ੍ਰੀ ਰਾਗ ਮਹੱਲਾ ਪਹਿਲਾ ਚਿੱਤੇ ਦੇ ਸਹਿ ਧੌਲ ਹਰ ਬੱਕੇ ਬੰਕ ਦੁਆਰ ਕਰ ਮਨ ਖੁਸ਼ੀ ਉਸਾਰੀਆ ਦੂਜੇ ਹੇਤ ਕਰ ਮਨ ਖੁਸ਼ੀ ਉਸਾਰਿਆ ਦੂਜੇ ਹੇਤ ਪਿਆਰ ਅੰਦਰ ਖਾਲੀ ਪ੍ਰੇਮ ਬਿਨ ਢਹਿ ਢੇਰੀ ਤਨ ਛਾਰ ਭਾਈ ਰੇ ਤਨ ਧਨ ਸਾਥ ਨਾ ਹੋਏ ਰਾਮ ਨਾਮ ਧਨ ਨਿਰਮਲੋ ਗੁਰਦਾਤ ਕਰੇ ਪ੍ਰਭ ਸੋਏ ਰਹਾਓ ਰਾਮ ਨਾਮ ਧਨ ਨਿਰਮਲੋ ਜੇ ਦੇਵੈ ਦੇਵਨਹਾਰ ਆਗੈ ਪੂਛ ਨਾ ਹੋਵਈ ਇਸ ਬੇਲੀ ਗੁਰ ਕਰਤਾਰ ਆਪ ਛਡਾਈ ਛੁੱਟੀ ਹੈ ਆਪੇ ਬਖਸ਼ਣਹਾਰ ਮਨਮੁਖ ਜਾਣੈ ਆਪਣੇ ਧੀਆ ਪੂਤ ਸੰਜੋਗ ਨਾਰੀ ਦੇਖ ਵਿਗਾਸੀ ਹੈ ਨਾਲੇ ਹਰਖ ਸੋਗ ਗੁਰਮੁਖ ਸ਼ਬਦ ਰੰਗਾਬਲੇ ਅਹਿਨਸ ਹਰ ਰਸ ਭੋਗ ਚਿੱਤ ਚੱਲੈ ਵਿਤ ਜਾਵਣੋ ਸਾਕਤ ਡੋਲ ਡੋਲਾਏ ਬਾਹਰ ਢੂੰਡ ਵਿਗੁੱਚੀ ਹੈ ਕਰਮ ਹੈ ਵਸਤ ਸੁਥਾਏ ਮਨਮੁਖ ਹੋਮੈ ਕਰਮ ਸੀ ਗੁਰਮੁਖ ਭੱਲੈ ਪਾਏ ਸਾਕਤ ਨਿਰਗੁਣ ਆਰੀਆ ਸਾਕਤ ਨਿਰਗੁਣ ਆਰਿਆ ਸਾਕਤ ਨਿਰਗੁਣ ਆਰਿਆ ਆਪਣਾ ਮੂਲ ਪਛਾਣ ਰਗਤ ਬਿੰਦ ਕਾ ਇਹੋ ਤਨੋ ਅਗਨੀ ਪਾਸ ਪਿਰਾਣ ਪਵਣੈ ਕਹਿ ਵਸ ਦੇ ਹਰੀ ਮਸਤਕ ਸਚ ਨੀਸਾਣ ਬਹੁਤਾ ਜੀਵਨ ਮੰਗੀ ਹੈ ਮੋਹਾ ਨਾ ਲੋੜ ਹੈ ਕੋਏ
1: ਬੇਨਤੀ ਹੈ ਜੀ ਅੱਖਰ ਪੂਰੇ ਕਰ ਲਓ ਨਿਸਾਨ ਜਦੋਂ ਆਪਾਂ ਇੱਦਾਂ ਪਾਠ ਕਰਾਂਗੇ ਫਿਰ ਨਾਣਾ ਪੂਰਾ ਰਹਿ ਜਾਣਾ ਨਿਸਾਨ ਪੂਰਾ ਅੱਖਰਾਂ ਦਾ ਥੋੜ੍ਹਾ ਜਿਹਾ ਖਿਆਲ ਕਰ
2: ਪਵਣੈ ਕਹਿ ਵਸ ਦੇ ਹਰੀ ਮਸਤਕ ਸੱਚ ਨੀਸਾਨ ਬਹੁਤਾ ਜੀਵਨ ਮੰਗੀ ਹੈ ਮੋਹਾ ਨਾ ਲੋੜ ਹੈ ਕੋਏ ਸੁਖ ਜੀਵਨ ਤਿਸ ਆਖੀਐ ਜਿਸ ਗੁਰਮੁਖ ਵਸਿਆ ਸੋਏ ਨਾਮ ਬਿਹੂਣੇ ਕਿਆ ਗਣੀ ਜਿਸ ਹਰ ਗੁਰ ਦਰਸ਼ਨਾ ਹੋਏ ਜੋ ਸੁਪਨੇ ਨਿਸ ਭੁੱਲੀ ਹੈ ਜਬ ਲਗ ਨਿੰਦਰਾ ਹੋਏ ਇਹੋ ਸਰਪਨ ਕਹਿ ਵਸ ਜੀਅੜਾ ਅੰਤਰ ਹੋਮੈ ਦੋਏ ਗੁਰਮਤ ਹੋਏ ਵਿਚਾਰੀਐ ਸੁਪਨਾ ਇਹੋ ਜਗ ਲੋਏ ਅਗਨ ਮਰੈ ਜਲ ਪਾਈਐ ਜਿਉ ਬਾਰਿਕ ਦੂਧੈ ਮਾਏ ਬਿਨ ਜਲ ਕਮਲ ਸੋ ਨਾ ਥੀਐ ਬਿਨ ਜਲ ਮੀਨ ਮਰਾਏ ਨਾਨਕ ਗੁਰਮੁਖ ਹਰ ਰਸ ਮਿਲੈ ਜੀਵਾ ਹਰ ਗੁਣ ਗਾਏ ਸ੍ਰੀ ਰਾਗ ਮਹੱਲਾ ਪਹਿਲਾ ਡੂੰਗਰ ਦੇ ਖਟ ਰਾਵਣੋ ਪੇਈਐ ਡਰੀਆਸ ਉੱਚੋ ਪਰਬਤ ਗਾਖੜੋ ਨਾ ਪੌੜੀ ਤਿਤ ਤਾਸ ਗੁਰਮੁਖ ਅੰਤਰ ਜਾਣਿਆ ਗੁਰਮੇਲੀ ਤਰੀਆਸ ਭਾਈ ਰੇ ਭਵਜਲ ਬਿਖਮ ਡਰਾਓ ਗੁਰ ਪੂਰਾ ਸਤਿਗੁਰ ਰਸ ਮਿਲੈ ਗੁਰ ਤਾਰੇ ਹਰਨਾਓ ਰਹਾਓ ਚੱਲਾ ਚੱਲਾ ਜੇ ਕਰੀ ਜਾਣਾ ਚੱਲਣ ਹਾਰ ਜੋ ਆਇਆ ਸੋ ਚੱਲ ਸੀ ਅਮਰ ਸੋ ਗੁਰ ਕਰਤਾਰ ਭੀ ਸੱਚਾ ਸਾਲਾਹਣਾ ਸਾਲਾਹਣਾ ਭੀ ਸੱਚਾ ਸਾਲਾਹਣਾ ਸੱਚੇ ਥਾਨ ਪਿਆਰ ਦਰ ਕਰ ਮਹਿਲਾ ਸੋਹਣੇ ਪੱਕੇ ਕੋਟ ਹਜ਼ਾਰ ਹਸਤੀ ਘੋੜੇ ਪਾਖਰੇ ਲਸਕਰ ਲੱਖ ਅਪਾਰ ਕਿਸ ਹੀ ਨਾਲ ਨਾ ਚੱਲਿਆ ਖਾਪ ਖਾਪ ਮੋਏ ਅਸਾਰ ਸੋਇਨਾ ਰੁਪਾ ਸੰਚੀਐ ਮਾਲ ਮਾਲ ਜਾਲ ਜੰਜਾਲ ਸਭ ਜਗ ਮਹਿ ਦੋਹੀ ਫੇਰੀਐ ਬਿਨ ਨਾਵੈ ਸਰਕਾਲ ਪਿੰਡ ਪੜੈ ਜੀਓ ਖੇਲ ਸੀ ਬਦ ਫੈਲੀ ਕਿਆ ਹਾਲ ਪੁੱਤਾ ਦੇਖ ਵਿਕਸੀਐ ਨਾਰੀ ਸੇਜ ਪਤਾਰ ਚੋਆ ਚੰਦਨ ਲਾਈਐ ਕਾਪੜ ਰੂਪ ਸੀਗਾਰ ਖੇਹੂ ਖੇਹਰ ਲਾਈਐ ਛੋਟ ਚੱਲੈ ਘਰ ਬਾਰ ਮਹਿਰ ਮਲੁਕ ਕਹਾਈਐ ਰਾਜਾ ਰਾਓ ਕੇ ਖਾਨ ਚੌਧਰੀ ਰਾਓ ਸਦਾਈਐ ਜਲ ਬਲੀਐ ਅਭਿਮਾਨ
1: ਇੱਥੇ ਰਾਜਾ ਰਾਜਾ ਨੀ ਰਾਜਾ ਓਲਾ ਪਾਠ ਕਈ ਥਾਵਾਂ ਤੇ ਇੱਥੇ ਆਏਗਾ ਰਾਜਾ ਪਾਠ ਵੀ ਕਰਨ ਵਾਸਤੇ ਤੇ ਜਾ ਕਈ ਥਾਵਾਂ ਤੇ ਰਾਜਾ ਵੀ ਆਏਗਾ ਸੋ ਇਹ ਦੱਸ ਦਿੱਤਾ ਜਾਏਗਾ ਜਿੱਥੇ ਰਾਜਾ ਤੇ ਰਾਜਾ ਕਰਨਾ ਹੈ ਇੱਥੇ ਰਾਜਾ ਹੀ ਪਾਠ ਕਰਨਾ ਹੈ ਹਾਂਜੀ
2: ਚੌਧਰੀ ਰਾਓ ਸਦਾਈਐ ਜਲ ਬਲੀਐ ਅਭਿਮਾਨ ਮਨਮੁਖ ਨਾਮ ਵਿਸਾਰਿਆ ਜੋ ਡੱਬ ਦੱਦਾ ਕਾਨ ਹਉਮੈ ਕਰ ਕਰ ਜਾਏ ਸੀ ਜੋ ਆਇਆ ਜਗ ਮਾਹੇ ਸਭ ਜਗ ਕਾਜਲ ਕੋਠੜੀ ਮਨ ਤਨ ਦੇਹ ਸੁਆਹੇ ਤਨ ਮਨ ਦੇਹ ਸਭ ਜਗ ਕਾਜਲ ਕੋਠੜੀ ਤਨ ਮਨ ਦੇਹ ਸੁਆਹੇ ਗੁਰ ਰਾਖੇ ਸੇ ਨਿਰਮਲੇ ਸਬਦ ਨਿਵਾਰੀ ਭਾਹੇ
3: ਨਾਨਕ। ਜੀ ਇੱਕ ਮਿੰਟ ਵਾਸਤੇ ਰੁਕਿਆ ਜੀ, ਪਾਠ ਆਇਆ ਦੇਹ ਹਾਹਾ ਮੁਕਤਾ, ਤੇ ਦੇਹ ਬੋਲਣਾ ਜਾਂ ਦੇਹੇ ਬੋਲਣਾ ਇਹ ਸਿਹਾਰੀ ਲੱਗ ਜਾਂਦੀ ਹੈ, ਦੋਵੇਂ ਪਾਠ ਗਲਤ ਹੋ ਜਾਂਦੇ ਨੇ। ਤੇ ਹਾਹਾ ਮੁਕਤਾ ਜਦੋਂ ਪਿੱਛੇ ਆਉਂਦਾ ਨਾ, ਖਾਸ ਕਰਕੇ ਧਿਆਨ ਮੰਗਦਾ ਦੇਹ, ਏਦਾਂ ਬੋਲਣਾ ਜੀ।
2: ਸਭ ਜਗ ਕਾਜਲ ਕੋਠੜੀ, ਤਨ ਮਨ ਦੇਹ ਸੁਆਹੇ, ਗੁਰ ਰਾਖੇ ਸੇ ਨਿਰਮਲੇ ਸ਼ਬਦ ਨਿਵਾਰੀ ਭਾਹੇ, ਨਾਨਕ ਤਰੀਏ ਸਚ ਨਾਮ ਸਿਰ ਸਾਹਾ ਪਾਤ ਸਾਹ, ਮੈਂ ਹਰ ਨਾਮ ਨਾ ਵਿਸਰੈ ਹਰ ਨਾਮ ਰਤਨ ਵੇ ਸਾਹੋ, ਮਨਮੁਖ ਭਉ ਜਲ ਪਚ ਮੂਏ ਗੁਰਮੁਖ ਤਰੇ ਅਥਾਹੋ। ਸ੍ਰੀ ਰਾਗ
1: ਨਹੀਂ ਜੀ, ਦੇਖੋ ਜਦੋਂ ਹੁਣ ਤੁਸੀਂ ਪਾਠ ਕੀਤਾ ਵੇ ਸਾਹੋ ਹੋੜਾ ਲੱਗ ਗਿਆ, ਅਥਾਹੋ ਫਿਰ ਹੋੜਾ ਲੱਗ ਗਿਆ, ਇਹਨੂੰ ਥੋੜਾ ਹੀ ਬੋਲਣਾ ਹੈ। ਮੈਂ ਹਰ ਨਾਮ ਨਾ ਵਿਸਰੈ ਹਰ ਨਾਮ ਰਤਨ ਵੇ ਸਾਹੋ, ਮਨਮੁਖ ਭਉ ਜਲ ਪਚ ਮੂਏ ਗੁਰਮੁਖ ਤਰੇ ਅਥਾਹੋ। ਇੰਨਾ ਹੀ, ਜੇ ਤੁਸੀਂ ਵਿਸਾਹੋ ਅਥਾਹੋ ਬੋਲੋਗੇ ਫਿਰ ਉਹ ਹੋੜਾ ਲੱਗ ਜਾਣਾ, ਇਹਦਾ ਕਿਰਪਾ ਕਰਕੇ ਜ਼ਰੂਰ ਖਿਆਲ ਕਰੋ। ਹਾਂਜੀ,
2: ਸ੍ਰੀ ਰਾਗ ਮਹੱਲਾ ਪਹਿਲਾ ਕਰ ਦੂਜਾ, ਮੁਕਾਮ ਕਰ ਘਰ ਬੈਸਣਾ, ਨਿਤ ਚੱਲਣਾ ਕੀ ਧੋਖ, ਮੁਕਾਮ ਤਾ ਪਰ ਜਾਣੀਐ ਜਾ ਰਹੇ ਨਿਹਚਲ ਲੋਕ, ਦੁਨੀਆਂ ਕੈਸ ਮੁਕਾਮੇ ਕਰ ਸਿਦਕ ਕਰਨੀ ਖਰਚ ਬਦਹੁ, ਲਾਗ ਰਹੋ ਨਾਮੇ ਰਹਾਉ, ਜੋਗੀ ਤਾ ਅਸਣ ਕਰ ਬਹਿ ਮੁੱਲਾ ਬਹਿ ਮੁਕਾਮ, ਪੰਡਿਤ ਬਖਾਣ ਹੈ ਪੋਥੀਆ ਸਿੱਧ ਬਹਿ ਦੇਵ ਸਥਾਨ, ਸੁਰ ਸਿੱਧ ਗਣ ਗੰਧਰਵ ਮੁਨ ਜਨ ਸੇਖ ਪੀਰ ਸਲਾਰ, ਦਰ ਕੂਚ ਕੂਚਾ ਕਰ ਗਏ ਅਵਰੇ ਭੇਚਲਣ ਹਾਰ, ਸੁਲਤਾਨ ਖਾਨ ਮਲੂਕ ਉਮਰੇ ਗਏ ਕਰ ਕਰ ਕੂਚ, ਘੜੀ ਮੋਹਤ ਕੇ ਚਲਣਾ ਦਿਲ ਸਮਝ ਤੂੰ ਭੇ ਪਹੂਚ, ਸਬਦਾਹ ਮਾਹੇ ਬਖਾਣੀਐ ਵਿਰਲਾਤਾ ਬੂਝੈ ਕੋਏ, ਨਾਨਕ ਬਖਾਣੈ ਬੇਨਤੀ ਜਲ ਥਲ ਮਹੀਲ ਸੋਏ, ਅੱਲਾਹ ਅਲਖ ਅਗੰਮ ਕਾਦਰ ਕਰਨ ਹਾਰ ਕਰੀਮ,
0: ਇਹ ਕਾਦਰ ਤੇ ਆ ਗਿਆ ਬਸਰਾ
3: ਜੀ,
2: ਅੱਲਾਹ ਅਲਖ ਅਗੰਮ ਕਾਦਰ ਕਰਨ ਹਾਰ ਕਰੀਮ, ਸਭ ਦੁਨੀ ਆਵਣ ਜਾਵਣੀ ਮੁਕਾਮ ਏਕ ਰਹੀਮ, ਮੁਕਾਮ ਤਿਸਨੋ ਆਖੀਐ ਜਿਸ ਸਿਸ ਨਾ ਹੋਵੀ ਲੇਖ, ਅਸਮਾਨ ਧਰਸੀ ਚਲ ਅਸਮਾਨ ਧਰਤੀ ਚਲਸੀ ਮੁਕਾਮ ਓਹੀ ਏਕ, ਦਿਨ ਰਵ ਚੱਲੈ ਨਿਸ ਸੱਸ ਚੱਲੈ

0: ਜਾ ਘਰ ਪਹਿਲਾ ਅਸ਼ਟਪਦੀਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ
1: ਪਿੱਛੇ ਅੱਖਰਾਂ ਵਿੱਚ ਲਿਖਿਆ ਆਇਆ ਸੀ ਮਹੱਲੇ ਪਹਿਲੇ 17 ਅਸ਼ਟਪਦੀਆਂ। ਇਹ ਮਹੱਲੇ ਪਹਿਲੇ ਤੋਂ ਭਾਵ ਹੈ ਪਹਿਲੇ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਦੀਆਂ ਇਹ 17 ਅਸ਼ਟਪਦੀਆਂ ਆਈਆਂ ਨੇ। ਇਹ ਅੱਖਰਾਂ ਦੇ ਵਿੱਚ ਲਿਖਿਆ ਵੀ ਪਹਿਲਾਂ 17 ਅੰਕ ਵੀ ਲਿਖਿਆ ਵੀ ਇਹਦੇ ਵਿੱਚ ਇਹ ਸੂਚਿਤ ਕੀਤਾ ਗਿਆ ਹੈ ਵੀ ਇਹ ਪਹਿਲੇ ਪਾਤਸ਼ਾਹ ਦੀਆਂ 17 ਅਸ਼ਟਪਦੀਆਂ ਇੱਥੇ ਸੰਪੂਰਨ ਹੋਈਆਂ। ਹੁਣ ਅੱਗੇ ਤੀਜੇ ਪਾਤਸ਼ਾਹ ਦੀਆਂ ਆਰੰਭ ਹੋ ਰਹੀਆਂ ਹਨ। ਹਾਂਜੀ,
0: ਸ੍ਰੀ ਰਾਗ ਮਹੱਲਾ ਤੀਜਾ ਘਰ ਪਹਿਲਾ ਅਸ਼ਟਪਦੀਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਰਮੁਖ ਕਿਰਪਾ ਕਰੇ ਭਗਤ ਕੀਜੈ ਬਿਨ ਗੁਰ ਭਗਤ ਨ ਹੋਏ ਆਪੇ ਆਪ ਮਿਲਾਏ ਬੂਝੈ ਤਾਂ ਨਿਰਮਲ ਹੋਵੇ ਕੋਏ ਹਰ ਜੀਓ ਸੱਚਾ ਸੱਚੀ ਬਾਣੀ ਸ਼ਬਦ ਮਿਲਾਵਾ ਹੋਏ ਭਾਈ ਰੇ ਭਗਤ ਹੀਣ ਕਾਹੇ ਜਗ ਆਇਆ ਪੂਰੇ ਗੁਰ ਕੀ ਸੇਵ ਨਾ ਕਿੰਨੀ ਬਿਰਥਾ ਜਨਮ ਗਵਾਇਆ ਰਹਾਉ ਆਪੇ ਹਰ ਜਗ ਜੀਵਨ ਦਾਤਾ ਆਪੇ ਬਖਸ਼ ਮਿਲਾਏ ਜੀ ਜੰਤ ਇਹ ਕਿਆ ਵਿਚਾਰੇ ਕਿਆ ਕੋ ਆਖ ਸੁਣਾਏ ਗੁਰਮੁਖ ਆਪੇ ਦੇਹ ਵਡਿਆਈ ਆਪੇ ਆਪੇ ਸੇਵ ਕਰਾਏ ਦੇਖ ਕੁਟੰਬ ਮੋਹ ਲੋਭਾਣਾ ਚੱਲਦਿਆਂ ਨਾਲ ਨਾ ਜਾਈ ਸਤਿਗੁਰ ਸੇਵ ਗੁਰ ਨਿਧਾਨ ਪਾਇਆ ਤਿਸ ਕੀ ਕੀਮ ਨਾ ਪਾਈ ਪ੍ਰਭ ਸਖਾ ਜੀਓ ਮੇਰਾ ਅੰਤੇ ਹੋਏ ਸਖਾਈ ਪੇਈ ਰਹਿ ਜਗ ਜੀਵਨ ਦਾਤਾ ਮਨਮੁਖ ਪਤ ਗਵਾਈ ਬਿਨ ਸਤਿਗੁਰ ਕੋ ਮਗ ਨਾ ਜਾਣੈ ਅੰਧੇ ਠੌਰ ਨਾ ਕਾਈ
2: ਭੋਲਾ ਹੀ ਪਾਠ ਜਿਵੇਂ ਹੋਇਆ ਮਗ ਇਸੇ ਤਰ੍ਹਾਂ। ਹਾਂਜੀ,
0: ਹਰ ਸੁਖ ਦਾਤਾ ਮਨ ਨਹੀਂ ਵਸਿਆ ਅੰਤ ਗਿਆ ਪਛੁਤਾਈ ਪੇਈ ਰਹਿ ਜਗ ਜੀਵਨ ਦਾਤਾ ਗੁਰਮਤ ਮਨ ਵਸਾਇਆ ਆਨੰਦਨ ਭਗਤ ਕਰ ਹੈ ਦਿਨ ਰਾਤੀ ਹੋਮੈ ਮੋਹ ਚੁਕਾਇਆ ਜਿਸ ਸਿਉ ਰਾਤਾ ਤੇ ਸੋ ਹੋਵੈ ਸੱਚੇ ਸੱਚ ਸਮਾਇਆ ਆਪੇ ਨਦਰ ਕਰੇ ਭਾਉ ਲਾਏ ਗੁਰ ਸਬਦੀ ਵਿਚਾਰ ਸਤਿਗੁਰ ਸੇਵਿਆ ਸਹਿਜ ਉਪਜੈ ਹੋਮੈ ਤਿਸਨਾ ਮਾਰ ਹਰ ਗੁਣਦਾਤਾ ਸਦ ਮਨ ਵਸੈ ਸੱਚ ਰੱਖ

0: ਮੁਖ ਸਭ ਜਾਏ, ਸਤਿਗੁਰ ਸਬਦ ਸੁਣਾਇਆ ਹਉ ਸਦ ਬਲਿਹਾਰੈ ਜਾਉ। ਆਪਣੇ ਮਨ ਚਿਤ ਕਹੈ ਕਹਾਏ, ਬਿਨ ਗੁਰ ਆਪ ਨਾ ਜਾਈ। ਹਰ ਜੀਓ ਭਗਤ ਵਛਲ ਸੁਖਦਾਤਾ, ਕਰ ਕਿਰਪਾ ਮਨ ਵਸਾਈ। ਨਾਨਕ ਸੋਭਾ ਸੁਰਤ ਦੇ ਪ੍ਰਭ ਆਪੇ, ਗੁਰਮੁਖ ਦੇ ਵਡਿਆਈ।
1: ਹਾਂਜੀ, ਅੰਕਾਂ ਵੱਲ ਧਿਆਨ ਦੇਣਾ, ਕਿਉਂਕਿ ਪਹਿਲਾਂ ਜਿਸ ਤਰ੍ਹਾਂ ਬਾਬਾ ਜੀ ਨੇ ਕਿਹਾ, ਬਾਈ ਜੀ ਨੇ ਵੀ 17 ਅਸ਼ਟਪਦੀਆਂ ਦਾ ਜ਼ਿਕਰ ਕੀਤਾ ਨਾ, ਹੁਣ ਤੁਸੀਂ ਆਪ ਸਾਰਿਆਂ ਨੇ ਅੱਗੇ ਵਾਸਤੇ ਆਪਣੀ ਸਾਰੀ ਜ਼ਿੰਦਗੀ ਵਿੱਚ ਸ਼ਬਦਾਂ ਦੇ ਜਿਹੜੇ ਗਿਣਤੀ ਆ ਉਹਦਾ ਪਾਤਸ਼ਾਹ ਨੇ ਜੋ ਲਿਖਿਆ ਨਾ ਵੇਰਵਾ, ਆਪ ਧਿਆਨ ਦੇ ਸਕਦੇ ਆ। ਹੁਣ ਇਹ ਜਿਹੜਾ 8 ਅੰਕ ਆਇਆ, ਇਹ ਅਸ਼ਟਪਦੀ ਦਾ, 8 ਪਦਿਆਂ ਦਾ, ਵੀ ਇੱਥੇ 8 ਪਦੇ ਪੂਰੇ ਹੋ ਗਏ। ਉਹ ਤੋਂ ਬਾਅਦ ਏਕਾ ਆਇਆ, ਇੱਕ ਦਾ ਅੰਕ ਆਇਆ, ਇਹਦਾ ਭਾਵ ਹੈ ਵੀ ਤੀਜੇ ਪਾਤਸ਼ਾਹ ਦੀ ਇੱਥੇ ਤੱਕ ਇੱਕ ਅਸ਼ਟਪਦੀ ਹੋਈ ਹੈ। ਪਰ ਅੱਗੇ ਫਿਰ 18 ਅੰਕ ਆ ਗਿਆ, ਇਹ ਜੋ ਸ੍ਰੀ ਰਾਗ ਦੀਆਂ ਅਸ਼ਟਪਦੀਆਂ ਨੇ ਉਹਦਾ ਜੋੜ ਹੀ ਅੱਗੇ ਚੱਲਦਾ ਜਾਣਾ, ਵੀ 17 ਤੋਂ ਬਾਅਦ ਹੁਣ 18 ਹੋ ਗਈਆਂ, ਇਹ ਜੋੜ ਵੀ ਚੱਲਦਾ ਹੈ, ਤੇ ਤੀਜੇ ਪਾਤਸ਼ਾਹ ਦੀ ਗਿਣਤੀ ਸ਼ਬਦਾਂ ਦੀ ਜਾਂ ਅਸ਼ਟਪਦੀਆਂ ਦੀ ਵੱਖਰੀ ਵੀ ਚੱਲ ਪੈਣੀ ਹੈ। ਜਿੱਥੇ 2-3 ਅੰਕ ਆਉਂਦੇ ਹੁੰਦੇ ਨੇ ਨਾ ਇਕੱਠੇ, ਇਸ ਤਰ੍ਹਾਂ ਇਹ ਇਹਨਾਂ ਦਾ ਮਤਲਬ ਹੁੰਦਾ, ਸ਼ਬਦ ਜੋੜ ਵੀ ਇਸੇ ਤਰ੍ਹਾਂ ਆਉਂਦਾ। ਜੀ,
0: ਸ੍ਰੀ ਰਾਗ ਮਹੱਲਾ ਤੀਜਾ, ਹਉਮੈ ਕਰਮ ਕਮਾਵਦੇ, ਜਮ ਡੰਡ ਲੱਗੈ ਤਿੰਨ ਆਏ, ਜੇ ਸਤਿਗੁਰ ਸੇਵਨ ਸੇ ਉਬਰੇ, ਹਰ ਸੇਤੀ ਲਿਵ ਲਾਏ। ਮਨ ਰੇ ਗੁਰਮੁਖ ਨਾਮ ਧਿਆਇ, ਧੁਰ ਪੂਰਬ ਕਰਤਾ ਲਿਖਿਆ, ਤਿਨਾ ਗੁਰਮਤ ਨਾਮ ਸਮਾਏ ਰਹਾਓ। ਵਿਣ ਸਤਿਗੁਰ ਪ੍ਰਤੀ

ਸਤਿਗੁਰ ਕਾ ਭਾਣਾ ਕਮਾਵਦੇ ਬਿਖ ਹੋਮੈ ਤਜ ਵਿਕਾਰ ਮਨ ਹਠ ਕਿਤੈ ਉਪਾਏ ਨਾ ਛੂਟੀਐ ਸਿਮਰਤ ਸਾਸਤਰ ਸੋਧੋ ਜਾਏ ਮਿਲ ਸੰਗਤ ਸਾਧੂ ਉਬਰੇ।

0: ਰਹਾਉ ਪੰਖੀ ਬਿਰਖ ਸੁਹਾਵੜੇ ਉੱਡ ਹੈ ਚਹੋ ਦਿਸ ਜਾਹੇ ਜੇਤਾ ਉੱਡ ਹੈ ਦੁੱਖ ਘਣੇ ਨਿਤ ਦੱਜ ਹੈ ਤੈ ਬਿਲਲਾਹੇ।
1: ਥੋੜਾ ਜਿਹਾ ਵਿਸ਼ਰਾਮ ਦਾ ਧਿਆਨ ਜ਼ਰੂਰ ਰੱਖੀਏ, ਜ਼ਿਆਦਾ ਕਾਹਲੀ ਨਾ ਕਰੀਏ, ਫਿਰ ਉਹ ਸਪਸ਼ਟ ਨਹੀਂ ਹੁੰਦਾ। ਸੁਹਾਵੜੇ ਤੇ ਹੁਣ ਜਿਹੜਾ ਵਿਸ਼ਰਾਮ ਸੀ ਇਹ ਸਪਸ਼ਟ ਨਹੀਂ ਹੋਇਆ। ਸਾਰਿਆਂ ਨੂੰ ਧਿਆਨ ਨਾਲ ਪੜ੍ਹੋ ਜੀ।
0: ਪੰਖੀ ਬਿਰਖ ਸੁਹਾਵੜੇ ਉੱਡ ਹੈ ਚਹੋ ਦਿਸ ਜਾਹੇ ਜੇਤਾ ਉੱਡ ਹੈ ਦੁੱਖ ਘਣੇ ਨਿਤ ਦੱਜ ਹੈ ਤੈ ਬਿਲਲਾਹੇ। ਬਿਨ ਗੁਰ ਮਹਿਲ ਨਾ ਜਾਪਈ ਨਾ ਅੰਮ੍ਰਿਤ ਫਲ ਪਾਹੇ। ਗੁਰਮੁਖ ਬ੍ਰਹਮ ਹਰੀਆਵਲਾ ਸਾਚੈ ਸਹਿਜ ਸੁਭਾਏ ਸਾਚ ਸਾਖਾ ਤੀਨ ਨਿਵਾਰੀਆ ਏਕ ਸ਼ਬਦ ਲਿਵ ਲਾਏ। ਅੰਮ੍ਰਿਤ ਫਲ ਹਰ ਏਕ ਹੈ ਆਪੇ ਦੇ ਖੁਆਏ। ਮਨਮੁਖ ਉਬੇ ਸੁੱਕ ਗਏ ਨਾ ਫਲ ਤਿੰਨਾ ਛਾਓ ਤਿੰਨਾ ਪਾਸ ਨਾ ਬੈਸੀਐ ਉਹ ਨਾ ਘਰ ਨਾ ਗਿਰਾ।

ਮੋਹ ਸੋਹਣੇ ਗੁਰ ਕੈ ਹੇਤ ਪਿਆਰ ਸੱਚੀ ਭਗਤੀ ਸੱਚ ਰੱਤੇ ਦਰ ਸੱਚੈ ਸਚਿਆਰ ਆਏ ਸੇ ਪ੍ਰਵਾਨ ਹੈ ਆਏ ਸੇ ਪ੍ਰਵਾਨ ਹੈ ਸਭ ਕੁ ਸਭ ਕੁਲ ਕਾ

0: ਨਾਮ ਵਡਾਈਆ ਕਰਮ ਪ੍ਰਾਪਤ ਹੋਏ ਸ੍ਰੀ ਰਾਗ ਮਹੱਲਾ ਤੀਜਾ ਗੁਰਮੁਖ ਨਾਮ ਧਿਆਈਐ ਮਨਮੁਖ ਬੂਝ ਨਾ ਪਾਏ ਗੁਰਮੁਖ ਸਦਾ ਮੁਖ ਊਜਲੇ ਹਰ ਵਸਿਆ ਮਨ ਆਏ ਸਹਿਜੇ ਹੀ ਸੁਖ ਪਾਈਐ ਸਹਿਜੇ ਰਹੇ ਸਮਾਏ ਭਾਈ ਰੇ ਦਾਸਨ ਦਾਸਾ ਹੋਏ ਗੁਰ ਕੀ ਸੇਵਾ ਗੁਰ ਭਗਤ ਹੈ ਵਿਰਲਾ ਪਾਏ ਕੋਇ ਰਹਾਉ ਸਦਾ ਸੁਹਾਗ ਸੁਹਾਗਣੀ ਜੇ ਚੱਲ ਹੈ ਸਤਿਗੁਰ ਭਾਏ ਸਦਾ ਪਿਰ ਨਿਹ ਚਲ ਪਾਈਐ ਨਾ ਉਹ ਮਰੈ ਨਾ ਜਾਏ ਸ਼ਬਦ ਮਿਲੈ ਨਾ ਵਿਛੁੜੈ
1: ਮਿਲੀ
0: ਸ਼ਬਦ ਮਿਲੀ ਨਾ ਵਿਛੁੜੈ ਸ਼ਬਦ ਮਿਲੀ ਨਾ ਵਿਛੁੜੈ
2: ਪਿਰ ਕਹਿ ਅੱਛਾ ਸਪਸ਼ਟ ਰੱਖੋ ਜੀ ਵਿਛੁੜੈ
0: ਸ਼ਬਦ ਮਿਲੀ ਨਾ ਵਿਛੁੜੈ ਪਿਰ ਕਹਿ ਅੰਕ ਸਮਾਏ ਸ਼ਬਦ ਮਿਲੀ ਨਾ ਵਿਛੁੜੈ ਪਿਰ ਕਹਿ ਅੰਕ ਸਮਾਏ ਹਰ ਨਿਰਮਲ ਅਤ ਉਜਲਾ ਬਿਨ ਗੁਰ ਪਾਇਆ ਨਾ ਜਾਏ ਪਾਠ ਪੜੈ ਨਾ ਬੂਝਈ ਭੇਖੀ ਭਰਮ ਭੁਲਾਏ ਗੁਰਮਤੀ ਹਰਸਦਾ ਪਾਇਆ ਰਸਨਾ ਹਰ ਰਸ ਸਮਾਏ ਮਾਇਆ ਮੋਹ ਚੁਕਾਇਆ ਗੁਰਮਤੀ ਸਹਿਜ ਸੁਭਾਏ ਬਿਨ ਸਬਦੈ ਜਗ ਦੁਖੀਆ ਫਿਰੈ ਮਨ ਮੁਖਾ ਨੋ ਗਈ ਖਾਏ ਸਬਦੇ ਨਾਮ ਧਿਆਈਐ ਸਬਦੇ ਸੱਚ ਸਮਾਏ ਮਾਇਆ ਭੂਲੇ ਸਿੱਧ ਫਿਰਹਿ ਸਮਾਧ ਨਾ ਲੱਗੈ ਸੁਭਾਏ ਤੀਨੇ ਲੋ ਵਿਆਪਤ ਹੈ ਅਧਕ ਰਹੀ ਲਪਟਾਏ ਬਿਨ ਗੁਰ ਮੁਕਤ ਨਾ ਪਾਈ।

ਜਾਏ ਬਿਨ ਸ਼ਬਦ ਭਰਮ ਨਾ ਚੂਕਈ ਨਾ ਵਿੱਚ ਹੋ ਹੋਮੈ ਜਾਏ ਬਿਨ ਪ੍ਰੀਤੀ ਭਗਤ ਨਾ ਹੋਵਈ ਬਿਨ ਸ਼ਬਦ ਥਾਏ ਨਾ ਪਾਏ ਸ਼ਬਦੇ ਹੋਮੈ ਮਾਰੀਐ ਮਾਇਆ ਕਾ ਭਰਮ ਜਾਏ ਨਾਮ ਪਦਾਰਥ ਪਾਈਐ ਗੁਰਮੁਖ ਸਹਿਜ ਸੁਭਾਏ ਬਿਨ ਗੁਰ ਗੁਣ ਨਾ ਜਾਪਣੀ ਬਿਨ ਗੁਣ ਭਗਤ ਨਾ ਹੋਏ ਭਗਤ ਵਛਲ ਹਰ ਮਨ ਵਸਿਆ ਸਹਿਜ ਮਿਲਿਆ ਪ੍ਰਭ ਸੋਏ ਭਗਤ ਵਛਲ ਹਰ ਮਨ ਵਸਿਆ ਸਹਿਜ ਮਿਲਿਆ ਪ੍ਰਭ ਸੋਏ ਨਾਨਕ ਸਬਦੇ ਹਰ ਸਾਲ

ਆਪੇ ਭਰਮ ਭੁਲਾਏ ਮਨਮੁਖ ਕਰਮ ਕਰਹਿ ਨਹੀਂ ਬੂਝਹਿ ਬਿਰਥਾ ਜਨਮ ਗਵਾਏ ਗੁਰਬਾਣੀ ਇਸ ਜਗ ਮਹਿ ਚਾਨਣ ਕਰਮ ਵਸੈ ਮਨ ਆਏ ਮਨ ਰੇ ਨਾਮ ਜਪਹੁ ਸੁਖ ਹੋਏ ਗੁਰਪੂਰਾ ਸਾ ਲਾਹੀਐ ਸਹਿਜ ਮਿਲੈ ਪ੍ਰਭ ਸੋਇ ਰਹਾਉ ਭਰਮ ਗਿਆ ਭਉ ਭਾਗਿਆ ਹਰ ਚਰਣੀ ਚਿੱਤ ਲਾਏ ਗੁਰਮੁਖ ਸ਼ਬਦ ਕਮਾਈਐ ਹਰ ਵਸੈ ਮਨ ਆਏ ਘਰ ਮਹਿਲ ਸੱਚ ਸਮਾਈਐ ਜਮਕਾਲ ਨਾ ਸਕੈ ਖਾਏ ਨਾਮਾ ਸ਼ੀਬਾ ਕਬੀਰ ਜੁਲਾਹਾ ਪੂਰੇ ਗੁਰ ਤੇ ਗਤ ਪਾਈ ਬ੍ਰਹਮ ਕੇ ਬੇਤੇ ਸ਼ਬਦ ਪਛਾਣ ਹੈ ਹਉਮੈ ਜਾਤ ਗਵਾਈ ਸੁਰ ਨਰ ਤਿੰਨ ਕੀ ਬਾਣੀ ਗਾਵ ਹੈ ਕੋਏ ਨਾ ਮੇਟੈ ਭਾਈ ਦੈਤ ਪੁੱਤ ਕਰਮ ਧਰਮ ਕਿਛ ਸੰਜਮ ਨਾ ਪੜੈ ਦੈਤ ਪੁੱਤ ਕਰਮ ਧਰਮ ਕਿਛ ਸੰਜਮ ਨਾ ਪੜੈ ਦੈਤ ਪੁੱਤ ਕਰਮ ਧਰਮ ਕਿਛ ਸੰਜਮ ਨਾ ਪੜੈ ਦੂਜਾ ਭਾਉ ਨਾ ਜਾਣੈ ਦੈਤ ਪੁੱਤ ਕਰਮ ਧਰਮ ਕਿਛ ਸੰਜਮ ਨਾ ਪੜੈ ਦੂਜਾ ਭਾਉ ਨਾ ਜਾਣੈ ਸਤਿਗੁਰ ਭੇਟਿਆ ਨਿਰਮਲ ਹੋਆ ਅਨ ਦਿਨ ਨਾਮ ਵਖਾਣੈ ਏਕੋ ਪੜੈ ਏਕੋ ਨਾਉ ਬੂਝੈ ਦੂਜਾ ਅਵਰ ਨਾ ਜਾਣੈ ਖੱਟ ਦਰਸ਼ਨ ਜੋਗੀ ਸੰਨਿਆਸੀ ਬਿਨ ਗੁਰ ਭਰਮ ਭੁਲਾਏ ਸਤਿਗੁਰ ਸੇਵਹਿ ਤਾਂ ਗਤ ਮਿਤ ਪਾਵਹਿ ਹਰ ਜੀਉ ਮਨ ਵਸਾਏ ਸੱਚੀ ਬਾਣੀ ਸਿਉ ਚਿੱਤ ਲਾਗੈ ਆਵਣ ਜਾਣ ਰਹਾਏ ਪੰਡਿਤ ਪੜ ਪੜ ਵਾਦ ਵਖਾਣ ਹੈ ਬਿਨ ਗੁਰ ਭਰਮ ਭੁਲਾਏ ਲੱਖ ਚੌਰਾਸਹੀ ਫੇਰ ਪਇਆ ਬਿਨ ਸ਼ਬਦੈ ਮੁਕਤ ਨਾ ਪਾਏ ਜਾ ਨਾਉ ਚੇਤੈ ਤਾਂ ਗਤ ਪਾਏ ਜਾਂ ਸਤਿਗੁਰ ਮੇਲ ਮਿਲਾਏ ਸਤ ਸੰਗਤ ਮਹਿ ਨਾਮ ਹਰ ਉਪਜੈ ਜਾਂ ਸਤਿਗੁਰ ਮਿਲੈ ਸੁਭਾਏ ਮਨ ਤਨ ਅਰਪੀ ਆਪ ਗਵਾਈ ਚੱਲਾ ਸਤਿਗੁਰ ਭਾਏ ਸਾਧ ਬਲਿਹਾਰੀ ਗੁਰ ਆਪਣੇ ਬਿਟਹੋ ਜੇ ਹਰ ਸੇਤੀ ਚਿੱਤ ਲਾਏ ਸੋ ਬ੍ਰਾਹਮਣ ਬ੍ਰਹਮ ਜੋ ਬਿੰਦੇ ਹਰ ਸੇਤੀ ਰੰਗ ਰਾਤਾ ਪ੍ਰਭ ਨਿਕਟ ਵਸੈ ਸਭਨਾ ਘੱਟ ਅੰਤਰ ਗੁਰਮੁਖ ਵਿਰਲੈ ਜਾਤਾ ਨਾਨਕ ਨਾਮ ਮਿਲੈ ਵਡਿਆਈ ਗੁਰ ਕੈ ਸ਼ਬਦ ਪਛਾਤਾ ਸ੍ਰੀ ਰਾਗ ਮਹੱਲਾ ਤੀਜਾ ਸਹਜੈ ਨੋ ਸਭ ਲੋਚਦੀ ਬਿਨ ਗੁਰ ਪਾਇਆ ਨਾ ਜਾਏ ਪੜ ਪੜ ਪੰਡਿਤ ਜੋਤ ਕੀ ਥੱਕੇ ਭੇਖੀ ਭਰਮ ਭੁਲਾਏ ਗੁਰ ਭੇਟੇ ਸਹਿਜ ਪਾਇਆ ਆਪਣੀ ਕਿਰਪਾ ਕਰੇ ਰਜਾਏ ਭਾਈ ਰੇ ਗੁਰਬਿਨ ਸਹਿਜ ਨਾ ਹੋਏ ਸਬਦੈ ਹੀ ਤੇ ਸਹਿਜ ਉਪਜੈ ਹਰ ਪਾਇਆ ਸੱਚ ਸੋਏ ਰਹਾਉ ਸਹਿਜੇ ਗਾਵਿਆ ਥਾਏ ਪਵੈ ਬਿਨ ਸਹਿਜੈ ਕਥਨੀ ਬਾਦ ਸਹਿਜੇ ਹੀ ਭਗਤ ਉਪਜੈ ਸਹਿਜ ਪਿਆਰ ਬੈਰਾਗ ਸਹਿਜੈ ਹੀ ਤੇ ਸੁਖ ਸਾਤ ਹੋਏ ਬਿਨ ਸਹਿਜੈ ਜੀਵਨ ਬਾਦ ਸਹਿਜ ਸਾਲਾਹੀ ਸਦਾ ਸਦਾ ਸਹਿਜ ਸਮਾਧ ਲਗਾਏ ਸਹਿਜੇ ਹੀ ਗੁਣ ਊਚਰੈ ਭਗਤ ਕਰੇ ਲਿਵਲਾਏ ਸਬਦੇ ਹੀ ਹਰ ਮਨ ਵਸੈ ਰਸਨਾ ਸਹਿਜੇ ਸਬਦੇ ਹੀ ਹਰ ਮਨ ਵਸੈ ਰਸਨਾ ਹਰ ਰਸ

ਪਾਏ ਸੇਵੜ ਭਾਗੀ ਜਿਨੀ ਪਾਇਆ ਸਹਿਜੇ ਰਹੇ ਸਮਾਏ ਮਾਇਆ ਵਿੱਚ ਸਹਿਜ ਨਾ ਉਪਜੈ ਮਾਇਆ ਦੂਜੈ ਪਾਏ ਮਨਮੁਖ ਕਰਮ ਕਮਾਵਣੇ ਹਉਮੈ ਜਲੈ ਜਲਾਏ ਜੰਮਣ ਮਰਨ ਨਾ ਚੁੱਕਈ ਫਿਰ ਫਿਰ ਆਵੈ ਜਾਏ ਤ੍ਰਿਹੁ ਗੁਣਾ ਵਿੱਚ ਸਹਿਜ ਨਾ ਪਾਈਐ ਤ੍ਰੈ ਗੁਣ ਭਰਮ ਭੁਲਾਏ ਪੜੀਐ ਗੁਣੀਐ ਕਿਆ ਕਥੀਐ ਜਾ ਮੁੰਡੋ ਕੁੱਥਾ ਜਾਏ ਚੌਥੇ ਪਦਮ ਹੈ ਸਹਿਜ ਹੈ ਗੁਰਮੁਖ ਪੱਲੈ ਪਾਏ ਨਿਰਗੁਣ ਨਿਰਗੁਣ ਨਾਮ ਨਿਧਾਨ ਹੈ ਸਹਿਜੇ ਸੋਝੀ ਹੋਏ ਗੁਣਵੰਤੀ ਸਾਹ ਲਾਹਿਆ ਸੱਚੇ ਸੱਚੀ ਸੋਏ ਭੁੱਲਿਆ ਸਹਿਜ ਮਿਲਾਏ ਸੀ ਸ਼ਬਦ ਮਿਲਾਵਾ ਹੋਏ ਬਿਨ ਸਹਿਜੈ ਸਭ ਅੰਧ ਹੈ ਮਾਇਆ ਮੋਹ ਗੁਬਾਰ ਸਹਿਜੇ ਹੀ ਸੋਝੀ ਪਈ ਸੱਚੇ ਸ਼ਬਦ ਅਪਾਰ ਆਪੇ ਬਖਸ਼ ਮਿਲਾਇਨ ਪੂਰੇ ਗੁਰ ਕਰਤਾਰ ਸਹਿਜੇ ਆਦਿਸ਼ਟ ਪਛਾਣੀਐ ਨਿਰਭਉ ਜੋਤ ਨਿਰੰਕਾਰ ਸਭਨਾ ਜੀਆਂ ਕਾ ਇੱਕ ਦਾਤਾ ਜੋਤੀ ਜੋਤ ਮਿਲਾਵਣਹਾਰ ਪੂਰੇ ਸ਼ਬਦ ਸਲਾਹੀਐ

0: ਨਾਮ ਲੈਣ ਖੁੱਟ ਭਰੇ ਭੰਡਾਰ ਨਾਨਕ ਤੋਟ ਨਾ ਆਵੇ ਦੀਏ ਦੇਵਨ ਹਾਰ।
1: ਸ੍ਰੀ ਰਾਗ ਮਹੱਲਾ ਤੀਜਾ। ਸਤਿਗੁਰ ਮਿਲਿਆ ਫੇਰ ਨਾ ਪਵੇ ਜਨਮ ਮਰਨ ਦੁੱਖ ਜਾਏ ਪੂਰੇ ਸ਼ਬਦ ਸਭ ਸੋਝੀ ਹੋਈ ਹਰਨਾਮੇ ਰਹੇ ਸਮਾਏ ਮਨ ਮੇਰੇ ਸਤਿਗੁਰ ਸਿਉ ਚਿਤ ਲਾਏ ਨਿਰਮਲ ਨਾਮ ਸਦ ਨਵਤਨੋ ਆਪ ਵਸੈ ਮਨ ਆਏ ਰਹਾਓ ਹਰ ਜਿਉ ਰੱਖੋ ਆਪਣੀ ਸਰਣਾਈ ਜਿਉ ਰੱਖ ਹੈ ਤਿਉ ਰਹਿਣਾ ਗੁਰ ਕੈ ਸ਼ਬਦ ਜੀਵਤ ਮਰੈ ਗੁਰਮੁਖ ਭਵਜਲ ਤਰਣਾ ਵੱਡੇ ਭਾਗ ਨਾਉ ਪਾਈਐ ਗੁਰਮਤਿ ਸ਼ਬਦ ਸੁਹਾਈ ਆਪੇ ਮਨ ਵਸਿਆ ਪ੍ਰਭ ਕਰਤਾ ਸਹਿਜੇ ਰਹਿਆ ਸਮਾਈ ਇਕ ਨਾ ਮਨਮੁਖ ਸ਼ਬਦ ਨਾ ਭਾਵੈ ਬੰਧਨ ਬੰਧ ਭਵਾਇਆ ਲੱਖ ਚੁਰਾਸੀ ਫਿਰ ਫਿਰ ਆਵੈ ਬਿਰਥਾ ਜਨਮ ਗਵਾਇਆ ਭਗਤਾਂ ਮਨ ਆਨੰਦ ਹੈ ਸੱਚੇ ਸ਼ਬਦ ਰੰਗ ਰਾਤੇ ਅੰਦਨ ਗੁਣ ਗਾਵ ਹੈ ਸਦ ਨਿਰਮਲ ਸਹਿਜੇ ਨਾਮ ਸਮਾਤੇ ਗੁਰਮੁਖ ਅੰਮ੍ਰਿਤ ਬਾਣੀ ਬੋਲੈ ਹੈ ਸਭ ਆਤਮ ਰਾਮ ਪਛਾਣੀ ਏਕੋ ਸੇਵਨ ਏਕ ਅਰਾਧ ਹੈ ਗੁਰਮੁਖ ਅਕਥ ਕਹਾਣੀ ਸੱਚਾ ਸਾਹਿਬ ਸੇਵੀ ਹੈ ਗੁਰਮੁਖ ਵਸੈ ਮਨ ਆਏ ਸਦਾ ਰੰਗ ਰਾਤੇ ਸੱਚ ਸਿਉ ਆਪਣੀ ਕਿਰਪਾ ਕਰੇ ਮਿਲਾਏ ਆਪੇ ਕਰੇ ਕਰਾਏ ਆਪੇ ਇਕ ਨਾ ਸੁੱਤਿਆ ਦੇ ਜਗਾਏ ਆਪੇ ਮੇਲ ਮਿਲਾਏ ਦਾ ਨਾਨਕ ਸ਼ਬਦ ਸਮਾਏ ਸ੍ਰੀ ਰਾਗ ਮਹੱਲਾ ਤੀਜਾ। ਸਤਿਗੁਰ ਸੇਵੇ ਮਨ ਨਿਰਮਲਾ ਭਏ ਪਵਿੱਤ ਸਰੀਰ ਮਨ ਆਨੰਦ ਸਦਾ ਸੁਖ ਪਾਇਆ ਭੇਟਿਆ ਗਹਿਰ ਗੰਭੀਰ ਸੱਚੀ ਸੰਗਤ ਬੈਸਣਾ ਸੱਚ ਨਾਮ ਮਨ ਧੀਰ ਮਨ ਰੇ ਸਤਿਗੁਰ ਸੇਵ ਨਿਸੰਗ ਸਤਿਗੁਰ ਸੇਵੇ ਹਰ ਮਨ ਵਸੈ ਲੱਗੈ ਨਾ ਮੈਲ ਪਤੰਗ ਰਹਾਓ ਸੱਚੇ ਸ਼ਬਦ ਪਤ ਉਪਜੈ ਸੱਚੇ ਸੱਚਾ ਨਾਉ ਜਿਨੀ ਹਮੈ ਮਾਰ ਪਛਾਣਿਆ ਹਉ ਤਿਨ ਬਲਿਹਾਰੈ ਜਾਉ ਮਨਮੁਖ ਸੱਚ ਨਾ ਜਾਣਨੀ ਮਨਮੁਖ ਸੱਚ ਨਾ ਜਾਣਨੀ ਤਿਨ ਠੌਰ ਨਾ ਕਤਹੂ ਥਾਉ ਸੱਚ ਖਾਣਾ ਸੱਚ ਪਹਿਨਣਾ ਸੱਚੇ ਹੀ ਵਿੱਚ ਵਾਸ ਸਦਾ ਸੱਚਾ ਸਾ ਲਾਹਣਾ ਸੱਚੇ ਸ਼ਬਦ ਨਿਵਾਸ ਸਭ ਆਤਮ ਰਾਮ ਪਛਾਣਿਆ ਗੁਰਮਤੀ ਨਿਜ ਕਰਵਾਸ ਸੱਚ ਵੇਖਣ ਸੱਚ ਬੋਲਣਾ ਤਾਨ ਮਨ ਸੱਚਾ ਹੋਏ ਸੱਚੀ ਸਾਖੀ ਉਪਦੇਸ਼ ਸੱਚ ਸੱਚੇ ਸੱਚੀ ਸੋਏ ਜਿੰਨੀ ਸੱਚ ਵਿਸਾਰਿਆ ਜਿੰਨੀ ਸੱਚ ਵਿਸਾਰਿਆ ਸੇ ਦੁਖੀਏ ਚੱਲੇ ਰੋਏ ਸਤਿਗੁਰ ਜਿਨੀ ਨਾ ਸੇਵਿਓ ਸੇ ਕਿਤ ਆਏ ਸੰਸਾਰ ਜਮ ਦਰ ਬੱਧੇ ਮਾਰੀ ਹੈ ਕੂਕ ਨਾ ਸੁਣੈ ਪੂਕਾਰ ਬਿਰਥਾ ਜਨਮ ਗਵਾਇਆ ਮਾਰ ਜੰਮ ਹੈ ਵਾਰੋ ਵਾਰ ਇਹੋ ਜਗ ਜਲਤਾ ਦੇਖ ਕੇ ਇਹੋ ਜਗ ਜਲਤਾ ਦੇਖ ਕੇ ਭੱਜ ਪਏ ਸਤਿਗੁਰ ਸਰਣਾ ਸਤਿਗੁਰ ਸੱਚ ਦ੍ਰਿੜਾਇਆ ਸਦਾ ਸੱਚ ਸੰਜਮ ਰਹਿਣਾ ਸਤਿਗੁਰ ਸੱਚਾ ਹੈ ਬੋਹਿਥਾ ਸਬਦੇ ਭਵਜਲ ਤਰਣਾ ਲੱਖ ਚੁਰਾਸੀ ਫਿਰਦੇ ਰਹੇ ਬਿਨ ਸਤਿਗੁਰ ਮੁਕਤ ਨਾ ਹੋਈ ਪੜ ਪੜ ਪੰਡਿਤ ਮੋਨੀ ਥੱਕੇ ਦੂਜੇ ਭਾਏ ਪਤ ਖੋਈ ਸਤਿਗੁਰ ਸ਼ਬਦ ਸੁਣਾਇਆ ਬਿਨ ਸੱਚੇ ਅਵਰ ਨਾ ਕੋਈ ਜੋ ਸੱਚੈ ਲਾਏ ਸੇ ਸੱਚ ਲੱਗੇ ਨਿਤ ਸੱਚੀ ਕਾਰ ਕਰਨ ਤਿਨਾ ਨਿਜ ਕਰ ਵਾਸਾ ਪਾਇਆ ਸੱਚੇ ਮਹਿਲ ਰਹਨ ਨਾਨਕ ਭਗਤ ਸੁਖੀਏ ਸਦਾ ਸੱਚੇ ਨਾਮ ਰਚਨ ਸ੍ਰੀ ਰਾਗ ਮਹੱਲਾ ਪੰਜਵਾ ਜਾ ਕੋ ਮੁਸ਼ਕਲ ਅਤ ਬਣੈ ਢੋਈ ਕੋਏ ਨਾ ਦੇ ਲਾਗੂ ਹੋਏ ਦੁਸ਼ਮਣਾ ਸਾਖ ਭੇ ਭਜ ਖਲੇ ਸਭੋ ਭਜੈ ਆਸਰਾ ਚੁੱਕੈ ਸਭ ਅਸਰਾਉ ਚਿਤ ਆਵੈ ਓਸ ਪਾਰ ਬ੍ਰਹਮ ਲੱਗੈ ਨਾ ਤੱਤੀ ਵਾਉ ਸਾਹਿਬ ਨਿਤਾਣਿਆ ਕਾ ਤਾਣ ਆਏ ਨਾ ਜਾਈ ਥਿਰ ਸਦਾ ਗੁਰ ਸਬਦੀ ਸੱਚ ਜਾਣ ਰਹਾਓ ਜੇ ਕੋ ਹੋਵੈ ਦੁਬਲਾ ਨੰਗ ਭੁੱਖ ਕੀ ਪੀਰ ਦਮੜਾ ਪੱਲੈ ਨਾ ਪਵੈ ਨਾ ਕੋ ਦੇਵੈ ਧੀਰ ਸਵਾਰਥ ਸੁਆਉ ਨਾ ਕੋ ਕਰੇ ਨਾ ਕਿਛ ਹੋਵੈ ਕਾਜ ਚਿਤ ਆਵੈ ਓਸ ਪਾਰ ਬ੍ਰਹਮ ਤਾ ਨਿਹਚਲ ਹੋਵੈ ਰਾਜ ਜਾ ਕੋ ਚਿੰਤਾ ਬਹੁਤ ਬਹੁਤ ਦੇਹੀ ਵਿਆਪੈ ਰੋਗ ਗ੍ਰਸਤ ਕੁਟੰਬ ਪਲੇਟਿਆ ਕਦੇ ਹਰਖ ਕਦੇ ਸੋਗ ਗੌਣ ਕਰੇ ਚੌ ਕੁੰਟਕਾ ਘੜੀ ਨਾ ਬੈਸਣ ਸੋਏ ਚਿਤ ਆਵੈ ਓਸ ਪਾਰ ਬ੍ਰਹਮ ਤਨ ਮਨ ਸੀਤਲ ਹੋਏ ਕਾਮ ਕ੍ਰੋਧ ਮੋਹ ਵਸ ਕੀਆ ਕਿਰਪਨ ਲੋਭ ਪਿਆਰ ਚਾਰੇ ਕਿਲਵਿਖ ਓਨ ਅਗ ਕੀਏ ਹੋਆ ਅਸੁਰ ਸੰਘਾਰ ਪੋਥੀ ਗੀਤ ਕਵਿਤ ਕਿਛ ਕਦੇ ਨਾ ਕਰਨ ਧਰਿਆ
2: ਕਵਿਤ ਅਧਕ ਤੋਂ ਬਿਨਾ ਕਵਿਤ ਨਹੀਂ ਕਹਿਣਾ
1: ਪੋਥੀ ਗੀਤ ਕਵਿਤ ਕਿਛ ਕਦੇ ਨਾ ਕਰਨ ਧਰਿਆ ਚਿਤ ਆਵੇ ਓਸ ਪਾਰ ਬ੍ਰਹਮ ਤਾਂ ਨਿਮਖ ਸਿਮਰਤ ਤਰਿਆ ਸਾਸਤ ਸਿਮਰਤ ਵੇਦ ਚਾਰ ਮੁਖ ਆਗਰ ਵਿਚਰੇ ਤਪੇ ਤਪੀਸਰ ਜੋਗੀਆ तीर्थ गवन करे खटकर्मा ते दुगणे पूजा करता नाए रंग न लगी पार ब्रह्म
0: पाठ करना नाए
1: खटकर्मा ते दुगणे पूजा करता नाए रंग न लगी पार ब्रह्म
3: ए दो गुणे गग्गे दा औंकड़ भी बोलना दो गुणे जी
1: खटकर्मा ते दुगणे पूजा करता नाए रंग न लगी पार ब्रह्म ता सर पर नरके जाए राज मिलक सिकदारिया रस भोगण विस्थार बाग सुहावे सोहणे चले हुक्म अफार रंग तमासे बहु बिधि चाय लग रहिया चित ना आयो पार ब्रह्म ता सर्प की जून गया बहुत तनाड अचारवंत शोभा निर्मल रीत मात पिता सुत भाइया साजन संग प्रीत लश्कर तरकस बंद बंद जियो जियो सगली कीत चित ना आयो परा पार ब्रह्म ता खड़ रसातल दीत काया रोग न छिद्र किछ ना किछ काड़ा सोग मृत न आवी चित तिस एहनस भोगै भोग सब किछ की तो न आपना जी ना संक धरिया
3: जी
1: ना संक धरिया सब किछ की तो न आपना जी ना संक धरिया
2: नहीं जी जिदा जो मुहार नहीं पढ़ते ईड़ी सिहारी ए इसे तरह जी
1: ना संक धरिया चित ना आयो पार ब्रह्म जंग जम कंकर वस परिया कृपा करे जिस पार ब्रह्म होवे साधु संग ज्यो ज्यो ओ हो बधाई है त्यो त्यो हर स्यो रंग दोहा सरिया का खसम आप अवर ना दूजा थाओ सतगुर तुठे पाया नानक सच्चा नाओ श्री राग महला पंजवा घर पंजवा जानो नहीं भावे कवन बाता मन खोज मार्ग रहाओ
0: जानो नहीं
1: भावे कवन बाता मन खोज मार्ग रहाओ ध्यानी ध्यान लाभ है ज्ञानी ज्ञान कमाव है प्रभ किन ही जाता भगवती रहत जुगता जोगी कहत मुक्ता तपसी तप है राता मोनी मोन धारी सन्यासी ब्रह्मचारी
2: ब्रह्म
3: मुक्ता बोलो सिहारी बोल जाती है जो ब्रह्म कहने ये गलत पाठ हो जाता है ब्रह्म
1: सन्यासी ब्रह्मचारी उदासी उदास राता भगत नवै प्रकारा पंडित वेद पुकारा गृहस्थी ग्रस्त धर्माता एक शब्दी बहुरूप अवधूता कापड़ी कौते जागूता एक तीर्थ नाता निरहार वर्ती आपरसा एक लूक ना देव है दरसा एक मन ही ज्ञाता घाट ना किन ही कहाया सब कहते है पाया जिस मेले सो भगता सगल उक्त उपावा त्यागी शरण पावा नानक गुर चरण पराता
0: एक ओंकार सतगुर प्रसाद श्री राग महला पहला घर तीजा जोगी अंदर जोगिया तू भोगी अंदर भोगिया।

ਨਾਨਕ ਸਤਿਗੁਰ ਦੀਆ ਬੁਝਾਏ ਜੀਓ, ਇਹੋ ਜਗਤ ਭਰਮ ਭੁਲਾਇਆ, ਆਪਹੋ ਤੁਧ ਖੁਆਇਆ, ਪ੍ਰਤਾਪ ਲੱਗਾ ਦੋਹਾਗਣੀ, ਭਾਗ ਜਿਨਾ ਕੇ ਨਾਹੇ ਜੀਓ, ਦੋਹਾਗਣੀ ਕਿਆ ਨੀਸਾਣੀਆ, ਖਸਮਹੁ ਪੁੱਥੀਆ ਫਿਰ ਹੈ ਨਿਮਾਣੀਆਂ, ਮੈਲੇ ਬੇਸ ਤਿਨਾ ਕਾਮਣੀ, ਦੁਖੀ ਰਹਿਣ ਵਿਹਾਏ ਜੀਓ, ਸੁਹਾਗਣੀ ਕਿਆ ਕਰਮ ਕਮਾਇਆ, ਪੂਰਬ ਲਿਖਿਆ ਫਲ ਪਾਇਆ, ਨਦਰ ਕਰੇ ਕੈ ਆਪਣੀ, ਨਦਰ ਕਰੇ ਕੈ ਆਪਣੀ, ਆਪੇ ਲਏ ਮਿਲਾਏ ਜੀਓ, ਹੁਕਮ ਜਿਨ੍ਹਾਂ ਨੋ ਮਨਾਇਆ, ਤਿੰਨ ਅੰਤਰ ਸ਼ਬਦ ਵਸਾਇਆ, ਸਹੀਆ ਸੇ ਸੁਹਾਗਣੀ, ਜਿਨ ਸਹਿ ਨਾਲ ਪਿਆਰ ਜੀਓ, ਜਿਨ੍ਹਾਂ ਭਾਣੇ ਕਾ ਰਸ ਆਇਆ, ਤਿੰਨ ਵਿੱਚੋ ਭਰਮ ਚੁਕਾਇਆ, ਨਾਨਕ ਸਤਿਗੁਰ ਐਸਾ ਜਾਣੀਐ, ਜੋ ਸਭ ਸਹਿ ਲਏ ਮਿਲਾਏ ਜੀਓ, ਨਾਨਕ ਸਤਿਗੁਰ ਐਸਾ ਜਾਣੀਐ, ਜੋ ਸਭ ਸਹਿ ਲਏ ਮਿਲਾਏ ਜੀਓ, ਸਤਿਗੁਰ ਮਿਲਿਆ ਫਲ ਪਾਇਆ, ਜਿਨ ਵਿੱਚੋ ਅਹ ਕਰਨ ਚੁਕਾਇਆ, ਦੁਰਮਤ ਕਾ ਦੁਖ

0: ਸਤਿਗੁਰ ਮਿਲਿਆ ਜਾਣੀਐ, ਜਿਤ ਮਿਲਿਆ ਨਾਮ ਵਖਾਣੀਐ, ਸਤਿਗੁਰ ਬਾਜ ਨਾ ਪਾਇਓ, ਸਭ ਥੱਕੀ ਕਰਮ ਕਮਾਏ ਜੀਓ, ਹਉ ਸਤਿਗੁਰ ਵਿਟ ਹਉ ਘੁਮਾਇਆ, ਜਿਨ ਭ੍ਰਮ ਭੁੱਲਾ ਮਾਰਗ ਪਾਇਆ, ਨਦਰ ਕਰੇ ਜੇ ਆਪਣੀ ਆਪੇ ਲਏ ਰਲਾਏ ਜੀਓ, ਤੂੰ ਸਭਨਾ ਮਾਹਿ ਸਮਾਇਆ, ਤਿਨ ਕਰਤਾ ਆਪ ਲੁਕਾਇਆ, ਨਾਨਕ ਗੁਰਮੁਖ ਪ੍ਰਗਟ ਹੋਇਆ, ਨਾਨਕ ਗੁਰਮੁਖ ਪ੍ਰਗਟ ਹੋਇਆ, ਜਾ ਕਉ ਜੋਤ ਧਰੀ ਕਰਤਾਰ ਜੀਓ, ਆਪੇ ਖਸਮ ਨਿਵਾਜਿਆ, ਜੀਓ ਪਿੰਡ ਦੇ ਸਾਜਿਆ, ਆਪਣੇ ਸੇਵਕ ਕੀ ਪੈਜ ਰੱਖੀਆ, ਦੁਇ ਕਰ ਮਸਤਕ ਧਾਰ ਜੀਓ, ਸਭ ਸੰਜਮ ਰਹੇ ਸਿਆਣਪਾ, ਮੇਰਾ ਪ੍ਰਭ ਸਭ ਕਿਛ ਜਾਣਦਾ, ਪ੍ਰਗਟ ਪ੍ਰਤਾਪ ਵਰਤਾਇਓ, ਸਭ ਲੋਕ ਕਰੈ ਜੈਕਾਰ ਜੀਓ, ਮੇਰੇ ਗੁਣ ਅਵਗਨ ਨਾ ਵਿਚਾਰਿਆ, ਪ੍ਰਭ ਆਪਣਾ ਬਿਰਧ ਸੰਭਾਰਿਆ, ਕੰਠ ਲਾਇ ਕੈ ਰੱਖਿਓ ਨ ਲੱਗੈ ਨਾ ਤੱਤੀ ਵਾਓ ਜੀਓ, ਮੈਂ ਮਨ ਤਨ ਪ੍ਰਭੂ ਧਿਆਇਆ, ਜੀਏ ਇਛੜਿਆ ਫਲ ਪਾਇਆ, ਜੀਏ ਇਛੜਾ ਫਲ ਪਾਇਆ, ਜੀਏ
1: ਆੜਾ ਪੂਰਾ ਬੋਲ ਦਿਓ, ਐਡਾ ਆਪਣੇ ਆਪ ਸਪਸ਼ਟ ਹੋ ਜਾਣਾ, ਇਛੜਾ
0: ਇਛੜਾ ਫਲ ਪਾਇਆ, ਜੀਏ ਇਛੜਾ, ਜੀਏ ਇਛੜਾ ਫਲ ਪਾਇਆ, ਜੀਏ ਇਛੜਾ ਫਲ ਪਾਇਆ, ਸਾਹ ਪਾਤ ਸਾਹ ਸਿਰ ਖਸਮ ਤੂੰ, ਜਪ ਨਾਨਕ ਜੀਵੈ ਨਾਓ ਜੀਓ, ਤੁਧ ਆਪੇ ਆਪ ਉਪਾਇਆ, ਦੂਜਾ ਖੇਲ ਕਰ ਦਿਖਲਾਇਆ, ਸਭ ਸੱਚੋ ਸੱਚ ਵਰਤਦਾ, ਜਿਸ ਭਾਵੈ ਤਿਸੈ ਬੁਝਾਏ ਜੀਓ, ਗੁਰ ਪ੍ਰਸਾਦੀ ਪਾਇਆ, ਤਿੱਥੈ ਮਾਇਆ ਮੋਹ ਚੁਕਾਇਆ, ਕਿਰਪਾ ਕਰਕੇ ਆਪਣੀ ਆਪੇ ਲਏ ਸਮਾਏ ਜੀਓ, ਗੋਪੀ ਨੈ ਗੋ ਆਲੀਆ, ਤੁਧ ਆਪੇ ਗੋਏ ਉਠਾਲੀਆ, ਹੁਕਮੀ ਭਾਂਡੇ ਸਾਜਿਆ, ਤੂੰ ਆਪੇ ਭੰਨ ਸਵਾਰ ਜੀਓ, ਜਿਨ ਸਤਿਗੁਰ ਸਿਉ ਚਿੱਤ ਲਾਇਆ, ਤਿੰਨੀ ਦੂਜਾ ਭਾਉ ਚੁਕਾਇਆ, ਨਿਰਮਲ ਜੋਤ ਤਿੰਨ ਪ੍ਰਾਣੀਆਂ, ਉਏ ਚੱਲੇ ਜਨਮ ਸਵਾਰ ਜੀਓ, ਤੇਰੀਆ ਸਦਾ ਸਦਾ ਚੰਗੇ ਆਈਆ, ਮੈਂ ਰਾਤ ਦਹਿ ਵਡਿਆਈਆਂ,

0: ਮਨਾਈ ਸੋਏ ਜੀਓ, ਸਤਿਗੁਰ ਪੁਰਖ ਮਿਲਾਇਆ, ਤਿਸ ਜੇਵੜ ਅਵਰ ਨਾ ਕੋਏ ਜੀਓ ਰਹਾਓ। ਗੋਸਾਈ ਮਿਹੰਡਾ ਇੱਠੜਾ,
1: ਮਿਹੰਡਾ
0: ਗੋਸਾਈ ਮਿਹੰਡਾ ਇੱਠੜਾ, ਗੋਸਾਈ ਮਿਹੰਡਾ ਇੱਠੜਾ, ਅੰਮ ਅੱਬੇ ਥਾਵਹੁ ਮਿੱਠੜਾ, ਭੈਣ ਭਾਈ ਸਭ ਸੱਜਣਾ, ਤੁਧ ਜਿਹਾ ਨਾਹੀਂ ਕੋਏ ਜੀਓ, ਤੇਰੇ ਹੁਕਮੇ ਸਾਵਣ ਆਇਆ, ਮੈਂ ਸਤ ਕਾ ਹਲ ਜੋ ਆਇਆ, ਨਾਓ ਬੀਜਣ ਲੱਗਾ ਆਸ ਕਰ ਹਰ ਬੋ

ਗੁਰ ਮਿਲ ਇੱਕ ਪਛਾਣਦਾ, ਦੁਇਆ ਕਾਗਲ ਚਿੱਤ ਨਾ ਜਾਣਦਾ। ਹਉ ਗੁਰ ਮਿਲ ਇੱਕ ਪਛਾਣਦਾ।

0: ਹੋ ਤੁਸੀਂ ਭੋਗੇ ਹੋ ਪੁੰਚ ਹੋ ਤੁਸੀਂ ਭੋਗੇ ਹੋ ਪੁੰਚ ਹੋ ਭਾਈ ਹੋ ਗੁਰ ਦੀ ਬਾਣ ਕਵਾਏ ਪਹਿਨਾਈਓ ਹਉ ਹੁਆ ਮਾਹਰ ਪਿੰਡ ਦਾ ਬਨ ਆਦੇ ਪੰਜ ਸਰੀਕ ਜੀਓ ਹਉ ਆਇਆ ਸਾਮੈ ਤੇ ਹੰਡੀਆ ਪੰਜ ਕਿਰਸਾਨ ਮੁਜੇਰੇ ਮਿਹਡਿਆ ਕੰਨ ਕੋਈ ਕੱਢ ਨਾ ਹੰਗਈ ਨਾਨਕ ਉੱਠਾ ਘੁੱਗ ਗਿਰਾਓ ਜੀਓ ਹਉ ਵਾਰੀ ਘੁੰਮਾ ਜਾਵਦਾ ਇੱਕ ਸਾਹਾ ਤੁਧ ਧਿਆਏ ਦਾ ਉੱਜੜ ਥੇ ਹੋ ਵਸਾਇਓ ਹਉ ਤੁਧ ਵਿੱਟ ਹੋ ਕੁਰਬਾਨ ਜੀਓ ਹਰ ਇੱਠੈ ਨਿਤ ਧਿਆਏ ਦਾ ਹਰ ਇੱਠੈ ਨਿਤ ਧਿਆਏ ਦਾ ਮਨ ਚਿੰਦੀ ਸੋ ਫਲ ਪਾਏ ਦਾ ਸਭੇ ਕਾਜ ਸਵਾਰਿਅਨ ਲਾਹੀਅਨ ਮਨ ਕੀ ਭੁੱਖ ਜੀਓ ਮੈਂ ਛੱਡਿਆ ਸਭੋ ਧੰਦੜਾ ਗੋਸਾਈ ਸੇਵੀ ਸੱਚੜਾ ਨੌ ਨਿਧ ਨਾਮ ਨਿਧਾਨ ਹਰ ਮੈਂ ਪੱਲੈ ਬੱਧਾ ਛਿੱਕ ਜੀਓ ਮੈਂ ਸੁਖੀ ਹੂੰ ਸੁਖ ਪਾਇਆ ਗੁਰ ਅੰਤਰ ਸ਼ਬਦ ਵਸਾਇਆ ਸਤਿਗੁਰ ਪੁਰਖ ਵਿਖਾਲਿਆ ਸਤਿਗੁਰ ਪੁਰਖ ਵਿਖਾਲਿਆ ਮਸਤਕ ਧਰ ਕੈ ਹੱਥ ਜੀਓ ਮੈਂ ਬੱਧੀ ਸੱਚ ਧਰਮ ਸਾਲ ਹੈ ਗੁਰਸਿੱਖਾਂ ਲਹਿਦਾ ਭਾਲ ਕੈ ਪੈਰ ਧੂਵਾ ਪੱਖਾ ਫੇਰਦਾ ਤਿਸ ਨਿਵ ਨਿਵ ਲੱਗਾਂ ਪਾਏ ਜੀਓ ਸੁਣ ਗੱਲਾਂ ਗੁਰ ਪਹਿ ਆਇਆ ਨਾਮ ਦਾਨ ਇਸਨਾਨ ਦਿੜਾਇਆ ਸਭ ਮੁਕਤ ਹੋਆ ਸਹਿ ਸਾਰੜਾ ਨਾਨਕ ਸੱਚੀ ਬੇੜੀ ਚਾੜ ਜੀਓ ਸਭ ਸ੍ਰਿਸ਼ਟ ਸੇਵੇ ਦਿਨ ਰਾਤ ਜੀਓ ਦੇ ਕੰਨ ਸੁਣੋ ਅਰਦਾਸ ਜੀਓ ਥੋਕ ਵਜਾਏ ਸਭ ਡਿੱਠੀਆ ਤੁਸ ਆਪੇ ਲਯਨ ਛਡਾਏ ਜੀਓ ਹੁਣ ਹੁਕਮ ਹੋਆ ਮਿਹਰਬਾਨ ਦਾ ਪੈ ਕੋਏ ਨਾ ਕਿਸੇ ਰੰਜਾਣ ਦਾ ਸਭ ਸੁਖਾਲੀ ਬੁੱਠੀਆ ਇਹੋ ਹੋਆ ਹਲੇਮੀ ਰਾਜ ਜੀਓ ਝਿਮ ਝਿਮ ਅੰਮ੍ਰਿਤ ਵਰਸਦਾ ਬੋਲਾਇਆ ਬੋਲੀ ਖਸਮ ਦਾ ਬਹੁ ਮਾਣ ਕੀਆ ਤੁਧ ਉਪਰੇ ਤੂੰ ਆਪੇ ਪਾਏ ਇਹ ਥਾਏ ਜੀਓ
1: ਪਾਏ ਇਹ
0: ਬਹੁ ਮਾਣ ਕੀਆ ਤੁਧ ਉਪਰੇ ਤੂੰ ਆਪੇ ਪਾਏ ਇਹ ਥਾਏ ਜੀਓ ਤੇਰਿਆਂ ਭਗਤਾਂ ਭੁੱਖ ਸਦ ਤੇਰੀਆ ਹਰ ਲੋਚਾ ਪੂਰਨ ਮੇਰੀਆ ਦੇਹ ਦਰਸ ਸੁਖ ਦਾਤਿਆ ਮੈਂ ਗਲ ਵਿੱਚ ਲੈ ਹੋ ਮਿਲਾਏ ਜੀਓ ਤੁਧ ਜੇਵੜ ਅਵਰ ਨਾ ਭਾਲਿਆ ਤੂੰ ਦੀਪ ਲੋ ਪਾਏ ਆਲਿਆ ਤੂੰ ਥਾਨ ਥਨੰਤਰ ਰਵ ਰਹਿਆ ਨਾਨਕ ਭਗਤਾਂ ਸੱਚ ਆਧਾਰ ਜੀਓ ਹਉ ਗੋਸਾਈ ਦਾ ਪਹਿਲਵਾਨੜਾ ਮੈਂ ਗੁਰ ਮਿਲ ਉੱਚ ਦਮਾਲੜਾ ਸਭ ਹੋਈ ਛਿੰਝ ਇਕੱਠੀਆ ਦਈਓ ਬੈਠਾ ਵੇਖੈ ਆਪ ਜੀਓ
1: ਹੁਣ ਇੱਥੇ ਜਿਵੇਂ ਪਾਠ ਦੱਦੇ ਨੂੰ ਦੱਦਾ ਮੁਕਤਾ ਜੀ ਨੂੰ ਔਂਕੜ ਆਇਆ ਇਹਦਾ ਉਚਾਰਨ ਠੀਕ ਹੀ ਕੀਤਾ ਦਈਓ ਉਚਾਰਨ ਕਰਨਾ ਪਿੱਛੇ ਇਹੀ ਸ਼ਬਦ ਆਇਆ ਸੀ ਜਿਸ ਦੇ ਬਾਰੇ ਦਾਸ ਨੇ ਬੇਨਤੀ ਕੀਤੀ ਸੀ ਅਤੇ ਉੱਥੇ ਦੋਇਆ ਦੱਦੇ ਨੂੰ ਔਂਕੜ ਜੀ ਨੂੰ ਕਰਨਾ ਸੀ ਉਹਦਾ ਉਚਾਰਨ ਦੋਇਆ ਅਤੇ ਇੱਥੇ ਇਹਦਾ ਉਚਾਰਨ ਜਿਵੇਂ ਕੀਤਾ ਗਿਆ ਉਹ ਸ਼ੁੱਧ ਹੈ
2: ਕੁਝ ਦਿਨਾਂ ਤੱਕ ਤੁਹਾਨੂੰ ਪੇਪਰ ਦੇ ਦਿਆਂਗੇ ਉਹਦੇ ਵਿੱਚ ਜਿੰਨੇ ਵੀ ਉਚਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਪਾਵਨ ਬਾਣੀ ਵਿੱਚ ਯਈ ਅੱਖਰ ਦੇ ਨਾਲ ਆਏ ਨੇ ਜਦੋਂ ਨਿਤਨੇਮ ਪਾਠ ਬੋਧ ਸਮਾਗਮ ਹੋਇਆ ਸੀ ਉਦੋਂ ਉਹ ਸਾਰੇ ਅਸੀਂ ਦਿੱਤੇ ਸੀ ਕੁਝ ਪ੍ਰੇਮੀਆਂ ਦੇ ਕੋਲ ਹੋਣਗੇ ਵੀ ਯਈ ਅੱਖਰ ਦੇ ਸਾਰੇ ਉਚਾਰਨ ਜਿੰਨੇ ਗੁਰਬਾਣੀ ਪਾਠ ਦਰਸ਼ਨ ਦੇ ਵਿੱਚ ਲਿਖੇ ਹੋਏ ਨੇ ਸੋ ਕੁਝ ਦਿਨਾਂ ਤੱਕ ਹੋਰ ਵੀ ਯਤਨ ਕਰ ਲਵਾਂਗੇ ਕਿ ਯਈਏ ਅੱਖਰ ਦੇ ਜਿੰਨੇ ਵੀ ਉਚਾਰਨ ਨੇ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਕਰਨਾ ਹੈ ਉਹ ਦੁਬਾਰੇ ਫਿਰ ਤੁਹਾਨੂੰ ਪ੍ਰਿੰਟ ਆਊਟਸ ਕੱਢ ਕੇ ਇੱਕ ਦੋ ਦਿਨਾਂ ਤੱਕ ਦੇ ਦਿਆਂਗੇ ਫਿਰ ਆਪ ਜੀ ਨੂੰ ਉਹਦੀ ਸਹੂਲਤ ਹੋ ਜਾਏਗੀ ਕਦੇ ਫਿਰ ਰੂਟੀਨ ਵਿੱਚ ਵੀ ਤੁਹਾਨੂੰ ਦੇਖਣਾ ਪਵੇ ਤਾਂ ਉੱਥੋਂ ਮਦਦ ਲੈ ਕੇ ਯਈਏ ਅੱਖਰ ਦੇ ਉਚਾਰਨ ਤੁਸੀਂ ਦੇਖ ਸਕੋਗੇ ਹਾਂਜੀ
0: ਸਭ ਹੋਈ ਛਿੰਝ ਇਕੱਠੀਆ ਦਈਓ ਬੈਠਾ ਵੇਖੈ ਆਪ ਜੀਓ ਵਾਤ ਵੱਜਣ ਟਮਕ ਭੇਰੀਆ ਮਲ ਲੱਥੇ ਲੈਂਦੇ ਫੇਰੀਆ ਨਿਹਥੇ ਪੰਜ ਜਵਾਨ ਮੈਂ ਗੁਰਥਾਪੀ ਦਿੱਤੀ ਕੰਡ ਜੀਓ ਸਭ ਇਕੱਠੇ ਹੋਏ ਆਇਆ ਕਰ ਜਾਸਨ ਵਾਟ ਵਟਾਇਆ ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਜੀਓ ਤੂੰ ਵਰਨਾ ਚਿਹਨਾ
3: ਇੱਕ ਮਿੰਟ ਵਾਸਤੇ ਜੀ ਇੱਥੇ ਮਨਮੁੱਖ ਸ਼ਬਦ ਆਇਆ ਜਿਸ ਤਰ੍ਹਾਂ ਪਹਿਲਾਂ ਆਪ ਜੀ ਨੂੰ ਦੱਸ ਦਿੱਤਾ ਗਿਆ ਸੀ। ਇੱਥੇ ਮਨ ਅਤੇ ਮੁੱਖ ਇਕੱਠਾ ਪਾਠ ਹੈ, ਇਹਦਾ ਅਰਥ ਹੈ ਬਿਰਤੀ ਦਾ ਪੱਖ, ਗੁਰਮੁਖ ਦਾ ਆਪੋਜਿਟ ਸ਼ਬਦ ਹੈ ਜਿਹੜਾ ਮਨਮੁੱਖ। ਅਤੇ ਜੇ ਨੰਨੇ ਨੂੰ ਸਿਹਾਰੀ ਲੱਗੀ ਹੋਵੇ ਫਿਰ ਮਨ ਦਾ ਅਰਥ ਹਿਰਦਾ ਕਹਿ ਲਈਏ ਅਤੇ ਮੁੱਖ ਦਾ ਅਰਥ ਮੂੰਹ ਚਿਹਰਾ ਕਹਿ ਲਈਏ। ਸੋ ਉੱਥੇ ਇਹਨੇ ਆਪਣੇ ਆਪ ਸਿਹਾਰੀ ਜਦੋਂ ਲੱਗ ਜਾਣੀ ਨੰਨੇ ਨੂੰ, ਇਹਨੇ ਨਿਖੇੜ ਦੇਣਾ ਸ਼ਬਦ ਨੂੰ, ਮਨ ਅਤੇ ਮੁੱਖ ਅਲੱਗ ਅਲੱਗ ਹੋ ਜਾਣੇ ਨੇ ਜੀ।
2: ਇੱਕ ਜਿਹੜਾ ਪਾਠ ਇੱਥੇ ਆਇਆ ਸੀ ਇਹਨੂੰ ਨਿਹ ਤੇ ਪੰਜ ਜਵਾਨ ਮੈਂ ਇੱਦਾਂ ਪਾਠ ਕਰ ਲੈਣਾ। ਰਾਗੀ ਸਿੰਘ ਆਮ ਕਰਕੇ ਇਹ ਸ਼ਬਦ ਦਾ ਕੀਰਤਨ ਕਰਦੇ ਆ ਤੇ ਉਹ ਨਿਹੱਤੇ ਪੰਜ ਜਵਾਨ ਮੈਂ, ਅੱਧਕ ਨੀ ਲਾਉਣਾ, ਅੱਧਕ ਤੋਂ ਬਿਨਾਂ ਹੀ ਇਹ ਪਾਠ ਕਰਨਾ ਹੈ। ਹਾਂਜੀ।
0: ਸਭ ਇਕੱਠੇ ਹੋਏ ਆਇਆ,
1: ਇਹ ਨਿਹੱਥੇ ਜਿਹੜਾ ਨਿਹਤੇ ਪਾਠ ਆ, ਨਿਹਤੇ ਦਾ ਅਰਥ ਹੁੰਦਾ ਵੀ ਢਾ ਲੈਣਾ, ਤੇ ਜੇ ਨਿਹੱਥੇ ਕਰਾਂਗੇ, ਹੱਥ ਮਾਰਨ ਨੂੰ ਕਹਿੰਦੇ ਨੇ ਵੀ ਵਿਸ਼ੇਸ਼ ਕਰਕੇ ਮਾਰਨਾ, ਪਰ ਮਾਰਨਾ ਨਹੀਂ ਹਟਾਉਣਾ ਹੀ ਆਪਾਂ। ਨਿਹਤੇ ਪੰਜ ਜਵਾਨ ਮੈਂ ਪਾਠ ਠੀਕ ਹੈ।
0: ਤੂੰ ਵਰਨਾ ਚਿਹਨਾ ਬਹਾਰਾ, ਹਰ ਦਿਸ ਹੈ ਹਾਜ਼ਰ ਜਾਹਰਾ, ਸੁਣ ਸੁਣ ਤੁਝੈ ਧਿਆਇ ਦੇ, ਤੇਰੇ ਭਗਤ ਰੱਤੇ ਗੁਣਤਾਸ ਜੀਉ, ਮੈਂ ਜੁਗ ਜੁਗ ਦਈਐ ਸੇਵੜੀ, ਗੁਰ ਕੱਟੀ ਮਿਹੜੀ ਜੇਵੜੀ।
1: ਹੁਣ ਇੱਥੇ ਦਈਐ ਜੀ ਨੂੰ ਬੁਲਾਵਾਂ ਨਾਲ ਆ ਗਿਆ, ਇਹਦਾ ਉਚਾਰਨ ਜਿਵੇਂ ਕੀਤਾ ਸਹੀ ਹੈ, ਦਈਐ ਸੇਵੜੀ ਇਹੀ ਉਚਾਰਨ ਕਰਨਾ ਹੈ। ਹਾਂਜੀ।
0: ਮੈਂ ਜੁਗ ਜੁਗ ਦਈਐ ਸੇਵੜੀ, ਗੁਰ ਕੱਟੀ ਮਿਹੜੀ ਜੇਵੜੀ, ਹਉ ਬਾਹੁੜ ਛਿੰਝ ਨਾ ਨਚੋ, ਨਾਨਕ ਅਵਸਰ ਲੱਦਾ ਭਾਲ ਜੀਓ।
4: ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਪਹਿਰੇ ਮਹੱਲਾ ਪਹਿਲਾ ਕਰ ਪਹਿਲਾ, ਪਹਿਲੇ ਪਹਿਰੇ ਰਹਿਣ ਕੇ ਵਣ ਜਾ ਰਿਹਾ ਮਿੱਤਰਾ, ਹੁਕਮ ਪਇਆ ਗਰਭਾਸ ਉਰਧ ਤਪ ਅੰਤਰ ਕਰੇ ਵਣ ਜਾ ਰਿਹਾ ਮਿੱਤਰਾ, ਖਸਮ ਸੇਤੀ ਅਰਦਾਸ ਖਸਮ ਸੇਤੀ ਅਰਦਾਸ ਬਖਾਣੈ, ਉਰਧ ਧਿਆਨ ਲਿਵ ਲਾਗਾ ਨਾਮ ਅਰਜਾਦ ਆਇਆ ਕਲ ਭੀਤਰ, ਬਾਹੁੜ ਜਾਸੀ ਨਾਗਾ ਜੈਸੀ ਕਲਮ ਬੁੜੀ ਹੈ ਮਸਤਕ, ਤੈਸੀ ਜੀੜੇ ਪਾਸ ਕਹੁ ਨਾਨਕ ਪ੍ਰਾਣੀ, ਪਹਿਲੇ ਪਹਿਰੇ ਹੁਕਮ ਪਇਆ ਗਰਭਾਸ ਦੂਜੇ ਪਹਿਰੇ ਰਹਿਣ ਕੈ ਬਣ ਜਾ ਰਿਹਾ ਮਿੱਤਰਾ, ਵਿਸਰ ਗਿਆ ਧਿਆਨ ਹੱਥੋ ਹੱਥ ਨਚਾਈਐ ਬਣ ਜਾ ਰਿਹਾ ਮਿੱਤਰਾ, ਜਿਉ ਜਿਸ ਦਾ ਘਰ ਕਾਨ ਹੱਥੋ ਹੱਥ ਨਚਾਈਐ।
3: ਜਸੁਦਾ ਤੇ ਸੱਸੇ ਦਾ ਓਂਕਾਰ ਧਿਆਨ ਨਾਲ ਜੀ, ਜਸੁਦਾ
4: ਹੱਥੋ ਹੱਥ ਨਚਾਈਐ ਬਣ ਜਾ ਰਿਹਾ ਮਿੱਤਰਾ, ਜਿਉ ਜਸ ਦਾ ਘਰ ਕਾਨ।
1: ਜਸ ਦਾ ਕਾਨ ਕ੍ਰਿਸ਼ਨ ਦਾ ਨਾਂ, ਕ੍ਰਿਸ਼ਨ ਜੀ ਦੀ ਮਾਤਾ ਦਾ ਨਾਂ ਸੀ ਜਸੋਦਾ, ਇਹ ਜਸ ਦਾ ਇਹਦਾ ਅਰਥ ਜਸੋਦਾ ਬਣੇਗਾ। ਚਲੋ।
4: ਹੱਥੋ ਹੱਥ ਨਚਾਈਐ ਪ੍ਰਾਣੀ, ਮਾਤ ਕਹਿ ਸੁੱਤ ਮੇਰਾ, ਚੇਤ ਅਚੇਤ ਮੂੜ ਮਨ ਮੇਰੇ, ਅੰਤ ਨਹੀਂ ਕੱਛ ਤੇਰਾ, ਜਿਨ ਰਚ ਰਚਿਆ ਤੇ ਸਹਿਣਾ ਜਾਣੈ, ਮਨ ਭੀਤਰ ਧਰ ਧਿਆਨ ਕਹੁ ਨਾਨਕ ਪ੍ਰਾਣੀ, ਦੂਜੇ ਪਹਿਰੈ ਵਿਸਰ ਗਿਆ ਧਿਆਨ ਤੀਜੇ ਪਹਿਰੈ ਰਹਿਣ ਕੈ ਬਣ ਜਾ ਰਿਹਾ ਮਿੱਤਰਾ, ਧਨ ਜੋਬਨ ਸਿਉ ਚਿੱਤ ਹਰ ਕਾ ਨਾਮ ਨਾ ਚੇਤ ਹੀ ਬਣ ਜਾ ਰਿਹਾ ਮਿੱਤਰਾ, ਬੰਦਾ ਛੁੱਟੈ ਜਿੱਤ ਹਰ ਕਾ ਨਾਮ ਨਾ ਚੇਤੈ ਪ੍ਰਾਣੀ, ਬਿਕਲ ਭਇਆ ਸੰਗ ਮਾਇਆ ਧਨ ਸਿਉ ਰੱਤਾ ਜੋਬਨ ਮੱਤਾ, ਅਹਿਲਾ ਜਨਮ ਗਵਾਇਆ ਧਰਮ ਸੇਤੀ ਵਾ ਪਾਰ ਨਾ ਕੀਤੋ, ਕਰਮ ਨਾ ਕੀਤੋ ਮਿੱਤ ਕਹੋ ਨਾਨਕ ਤੀਜੇ ਪੈਰ ਹੈ ਕਹੋ ਨਾਨਕ ਤੀਜੇ ਪਹਿਰੈ ਪ੍ਰਾਣੀ, ਧਨ ਜੋਬਨ ਸਿਉ ਚਿੱਤ ਚੌਥੇ ਪਹਿਰੈ ਰਹਿਣ ਕੇ ਬਣ ਜਾ ਰਿਹਾ ਮਿੱਤਰਾ, ਲਾਵੀ ਆਇਆ ਖੇਤ ਜਾ ਜਮ ਪਕੜ ਚਲਾਇਆ ਬਣ ਜਾ ਰਿਹਾ ਮਿੱਤਰਾ, ਕਿਸੇ ਨਾ ਮਿਲਿਆ ਭੇਤ ਭੇਤ ਚੇਤ ਹਰ ਕਿਸੇ ਨਾ ਮਿਲਿਓ, ਜਾ ਜਮ ਪਕੜ ਚਲਾਇਆ ਝੂਠਾ ਰੁਦਨ ਹੋਆ ਦੋਵਾਲੈ, ਖਿਨ ਮਹਿ ਭਇਆ ਪਰਾਇਆ ਸਾਈ ਬਸਤ ਪ੍ਰਾਪਤ ਹੋਈ, ਜਿਸ ਸਿਉ ਲਾਇਆ ਹੇਤ ਕਹੋ ਨਾਨਕ ਪ੍ਰਾਣੀ, ਚੌਥੇ ਪਹਿਰੈ ਲਾਵੀ ਲੁਣਿਆ ਖੇਤ, ਸ੍ਰੀ ਰਾਗ ਮਹੱਲਾ ਪਹਿਲਾ ਪਹਿਲੇ ਪਹਿਰੈ ਰਹਿਣ ਕੈ ਬਣ ਜਾ ਰਿਹਾ ਮਿੱਤਰਾ, ਬਾਲਕ ਬੁੱਧ ਅਚੇਤ ਖੀਰ ਪੀਐ ਖੇਲ ਆਈਐ ਬਣ ਜਾ ਰਿਹਾ ਮਿੱਤਰਾ, ਮਾਤ ਪਿਤਾ ਸੁਤ ਹੇਤ ਮਾਤ ਪਿਤਾ ਸੁਤ ਨਿਹੁ ਕਨੇਰਾ, ਮਾਇਆ ਮੋਹ ਸਬਾਈ ਸੰਜੋਗੀ ਆਇਆ ਕਿਰਤ ਕਮਾਇਆ, ਕਰਨੀ ਕਾਰ ਕਰਾਈ ਰਾਮ ਨਾਮ ਬਿਨ ਮੁਕਤ ਨਾ ਹੋਈ, ਬੁੱਢੀ ਦੂਜੈ ਹੇਤ ਕਹੋ ਨਾਨਕ ਪ੍ਰਾਣੀ, ਪਹਿਲੇ ਪਹਿਰੈ ਛੁੱਟ ਹੈਗਾ ਹਰ ਚੇਤ, ਦੂਜੇ ਪਹਿਰੈ ਰਹਿਣ ਕੇ ਬਣ ਜਾ ਰਿਹਾ ਮਿੱਤਰਾ, ਪਰ ਜੋਵਨ ਮੈਂ ਮਤ ਅਹਿਨਿਸ ਕਾਮ ਵਿਆਪਿਆ ਬਣ ਜਾ ਰਿਹਾ ਮਿੱਤਰਾ, ਅੰਧਲੇ ਨਾਮ ਨਾ ਚਿੱਤ ਰਾਮ ਨਾਮ ਘੱਟ ਅੰਤਰ ਨਾਹੀ, ਹੋਰ ਜਾਣੈ ਰਸ ਕਸ ਮਿੱਠੇ ਗਿਆਨ ਧਿਆਨ ਗੁਣ ਸੰਜਮ ਨਾਹੀ ਜਨਮ ਮਰਹੁ ਗੇ ਝੂਠੇ ਤੀਰਥ ਵਰਤ ਸੁਚ ਸੰਜਮ ਨਾਹੀ ਕਰਮ ਧਰਮ ਨਹੀਂ ਪੂਜਾ ਨਾਨਕ ਭਾਹੇ ਭਗਤ ਨਿਸਤਾਰਾ ਦੁਬਦਾ ਵਿਆਪੈ ਦੂਜਾ ਤੀਜੇ ਪਹਿਰੈ ਰਹਿਣ ਕੈ ਵਣ ਜਾ ਰਿਹਾ ਮਿੱਤਰਾ ਸਰ ਹੰਸ ਉਲੱਥੇ ਆਏ
2: ਅੱਧਕ ਸਹਿਤ ਭਾਰਾ ਕਰਕੇ ਪਾਠ ਉਲੱਥੜੇ ਕਰਨਾ ਹੈ ਹਾਂਜੀ
4: ਤੀਜੇ ਪਹਿਰੇ ਰਹਿਣ ਕੇ ਵਣ ਜਾ ਰਿਹਾ ਮਿੱਤਰਾ ਸਰ ਹੰਸ ਉਲੱਥੜੇ ਆਏ ਜੋਬਨ ਘਟੈ ਜਰੂਆ ਜਿਣੈ ਵਣ ਜਾ ਰਿਹਾ ਮਿੱਤਰਾ ਆਂਬ ਘਟੈ ਦਿਨ ਜਾਏ ਅੰਤ ਕਾਲ ਪਛਤਾਸੀ ਅੰਧਲੇ ਜਾ ਜਮ ਪਕੜ ਚਲਾਇਆ ਅੰਤ ਕਾਲ ਪਛਤਾਸੀ ਅੰਧਲੇ ਜਾ ਜਮ ਪਕੜ ਚਲਾਇਆ ਸਭ ਕੁਛ ਆਪਣਾ ਕਰ ਕਰ ਰਾਖਿਆ ਖਿਨ ਮਹਿ ਭਇਆ ਪਰਾਇਆ ਬੁੱਧ ਵਿਸਰਜੀ ਗਈ ਸਿਆਣਪ ਕਰ ਅਵਗਣ ਪਛਤਾਏ ਕਹੋ ਨਾਨਕ ਪ੍ਰਾਣੀ ਤੀਜੇ ਪਹਿਰੈ ਪ੍ਰਭ ਚਿਤ ਹੋ ਲਿਵਲਾਏ
1: ਪਾਠ ਜਿਵੇਂ ਕੀਤਾ ਬੁੱਧ ਵਿਸਰਜੀ ਸੱਸੇ ਨੂੰ ਅਧਿਕ ਦੇ ਨਾਲ ਉਚਾਰਨ ਕਰਨ ਬੁੱਧ ਵਿਸਰਜੀ ਗਈ ਸਿਆਣ ਪਾਠ ਸ਼ੁੱਧ ਕੀਤਾ ਹੈ
4: ਬੁੱਧ ਵਿਸਰਜੀ ਗਈ ਸਿਆਣਪ ਕਰ ਅਵਗਣ ਪਛਤਾਏ ਕਹੋ ਨਾਨਕ ਪ੍ਰਾਣੀ ਤੀਜੇ ਪਹਿਰੈ ਪ੍ਰਭ ਚਿਤ ਹੋ ਲਿਵਲਾਏ ਚੌਥੇ ਪਹਿਰੈ ਰਹਿਣ ਕੈਵਣ ਜਾ ਰਿਹਾ ਮਿੱਤਰਾ ਬਿਰਦ ਭਇਆ ਤਨ ਖੀਣ ਅੱਖੀ ਅੰਧ ਨਾ ਦਿਸਈ ਵਣ ਜਾ ਰਿਹਾ ਮਿੱਤਰਾ ਅੱਖੀ ਅੰਧ ਨਾ ਦਿਸਈ ਵਣ ਜਾ ਰਿਹਾ ਮਿੱਤਰਾ ਕੰਨੀ ਸੁਣੈ ਨਾ ਵੈਣ ਅੱਖੀ ਅੰਧ ਜੀਭ ਰਸ ਨਾਹੀ ਰਹਿ ਪਰਾ ਕਉ ਤਾਣਾ ਗੁਣ ਅੰਤਰ ਨਾਹੀ ਕਿਉ ਸੁਖ ਪਾਵੈ ਮਨਮੁਖ ਆਵਣ ਜਾਣਾ ਖੜ ਪੱਕੀ ਕੁੜ ਭੱਜੈ ਬਿਨਸੈ ਆਏ ਚੱਲੈ ਕਿਆ ਮਾਣ ਕਹੋ ਨਾਨਕ ਪ੍ਰਾਣੀ ਚੌਥੇ ਪਹਿਰੈ ਗੁਰਮੁਖ ਸ਼ਬਦ ਪਛਾਣ ਓੜਕ ਆਇਆ ਤਿਨ ਸਾਹਿਆ ਵਣ ਜਾ ਰਿਹਾ ਮਿੱਤਰਾ ਜਰ ਜਰਵਾਣਾ ਕੰਨ ਇੱਕ ਰੱਤੀ ਗੁਣ ਨਾ ਸਮਾਣਿਆ ਵਣ ਜਾ ਰਿਹਾ ਮਿੱਤਰਾ ਅਵਗਣ ਖੜ ਸੰਬੰਨ ਗੁਣ ਸੰਜਮ ਆਵੈ ਚੋਟ ਨਾ ਖਾਵੈ ਗੁਣ ਸੰਜਮ ਜਾਵੈ ਚੋਟ ਨਾ ਖਾਵੈ ਨਾ ਤਿਸ ਜੰਮਣ ਮਰਣਾ ਕਾਲ ਜਾਲ ਜਮ ਜੋਹੇ ਨਾ ਸਾਕੈ ਭਾਏ ਭਗਤ ਭੈ ਤਰਣਾ ਪਤ ਸੇਤੀ ਜਾਵੈ ਸਹਿਜ ਸਮਾਵੈ ਸਗਲੇ ਦੁੱਖ ਮਿਟਾਵੈ ਕਹੋ ਨਾਨਕ ਪ੍ਰਾਣੀ ਗੁਰਮੁਖ ਛੂਟੈ ਸਾਚੇ ਤੇ ਪਤ ਪਾਵੈ ਸ੍ਰੀ ਰਾਗ ਮਹੱਲਾ ਚੌਥਾ ਪਹਿਲੇ ਪਹਿਰੈ ਰਹਿਣ ਕੇ ਵਣ ਜਾ ਰਿਹਾ ਮਿੱਤਰਾ ਹਰ ਪਾਇਆ ਉਦਰ ਮੰਝਾਰ ਹਰ ਧਿਆਵੈ ਹਰ ਉਚਰੈ ਵਣ ਜਾ ਰਿਹਾ ਮਿੱਤਰਾ ਹਰ ਹਰ ਨਾਮ ਸੰਹਾਰ ਹਰ ਹਰ ਨਾਮ ਜਪੇ ਆਰਾਧੇ ਵਿੱਚ ਅਗਨੀ ਹਰ ਜਪ ਜੀਵਿਆ ਬਾਹਰ ਜਨਮ ਭਇਆ ਮੁਖ ਲਾਗਾ ਸਰਸੇ ਪਿਤਾ ਮਾਤ ਥੀਵਿਆ ਜਿਸ ਕੀ ਵਸਤ ਤਿਸ ਚਿਤ ਹੋ ਪ੍ਰਾਣੀ ਕਰ ਹਿਰਦੈ ਗੁਰਮੁਖ ਵਿਚਾਰ ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰੈ ਹਰ ਜਪੀਐ ਕਿਰਪਾ ਧਾਰ ਦੂਜੇ ਪਹਿਰੈ ਰਹਿਣ ਕੇ ਵਣ ਜਾ ਰਿਹਾ ਮਿੱਤਰਾ ਮਨ ਲਾਗਾ ਦੂਜੇ ਭਾਏ ਮੇਰਾ ਮੇਰਾ ਕਰ ਪਾਲੀਐ ਵਣ ਜਾ ਰਿਹਾ ਮਿੱਤਰਾ ਲੇ ਮਾਤ ਪਿਤਾ ਗੱਲ ਲਾਏ ਲਾਵੈ ਮਾਤ ਪਿਤਾ ਸਦਾ ਗੱਲ ਸੇਤੀ ਮਨ ਜਾਣੈ ਖੱਟ ਖਵਾਏ ਜੋ ਦੇਵੈ ਤਿਸੈ ਨਾ ਜਾਣੈ ਮੂੜਾ ਦਿੱਤੇ ਨੂੰ ਲਪਟਾਏ ਕੋਈ ਗੁਰਮੁਖ ਹੋਵੈ ਸੋ ਕਰੈ ਵਿਚਾਰ ਹਰ ਧਿਆਵੈ ਮਨ ਲਿਵ ਲਾਏ ਕਹੋ ਨਾਨਕ ਦੂਜੇ ਪਹਿਰੇ ਪ੍ਰਾਣੀ ਕਹੋ ਨਾਨਕ ਦੂਜੇ ਪਹਿਰੈ ਪ੍ਰਾਣੀ ਤਿਸ ਕਾਲ ਨਾ ਕਬਹੂ ਖਾਏ ਤੀਜੇ ਪਹਿਰੈ ਰਹਿਣ ਕੇ ਵਣ ਜਾ ਰਿਹਾ ਮਿੱਤਰਾ ਮਨ ਲਾਗਾ ਆਲ ਜੰਜਾਲ ਮਨ ਲੱਗਾ ਤੀਜੇ ਪਹਿਰੈ ਰਹਿਣ ਕੇ ਵਣ ਜਾ ਰਿਹਾ ਮਿੱਤਰਾ ਮਨ ਲੱਗਾ ਆਲ ਜੰਜਾਲ ਧਨ ਚਿਤਵੈ ਧਨ ਸੰਚਵੈ ਵਣ ਜਾ ਰਿਹਾ ਮਿੱਤਰਾ ਹਰ ਨਾਮਾ ਹਰ ਨਾ ਸਮਾਲ ਹਰ ਨਾਮਾ ਹਰ ਹਰ ਕਦੇ ਨਾ ਸੰਭਾਲੈ ਜੇ ਹੋਵੈ ਅੰਤ ਸਖਾਈ ਇਹੋ ਧਨ ਸੰਪੈ ਮਾਇਆ ਝੂਠੀ ਅੰਤ ਛੋੜ ਚੱਲਿਆ ਪਛਤਾਈ ਜਿਸਨੋ ਕਿਰਪਾ ਕਰੇ ਗੁਰ ਮੇਲੇ ਸੋ ਹਰ ਹਰ ਨਾਮ ਸਮਾਲ ਕਹੋ ਨਾਨਕ ਤੀਜੇ ਪਹਿਰੈ ਪ੍ਰਾਣੀ ਸੇ ਜਾਏ ਮਿਲੇ ਹਰ ਨਾਲ ਚੌਥੇ ਪਹਿਰੈ ਰਹਿਣ ਕੇਵਣ ਜਾ ਰਿਹਾ ਮਿੱਤਰਾ ਹਰ ਚੱਲਣ ਵੇਲਾ ਆਦਿ ਕਰ
2: ਸੇਲਾ ਆਂਦੀ ਵਿੰਦੀ ਨਾਲ ਆਂਦੀ
4: ਚੌਥੇ ਪਹਿਰੈ ਰਹਿਣ ਕੇਵਣ ਜਾ ਰਿਹਾ ਮਿੱਤਰਾ ਹਰ ਚੱਲਣ ਵੇਲਾ ਆਂਦੀ ਕਰ ਸੇਵਹੁ ਪੂਰਾ ਸਤਿਗੁਰੂ ਵਣ ਜਾ ਰਿਹਾ ਮਿੱਤਰਾ ਸਭੀ ਸਭ ਚੱਲੀ ਰਹਿਣ ਵਿਹਾਦੀ
2: ਨਹੀਂ ਆਂਦੀ ਤੇ ਵਿਹਾਂਦੀ ਦੋਨੇ ਬਿੰਦੀਆਂ ਦੇ ਨਾਲ
4: ਕਰ ਸੇਵਹੁ ਪੂਰਾ ਸਤਿਗੁਰੂ ਵਣ ਜਾ ਰਿਹਾ ਮਿੱਤਰਾ ਸਭ ਚੱਲੀ ਰਹਿਣ ਵਿਹਾਂਦੀ ਹਰ ਸੇਵਹੁ ਖਿਨ ਖਿਨ ਢਿੱਲ ਮੂਲ ਨਾ ਕਰੇ ਹੋ ਜਿਤ ਅਸਥਿਰ ਜੁਗ ਜੁਗ ਹੋ ਬਹੋ ਹਰ ਸੇਤੀ ਸਦਮਾਨ ਹੋ ਰਲੀਆ ਜਨਮ ਮਰਨ ਦੁੱਖ ਖੋਵਹੋ ਗੁਰ ਸਤਿਗੁਰ ਸੋਮੀ ਭੇਦ ਨਾ ਜਾਣੋ ਜਿਤ ਮਿਲ ਹਰ ਭਗਤ ਸੁਖਾਂਦੀ ਕਹੋ ਨਾਨਕ ਪ੍ਰਾਣੀ ਚੌਥੇ ਪਹਿਰੈ ਸਫਲਿਓ ਰਹਿਣ ਭਗਤਾ ਦੀ ਸ੍ਰੀ ਰਾਗ ਮਹੱਲਾ ਪੰਜਵਾ ਪਹਿਲੇ ਪਹਿਰੇ ਰਹਿਣ ਕੇ ਵਣ ਜਾ ਰਿਹਾ ਮਿੱਤਰਾ ਧਰ ਪਾਏ ਤਾਂ ਉਦਰੈ ਮਾਹੇ ਦਸੀ ਮਾਸੀ ਮਾਨਸ ਕੀਆ ਵਣ ਜਾ ਰਿਹਾ ਮਿੱਤਰਾ ਕਰ ਮੁਹਲਤ ਕਰਮ ਕਮਾਹੇ ਮੁਹਲਤ ਕਰ ਦੀਨੀ ਕਰਮ ਕਮਾਣੇ ਜੈਸਾ ਲਿਖਤ ਧੁਰ ਪਾਇਆ ਮਾਤ ਪਿਤਾ ਭਾਈ ਸੁਤਬੰਤਾ ਤਿੰਨ ਭੀਤਰ ਪ੍ਰਭੂ ਸੰਜੋਇਆ ਕਰਮ ਸੁਕਰਮ ਕਰਾਏ ਆਪੇ ਇਸ ਜਨਤੈ ਵਸ ਕਿਛ ਨਾਹੀ ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰੈ ਧਰ ਪਾਏ ਤਾਂ ਉਦਰੈ ਮਾਹੇ ਦੂਜੇ ਪਹਿਰੈ ਰਹਿਣ ਕੇ ਵਣ ਜਾ ਰਿਹਾ ਮਿੱਤਰਾ ਪਰ ਜਵਾਨੀ ਲਹਿਰੀ ਦੇ ਬੁਰਾ ਭਲਾ ਨਾ ਪਛਾਣੀ ਵਣ ਜਾ ਰਿਹਾ ਮਿੱਤਰਾ ਮਨਮੱਤਾ ਅਹੰ ਮੇ ਬੁਰਾ ਭਲਾ ਨਾ ਪਛਾਣੈ ਪ੍ਰਾਣੀ ਆਗੈ ਪੰਥ ਕਰਾਰਾ ਪੂਰਾ ਸਤਿਗੁਰ ਕਬਹੂ ਨਾ ਸੇਵਿਆ ਸਿਰ ਠਾਡੇ ਜਮ ਜੰਦਾਰਾ ਧਰਮ ਧਰਮ ਰਾਏ ਜਬ ਪਕਰਸ ਬਵਰੇ ਤਬ ਕਿਆ ਜਵਾਬ ਕਰੇ ਕਹੋ ਨਾਨਕ ਦੂਜੇ ਪਹਿਰੈ ਪ੍ਰਾਣੀ ਭਰ ਜੋਬਨ ਲਹਿਰੀ ਦੇ ਤੀਜੇ ਪਹਿਰੈ ਰਹਿਣ ਕੇ ਵਣ ਜਾ ਰਿਹਾ ਮਿੱਤਰਾ ਵਿਖ ਸੰਚੈ ਅੰਧ ਅਗਿਆਨ ਉੱਤਰ ਕਲੱਤਰ ਮੋਹੇ ਲਪਟਿਆ ਵਣ ਜਾ ਰਿਹਾ ਮਿੱਤਰਾ ਅੰਤਰ ਲਹਿਰ ਲੁਭਾਨ ਅੰਤਰ ਲਹਿਰ ਲੁਭਾਨ ਪੁਰਾਣੀ ਸੋ ਪ੍ਰਭ ਚਿੱਤ ਨਾ ਆਵੈ ਸਾਧ ਸੰਗਤ ਸਿਓ ਰੰਗ ਨਾ ਕੀਆ ਸਾਧ ਸੰਗਤ ਸਿਓ ਸੰਗ ਨਾ ਕੀਆ ਬਹੁ ਜੋਨੀ ਦੁੱਖ ਪਾਵੈ ਸਿਰਜਨਹਾਰ ਬਿਸਾਰਿਆ ਸਵਾਮੀ ਇੱਕ ਨਿਮਖ ਨਾ ਲੱਗੋ ਧਿਆਨ ਕਹੋ ਨਾਨਕ ਪ੍ਰਾਣੀ ਤੀਜੇ ਪਹਿਰੈ ਵਿਖ ਸੰਚੈ ਅੰਧ ਅਗਿਆਨ ਚੌਥੇ ਪਹਿਰੈ ਕਹੋ ਨਾਨਕ ਪ੍ਰਾਣੀ ਤੀਜੇ ਪਹਿਰੈ ਵਿਖ ਸੰਚੇ ਅੰਧ ਅਗਿਆਨ ਚੌਥੇ ਪਹਿਰੈ ਰਹਿਣ ਕੇ ਵਣ ਜਾ ਰਿਹਾ ਮਿੱਤਰਾ ਦਿਨ ਨੇੜੇ ਆਇਆ ਸੋਏ ਗੁਰਮੁਖ ਨਾਮ ਸਮਾਲ ਤੂੰ ਵਣ ਜਾ ਰਿਹਾ ਮਿੱਤਰਾ ਤੇਰਾ ਦਰਗਹਿ ਬੇਲੀ ਹੋਏ ਗੁਰਮੁਖ ਨਾਮ ਸਮਾਲ ਪੁਰਾਣੀ ਅੰਤੇ ਹੋਏ ਸਖਾਈ ਇਹੋ ਮੋਹ ਮਾਇਆ ਤੇਰਾ ਸੰਗ ਨਾ ਚੱਲੈ ਝੂਠੀ ਪ੍ਰੀਤ ਲਗਾਈ ਸਗਲੀ ਰਹਿਣ ਗੁਦਰੀ ਅੰਧਿਆਰੀ ਸੇਵ ਸਤਿਗੁਰ ਚਾਨਣ ਹੋਏ ਕਹੋ ਨਾਨਕ ਪ੍ਰਾਣੀ ਚੌਥੇ ਪਹਿਰੈ ਦਿਨ ਨੇੜੇ ਆਇਆ ਸੋਏ ਲਿਖਿਆ ਆਇਆ ਗੋਬਿੰਦ ਕਾ ਵਣ ਜਾ ਰਿਹਾ ਮਿੱਤਰਾ ਉੱਠ ਚੱਲੇ ਕਮਾਣਾ ਸਾਥ ਉੱਠ ਚੱਲੇ ਕਮਾਣਾ ਸਾਥ ਇੱਕ ਰੱਤੀ ਬਿਲਮ ਨਾ ਦੇਵਨੀ ਵਣ ਜਾ ਰਿਹਾ ਮਿੱਤਰਾ ਓਨੀ ਤਕੜੇ ਪਾਏ ਹੱਥ ਲਿਖਿਆ ਆਇਆ ਪਕੜ ਚਲਾਇਆ ਮਨਮੁਖ ਸਦਾ ਦੁਹੇਲੇ ਜਿਨੀ ਪੂਰਾ ਸਤਿਗੁਰ ਸੇਵਿਆ ਸੇ ਦਰਗਹਿ ਸਦਾ ਸੁਹੇਲੇ ਕਰਮ ਧਰਤੀ ਸਰੀਰ ਜੁਗ ਅੰਤਰ ਜੋ ਬੋਵੈ ਸੋ ਖਾਤ ਕਹੋ ਨਾਨਕ ਭਗਤ ਸੋਹ ਹੇ ਦਰਬਾਰੇ ਮਨਮੁਖ ਸਦਾ ਭਵਾ

0: ਆਪਣੀ ਕਿਰਪਾ ਕਰੇ। ਗੁਰਮੁਖ ਸਾਹੁੜੈ ਕੰਮ ਸਿੱਖੈ
1: ਸਾਹੁੜੈ
0: ਹਰ ਹਰ ਆਪਣੀ ਕਿਰਪਾ ਕਰੇ। ਗੁਰਮੁਖ ਸਾਹੁੜੈ ਕੰਮ ਸਿੱਖੈ ਸਾਹੁੜੈ ਕੰਮ ਸਿੱਖੈ ਗੁਰਮੁਖ
1: ਥੋੜਾ ਜਿਹਾ ਘੱਟ ਬੋਲਦੇ ਸਾਹੁੜੈ ਕੰਮ ਸਿੱਖੈ
0: ਸਾਹੁੜੈ ਸਾਹੁੜੈ ਕੰਮ ਸਿੱਖੈ ਹਰ ਹਰ ਆਪਣੀ ਕਿਰਪਾ ਕਰੇ। ਗੁਰਮੁਖ ਸਾਹੁੜੈ ਕੰਮ ਸਿੱਖੈ ਸਾਹੁੜੈ ਕੰਮ
2: ਜਿੱਥੇ ਰਾਰਾ ਤੇ ਅੜਾੜਾ ਇਕੱਠੇ ਹੋ ਜਾਂਦੇ ਨੇ ਥੋੜਾ ਜਿਹਾ ਮੁਸ਼ਕਿਲ ਆਉਂਦੀ ਹੈ ਇਹਨਾਂ ਨੂੰ ਬੋਲਣ ਦੀ, ਫਿਰ ਵੀ ਪੂਰਾ ਧਿਆਨ ਦਈਏ ਸਾਹੁੜੈ ਜੀ
0: ਸਾਹੁੜੈ ਕੰਮ ਸਿੱਖੈ ਗੁਰਮੁਖ ਹਰ ਹਰ ਹਰ ਹਰ ਸਦਾ ਧਿਆਏ ਸਹੀਆ ਵਿੱਚ ਫਿਰੈ ਸੁਹੇਲੀ ਹਰ ਦਰਗਹ ਬਾਹ ਲੁਡਾਏ ਲੇਖਾ ਧਰਮ ਰਾਏ ਕੀ ਬਾਕੀ ਜਪ ਹਰ ਹਰ ਨਾਮ ਕਿਰਖੈ ਮੁੰਦ ਇਆਣੀ ਪੇਈ ਅੜੈ
2: ਪਾਠ ਹੈ ਇੱਥੇ। ਹਾਂਜੀ ਸਾਰੀ ਨੋਟ ਕਰੋ, ਜੇ ਤੇ ਪੈਰ ਰਾਰਾ ਕੱਕੇ ਦੇ ਪੈਰ ਜਾ ਜਾਂਦਾ ਫਿਰ ਕਿਰਖਾ ਹੀ ਪਾਠ ਸੀਗਾ, ਹੁਣ ਰਾਰਾ ਪੂਰਾ ਹੈ ਤੇ ਇਹਨੂੰ ਪੂਰਾ ਹੀ ਬੋਲਣਾ ਕਿਰਖ ਹੈ ਜੀ।
0: ਲੇਖਾ ਧਰਮ ਰਾਏ ਕੀ ਬਾਕੀ ਜਪ ਹਰ ਹਰ ਨਾਮ ਕਿਰਖੈ ਮੁੰਦ ਇਆਣੀ ਪੇਈ
1: ਰਾਰੇ ਤੇ ਨਾ ਥੋੜਾ ਜਿਹਾ ਅਧਿਕ ਵਾਂਗੂ ਕਿਰਖਾ ਠੀਕ ਆ ਪਾਠ, ਕਿਰਖਾ ਦਾ ਅਰਥ ਹੁੰਦਾ ਵੀ ਉਹ ਖੇਤੀ ਨੂੰ ਕਹਿੰਦੇ ਨੇ, ਵੀ ਨਾਮ ਦੀ ਖੇਤੀ ਨੂੰ ਆਪਣੇ ਅੰਦਰ ਬੀਜਣਾ ਚਾਹੀਦਾ। ਹਰ ਹਰ ਨਾਮ ਕਿਰਖੈ
0: ਲੇਖਾ ਧਰਮ ਰਾਏ ਕੀ ਬਾਕੀ ਜਪ ਹਰ ਹਰ ਨਾਮ ਕਿਰਖਾ ਹੈ ਲੇਖਾ ਧਰਮ ਰਾਏ ਕੀ ਬਾਕੀ ਜਪ ਹਰ ਹਰ ਨਾਮ ਕਿਰਖੈ ਮੁੰਦ ਇਆਣੀ ਪੇਈ ਅੜੈ ਗੁਰਮੁਖ ਹਰ ਦਰਸ਼ਨ ਦਿਖੈ ਵਿਆਹ ਹੋਆ ਮੇਰੇ ਬਾਬੁਲਾ ਗੁਰਮੁਖੇ ਹਰ ਪਾਇਆ ਅਗਿਆਨ ਅੰਧੇਰਾ ਕੱਟਿਆ ਗੁਰ ਗਿਆਨ ਪ੍ਰਚੰਡ ਬੁਲਾਇਆ ਬਲਿਆ ਗੁਰ ਗਿਆਨ ਅੰਧੇਰਾ ਬਿਨਸਿਆ ਹਰ ਰਤਨ ਪਦਾਰਥ ਲਾਧਾ ਹਉਮੈ ਰੋਗ ਗਿਆ ਦੁਖ ਲਾਥਾ ਆਪ ਆਪੈ ਗੁਰਮਤ ਖਾਧਾ ਅਕਾਲ ਮੂਰਤ ਵਰ ਪਾਇਆ ਅਬਿਨਾਸੀ ਨਾ ਕਦੇ ਮਰੈ ਨਾ ਜਾਇਆ ਵਿਆਹ ਹੋਆ ਮੇਰੇ ਬਾ ਬੋਲਾ ਗੁਰਮੁਖੇ ਹਰ ਪਾਇਆ ਹਰ ਸਤ ਸਤੇ ਮੇਰੇ ਬਾਬੁਲਾ ਹਰ ਜਨ ਮਿਲ ਜੰਜ ਸੁਹੰਦੀ।
2: ਹਾਂਜੀ ਬਾ ਬੋਲਾ ਤੇ ਬਾ ਬੋਲਾ ਸ਼ਬਦ ਦੋ ਰੂਪਾਂ ਚ ਆਇਆ ਤੇ ਬੜੇ ਧਿਆਨ ਨਾਲ ਪਹਿਲਾਂ ਬੱਬੇ ਨੂੰ ਹੋੜਾ ਹੈ ਨਾ ਤੇ ਦੂਜੀ ਵਾਰੀ ਬੱਬੇ ਨੂੰ ਔਂਕੜ ਹੈ, ਇਹ ਹਮੇਸ਼ਾ ਧਿਆਨ ਨਾਲ ਪੜ੍ਹਨਾ ਪਾਠ ਬਾ ਬੋਲਾ ਬਾ ਬੋਲਾ ਜੀ।
0: ਪੇਵਕੜੈ ਹਰ ਜਪ ਸੁਹੇਲੀ ਵਿੱਚ ਸਾਹੁੜੈ ਖਰੀ ਸੋਹੰਦੀ ਸਾਹੁੜੈ ਵਿੱਚ ਖਰੀ ਸੋਹੰਦੀ ਜਿਨ ਪੇਵਕੜੈ ਨਾਮ ਸੰਭਾਲਿਆ ਸਭ ਸਫਲਿਓ ਜਨਮ ਤਿਨਾਂ ਦਾ ਗੁਰਮੁਖ ਜਿਨ੍ਹਾਂ ਮਨ ਜਿਣ ਪਾਸਾ ਢਾਲਿਆ ਹਰ ਸੰਤ ਜਨਾ ਮਿਲ ਕਾਰਜ ਸੋਹਿਆ ਵਰ ਪਾਇਆ ਪੁਰਖ ਆਨੰਦੀ ਹਰ ਸਤ ਸਤ ਮੇਰੇ ਬਾ ਬੋਲਾ ਹਰ ਜਨ ਮਿਲ ਜੰਜ ਸੁਹੰਦੀ ਹਰ ਪ੍ਰਭ ਮੇਰੇ ਬਾਬੁਲਾ ਹਰ ਦੇਵਹੁ ਦਾਨ ਮੈਂ ਦਾਜੋ ਹਰ ਕੱਪੜੋ ਹਰ ਸੋਭਾ ਦੇਵਹੁ ਜਿਤ ਸਵਰੈ ਮੇਰਾ ਕਾਜੋ ਹਰ ਹਰ ਭਗਤੀ ਕਾਜ ਸੁਹੇਲਾ ਗੁਰ ਸਤਿਗੁਰ ਦਾਨ ਦਿਵਾਇਆ ਖੰਡ ਵਰ ਭਾਂਡ।

ਕਾਚ ਪਾਜੋ ਹਰ ਪ੍ਰਭ ਮੇਰੇ ਬਾਬੁਲਾ ਹਰ ਦੇਵਹੁ ਦਾਨ ਮੈਂ ਹਰ ਦੇਵਹੁ ਦਾਨ ਮੈਂ ਦਾਜੋ ਹਰ ਰਾਮ ਰਾਮ ਮੇਰੇ ਬਾਬੁਲਾ ਮੇਲ ਪਿਰ ਮਿਲ ਧਨ ਵੇਲ ਵਧੰਦੀ ਹਰ ਜੁਗ ਹੈ ਜੁਗੋ ਜੁਗ ਜੁਗ ਹੈ ਜੁਗੋ ਸਦ ਪੀੜ੍ਹੀ ਗੁਰੂ ਚਲੰਦੀ ਜੁਗ ਜੁਗ ਪੀੜ੍ਹੀ ਚੱਲੈ ਸਤਿਗੁਰ ਕੀ ਜਿਨੀ ਗੁਰਮੁਖ ਨਾਮ ਧਿਆਇਆ ਹਰ ਪੁਰਖ ਨਾ ਕਬ ਹੀ ਬਿਨਸੈ ਜਾਵੈ ਨਿਤ ਦੇਵੈ ਚੜੈ ਸੁਵਾਇਆ ਨਾਨਕ ਸੰਤ ਸੰਤ ਹਰ ਏਕੋ ਜਪ ਹਰ ਹਰ ਨਾਮ ਸੋ ਹੰਦੀ ਹਰ ਰਾਮ ਰਾਮ ਮੇਰੇ ਬਾਬੁਲਾ ਪਿਰ ਮਿਲ ਧਨ ਵੇਲ ਵਧੰਦੀ ਸ੍ਰੀ ਰਾਗ ਮਹੱਲਾ ਪੰਜਵਾਂ ਸ਼ੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਨ ਪਿਆਰਿਆ ਜੀਓ ਮਿੱਤਰਾ ਗੋਬਿੰਦ ਨਾਮ ਸੰਭਾਲੇ ਮਨ ਪਿਆਰਿਆ ਜੀ ਮਿੱਤਰਾ ਹਰ ਨਿਭੈ ਤੇਰਾ ਨਾਲੇ ਸੰਗ ਸਹਾਈ ਹਰ ਨਾਮ ਧਿਆਈ।

0: ਨਜ਼ਰ ਨਿਹਾਲੇ ਨਾਨਕ ਸਿੱਖ ਦੇ ਮਨ ਪ੍ਰੀਤਮ, ਨਾਨਕ ਸਿੱਖ ਦੇ ਮਨ ਪ੍ਰੀਤਮ, ਸਾਧ ਸੰਗ ਭ੍ਰਮ ਜਾਲੇ, ਮਨ ਪਿਆਰਿਆ ਜੀ ਮਿੱਤਰਾ ਹਰ ਬਿਨ ਝੂਠ ਪਸਾਰੇ, ਮਨ ਪਿਆਰਿਆ ਜੀਉ ਮਿੱਤਰਾ ਵਿਖ ਸਾਗਰ ਸੰਸਾਰੇ, ਚਰਨ ਕਮਲ ਕਰ ਬੋਹਿਤ ਕਰਤੇ, ਸਹਸਾ ਦੁਖ ਨਾ ਵਿਆਪੈ, ਗੁਰਪੂਰਾ ਭੇਟੈ ਵਡਭਾਗੀ, ਆਠ ਪਹਿਰ ਪ੍ਰਭ ਜਾਪੈ, ਆਦਿ ਜੁਗਾਦੀ ਸੇਵਕ ਸੁਆਮੀ, ਭਗਤਾਂ ਨਾਮ ਆਧਾਰੇ, ਨਾਨਕ ਸਿੱਖ ਦੇ ਮਨ ਪ੍ਰੀਤਮ, ਬਿਨ ਹਰ ਝੂਠ ਪਸਾਰੇ, ਮਨ ਪਿਆਰਿਆ ਜਿਉ ਮਿੱਤਰਾ ਹਰ ਲੱਦੇ ਖੇਪ ਸੁਵੱਲੀ, ਮਨ ਪਿਆਰਿਆ ਜਿਉ ਮਿੱਤਰਾ ਹਰ ਦਰ ਹਰ ਦਰ ਨਿਹ ਚਲ ਮੱਲੀ।
1: ਹਰ ਪਾਠ ਸਵੱਲੀ ਵਾਹਿ ਨੂੰ ਵਧਕ ਨਾਲ ਹੀ ਉਚਾਰਨ ਕਰਨਾ, ਜਿਵੇਂ ਉਚਾਰਨ ਕੀਤਾ ਠੀਕ ਕੀਤਾ ਹੈ।
0: ਮਨ ਪਿਆਰਿਆ ਜਿਉ ਮਿੱਤਰਾ ਹਰ ਲੱਦੇ ਖੇਪ ਸੁਵੱਲੀ, ਮਨ ਪਿਆਰਿਆ ਜਿਉ ਮਿੱਤਰਾ ਹਰ ਦਰ ਨਿਹ ਚਲ ਮੱਲੀ, ਹਰ ਦਰ ਸੇਵੇ ਅਲਖ ਅਭੇਵੇ, ਨਿਹ ਚਲ ਆਸਨ ਪਾਇਆ, ਤਹਿ ਜਨਮ ਨਾ ਮਰਨ ਨਾ ਆਵਣ ਜਾਣਾ, ਸੰਸਾ ਦੁਖ ਮਿਟਾਇਆ, ਚਿੱਤਰ ਗੁਪਤ ਕਾ ਕਾਗਦ ਫਾਰਿਆ, ਜਮ ਦੂਤਾਂ ਕਛੂ ਨਾ ਚੱਲੀ, ਨਾਨਕ ਸਿੱਖ ਦੇ ਮਨ ਪ੍ਰੀਤਮ ਹਰ ਲੱਦੇ ਖੇਪ ਸੁਵੱਲੀ, ਮਨ ਪਿਆਰਿਆ ਜਿਉ ਮਿੱਤਰਾ ਕਰ ਸੰਤਾਂ ਸੰਗ ਨਿਵਾਸੋ, ਮਨ ਪਿਆਰਿਆ ਜਿਉ ਮਿੱਤਰਾ ਹਰ ਨਾਮ ਜਪਤ ਪਰਗਾਸੋ, ਸਿਮਰ ਸੁਆਮੀ ਸੁਖ ਹੈ ਗਾਮੀ, ਇੱਛ ਸਗਲੀ ਪੁੰਨੀਆ ਪੁਰਖ ਪੁਰਬਕ ਪੁਰਬੇ ਕਮਾਏ, ਸ੍ਰੀ ਰੰਗ ਪਾਏ ਹਰ ਮਿਲੇ ਚਿਰੀ ਵਿਛੁਨਿਆ, ਅੰਤਰ ਬਾਹਰ ਸਰਬੱਤ ਰਵਿਆ, ਮਨ ਉਪਜਿਆ ਵਿਸ਼ਵਾਸੋ, ਨਾਨਕ ਸਿੱਖ ਦੇ ਮਨ ਪ੍ਰੀਤਮ ਕਰ ਸੰਤਾਂ ਸੰਗ ਨਿਵਾਸੋ, ਮਨ ਪਿਆਰਿਆ ਜਿਉ ਮਿੱਤਰਾ ਹਰ ਪ੍ਰੇਮ ਭਗਤ ਮਨ ਲੀਨਾ, ਮਨ ਪਿਆਰਿਆ ਜਿਉ ਮਿੱਤਰਾ ਹਰ ਜਲ ਮਿਲ ਜੀਵੇ ਮੀਨਾ, ਹਰ ਪੀ ਆਗਾਨੇ ਅੰਮ੍ਰਿਤ ਬਾਨੇ, ਸਰਬ ਸੁਖਾ ਮਨ ਬੁੱਠੇ, ਸ੍ਰੀ ਧਰ ਪਾਏ ਮੰਗਲ ਗਾਏ, ਇਛ ਪੁੰਨੀ ਸਤਿਗੁਰ ਤੁੱਠੇ, ਲੜ ਲੀਨੇ ਲਾਏ ਨੌ ਨਿਧ ਪਾਏ, ਨਾਉ ਸਰਬਸ ਠਾਕੁਰ ਦੀਨਾ।
1: ਸਰਬਸ ਹੀ ਪਾਠ
0: ਕਰਨਾ, ਸਤਿ ਲੜ ਲੀਨੇ ਲਾਏ ਨੌ ਨਿਧ ਪਾਏ, ਨਾਉ ਸਰਬਸ ਠਾਕੁਰ ਦੀਨਾ, ਲੜ ਲੀਨੇ ਲਾਏ ਨੌ ਨਿਧ ਪਾਏ, ਨਾਉ ਸਰਬਸ ਠਾਕੁਰ ਦੀਨਾ, ਨਾਨਕ ਸਿੱਖ ਸੰਤ ਸਮਝਾਈ ਹਰ

ਦੱਖਣਾ ਹੱਠ ਮਜਾਹੂ ਮਾ ਪਿਰੀ ਪੱਸੇ ਕਿਉ ਦੀਦਾਰ ਸੰਤ ਸਰਨਾਈ ਲੱਭਣੇ ਨਾਨਕ ਪ੍ਰਾਣ ਆਧਾਰ ਸ਼ੰਤ

0: ਇੱਕ ਖਿੰਨ ਧੀਜ ਕਿਉਂ ਕਰੈ ਨਾਮ ਬਿਹੂਨਾ ਤਨ ਮਨਹੀਨਾ ਜਲ ਬਿਨ ਮਛਰੀ ਜੋ ਮਰੈ ਮਿਲ ਮੇਰੇ ਪਿਆਰੇ ਪ੍ਰਾਣ ਆਧਾਰੇ।
1: ਇਹ ਜਿਹੜੀ ਸ਼ੰਤ ਜਿੱਥੋਂ ਆਰੰਭ ਹੋਇਆ ਇਹਦੇ ਵਿਸਰਾਮ ਦੇ ਬਾਰੇ ਥੋੜ੍ਹੀ ਜਿਹੀ ਬੇਨਤੀ ਕਰਦੇ ਹਾਂ। ਚਰਨ ਕਮਲ ਸਿਉਂ ਪ੍ਰੀਤ, ਇਹ ਪ੍ਰੀਤ ਤੇ ਵਿਸਰਾਮ ਆਉਣਾ, ਪ੍ਰੀਤ ਸੰਤਨ ਮਨ ਆਵੇ ਜੀਉ, ਦੁਤੀਆ ਪਾਓ ਵਿਪਰੀਤ, ਇਹ ਵਿਪਰੀਤ ਤੇ ਵਿਸਰਾਮ ਆ ਜਾਂਦਾ। ਅਨੀਤ ਦਾਸਾਂ ਨੇ ਪਾਵੇ ਜੀਉ, ਬਾਕੀ ਅੱਗੇ ਠੀਕ ਹੀ ਹੈ, ਵਿਸਰਾਮ ਜਿਹੜੇ ਲਾਏ ਗਏ ਆ। ਹਾਂਜੀ,
0: ਦਾਸਾ ਨਹਿ ਭਾਵੇ ਬਿਨ ਦਰਸਾਵੇ, ਇੱਕ ਖਿੰਨ ਧੀਜ ਕਿਉਂ ਕਰੈ ਨਾ ਬਿਹੂਨਾ ਤਨ ਮਨਹੀਨਾ ਜਲ ਬਿਨ ਮਛਲੀ ਜੋ ਮਰੈ ਮਿਲ ਮੇਰੇ ਪਿਆਰੇ ਪ੍ਰਾਣ ਆਧਾਰੇ। ਗੁਣ ਸਾਧ ਸੰਗ ਮਿਲ ਗਾਵੇ, ਨਾਨਕ ਕੇ ਸੁਆਮੀ ਧਾਰ ਅਨੁਗ੍ਰਹ ਮਨ ਤਨ ਅੰਕ ਸਮਾਵੇ। ਦੱਖਣਾ ਸੁਹੰਦੜੋ ਹਬ ਠਾਏ, ਕੋਈ ਨਾ ਦਿਸੈ ਡੂਜੜੋ ਖੁੱਲੜੇ ਕਪਾਟ, ਨਾਨਕ ਸਤਿਗੁਰ ਭੇਟ ਤੇ ਸ਼ੰਤ, ਤੇਰੇ ਬਚਨ ਅਨੂਪ ਅਪਾਰ ਸੰਤਨ ਆਧਾਰ, ਬਾਣੀ ਵਿਚਾਰੀਐ ਜੀਓ ਸਿਮਰਤ ਸਾਸ ਗਿਰਾਸ, ਪੂਰਨ ਵਿਸ਼ਵਾਸ ਕਿਉਂ ਮਨੋਂ ਬਿਸਾਰੀਐ ਜੀਓ, ਕਿਉਂ ਮਨੋਂ ਬੇਸਾਰੀਐ ਨਿਮਖ ਨਹੀਂ ਟਾਰੀਐ, ਗੁਣਵੰਤ ਪ੍ਰਾਣ ਹਮਾਰੇ ਮਨ ਬਾਂਛਤ ਫਲ ਦੇਤ ਹੈ ਸੁਆਮੀ, ਜੀ ਕੀ ਬਿਰਥਾ ਸਾਰੇ ਅਨਾਥ ਕੇ ਨਾਥੇ, ਸਰਬ ਕੈ ਸਾਥੇ ਜਪ ਜੂਐ ਜਨਮ ਨਾ ਹਾਰੀਐ, ਨਾਨਕ ਕੀ ਬੇਨੰਤੀ ਪ੍ਰਭ ਪਹਿ ਕਿਰਪਾ ਕਰ ਭਵਜਲ ਤਾਰੀਐ। ਡੱਖਣਾ ਧੂੜੀ ਮੱਜਨ

0: ਮਾਨਿਆ ਸਰਬਸੋ ਸੁਖ ਆਨੰਦ ਘਨ ਪਿਆਰੇ ਸਰਬਸੋ ਸੁਖ ਆਨੰਦ ਘਨ ਪਿਆਰੇ
1: ਸਰਬਸੋ ਪਾਠ ਇਕੱਠਾ ਹੀ ਕਰਨਾ ਹੈ ਸਰਬਸੋ ਠੀਕ ਹੈ
0: ਸਰਬਸੋ ਸੁਖ ਆਨੰਦ ਘਨ ਪਿਆਰੇ ਹਰ ਰਤਨ ਮਨ ਅੰਤਰ ਸੀਵਤੇ ਇੱਕ ਤਿਲ ਨਹੀਂ ਵਿਸਰੈ ਪ੍ਰਾਣ ਆਧਾਰਾ ਇੱਕ ਤਿਲ ਨਹੀਂ ਵਿਸਰੈ ਪ੍ਰਾਣ ਆਧਾਰਾ ਜਪ ਜਪ ਨਾਨਕ ਜੀਵਤੇ ਡੱਖਣਾ ਜੋ ਤਾਉ ਕੀਨੇ ਆਪਣੇ ਤਿੰਨਾਂ ਕੂ ਮਿਲਿਓ ਹੈ ਆਪੇ ਹੀ ਆਪ ਮੋਇਓ ਜਸ ਨਾਨਕ ਆਪ ਸੁਣਿਓ ਹੈ
1: ਜਿਹੜਾ ਮੋਹੇ ਉਹ ਹਾਂ ਉਹ ਵੀ ਸਹੀ ਉਚਾਰਨ ਕਰਨਾ ਆਪੇ ਹੀ ਆਪ ਮੋਹਿਓ
0: ਆਪੇ ਹੀ ਆਪ ਮੋਇਓ ਆਪੇ ਹੀ ਆਪ ਮੋਇਓ ਆਪੇ ਹੀ ਆਪ ਮੋਹਿਓ ਆਪੇ ਹੀ ਆਪ ਮੋਹਿਓ ਜਸ ਨਾਨਕ ਆਪ ਸੁਣਿਓ ਹੈ ਸ਼ੰਤ ਪ੍ਰੇਮ ਠਗੌਰੀ ਪਾਏ ਰੀਝਾਏ ਗੋਬਿੰਦ ਮਨ ਮੋਹਿਆ ਜੀਓ ਸੰਤਨ ਕੈ ਪ੍ਰਸਾਦ ਆਗਾਦ ਕੰਠੇ ਲੱਗ ਸੋਹਿਆ ਜੀਓ ਹਰ ਕੰਠ ਲੱਗ ਸੋਹਿਆ ਦੋਖ ਸਭ ਜੋਹਿਆ ਭਗਤ ਲਖਣ ਕਰ ਵਸ ਭਏ ਮਨ ਸਰਬ ਸੁਖ ਬੁੱਠੇ ਗੋਬਿੰਦ ਤੁੱਠੇ ਜਨਮ ਮਰਨਾ ਸਭ ਮਿਟ ਗਏ ਸਖੀ ਮੰਗਲੋ ਗਾਇਆ ਇੱਛ ਪੁਜਾਇਆ ਬਹੁੜ ਨਾ ਮਾਇਆ ਹੋਇਆ ਕਰ ਗਹਿ ਲੀਨੇ ਨਾਨਕ ਪ੍ਰਭ ਪਿਆਰੇ ਸੰਸਾਰ ਸਾਗਰ ਨਹੀਂ ਪੋਹਿਆ ਡੱਖਣਾ ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ ਜਿਨ੍ਹਾਂ
1: ਇੱਥੇ ਭਾਵੇਂ ਸੱਸੇ ਨੂੰ ਕੰਨਾ ਹੀ ਆ ਬਿੰਦੀ ਹੈ ਨਹੀਂ ਪਰ ਇੱਥੇ ਅਰਥ ਸਾਈਂ ਦਾ ਬਣਦਾ ਅਤੇ ਇਸ ਵਾਸਤੇ ਥੋੜ੍ਹੀ ਜਿਹੀ ਬਿੰਦੀ ਜੇ ਉਚਾਰਨ ਹੋ ਜਾਵੇ ਅਰਥ ਸਪਸ਼ਟ ਹੋ ਜਾਂਦਾ ਸਾਈਂ ਨਾਮ ਅਮੋਲ ਇੱਥੇ ਵੀ ਲਿਖਿਆ ਬਿੰਦੀ ਸਹਿਤ ਉਚਾਰਨ ਕਰਨਾ

0: ਸ਼ੰਤ ਕਹਿਤੇ ਪਵਿੱਤਰ ਸੁਣਤੇ ਸਭ ਧਨ ਲਿਖਤੀ ਕੁਲ ਤਾਰਿਆ ਜੀਓ ਜਿਨ ਕਉ ਸਾਧੂ ਸੰਗ ਨਾਮ ਹਰ ਰੰਗ ਤਿਨੀ ਬ੍ਰਹਮ ਵਿਚਾਰਿਆ ਜੀਓ ਬ੍ਰਹਮ ਵਿਚਾਰਿਆ ਜਨਮ ਸੁਵਾਰਿਆ ਪੂਰਨ ਕਿਰਪਾ ਪ੍ਰਭ ਕਰੀ ਕਰ ਗਹਿਲੀਨੇ ਹਰ ਜਸੋ ਦੀਨੇ ਜੋ ਨਨਾ ਧਾਵੈ ਨਹਿ ਮਰੀ ਸਤਿਗੁਰ ਦਿਆਲ ਕਿਰਪਾਲ ਭੇਟਤ ਹਰੇ ਕਾਮ ਕ੍ਰੋਧ ਲੋਭ ਮਾਰਿਆ ਕਥਨ ਨ ਜਾਏ ਅਕਥ ਸੁਆਮੀ ਸਦਕੈ ਜਾਏ ਨਾਨਕ ਵਾਰਿਆ।
1: ਇਹ ਜਿਹੜੀ ਪੰਕਤੀ ਆਈ ਆ ਸਤਿਗੁਰ ਦਿਆਲ ਕਿਰਪਾਲ ਭੇਟਤ ਹਰੇ ਕਾਮ ਕ੍ਰੋਧ ਲੋਭ ਮਾਰਿਆ ਆਮ ਹਰੇ ਤੇ ਵਿਸਰਾਮੀ ਪਾਠੀ ਸਿੰਘ ਲਾਉਂਦੇ ਹਨ ਪਰ ਟਕਸਾਲ ਦੇ ਵਿੱਚ ਸਾਡੇ ਉਸਤਾਦ ਜੀ ਨੇ ਦੱਸਿਆ ਸਤਿਗੁਰ ਦਿਆਲ ਕਿਰਪਾਲ ਭੇਟਤ ਹਰੇ ਕਾਮ ਕ੍ਰੋਧ ਭੇਟਤ ਤੇ ਵਿਸਰਾਮ ਲਾਉਣਾ ਹਰੇ ਕਾਮ ਕ੍ਰੋਧ ਲੋਭ ਮਾਰਿਆ ਹਰੇ ਕਾਮ ਕ੍ਰੋਧ ਇੱਥੇ ਜਮਕ ਦੇਣੀ ਹੈ ਲੋਭ ਮਾਰਿਆ ਫਿਰ ਅਰਥ ਹੋਰ ਸਪਸ਼ਟ ਹੋ ਜਾਂਦਾ। ਹਾਂਜੀ
2: ਸਤਿਗੁਰ ਦਿਆਲ ਕਿਰਪਾਲ ਭੇਟਤ ਹਰੇ ਕਾਮ ਕ੍ਰੋਧ ਲੋਭ ਮਾਰਿਆ ਕਥਨ ਨਾ ਜਾਏ ਅਕਥ ਸਵਾਮੀ ਸਦਕੇ ਜਾਏ ਨਾਨਕ ਵਾਰਿਆ। ਸ੍ਰੀ ਰਾਗ ਮਹੱਲਾ ਚੌਥਾ ਵਣਜਾਰਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਹਰ ਉੱਤਮ ਨਾਮ ਹੈ ਜਿਨ ਸਿਰਿਆ ਸਭ ਕੋਏ ਜੀ।
3: ਇੱਕ ਮਿੰਟ ਜੀ, ਇੱਕ ਓਅੰਕਾਰ ਸਤਿਗੁਰ ਨੀ ਸਤ ਨਾਮ ਲਿਖਿਆ ਹੋਇਆ ਨਹੀਂ।
2: ਸ੍ਰੀ ਰਾਗ ਮਹੱਲਾ ਚੌਥਾ ਵਣਜਾਰਾ ਇੱਕ ਓਅੰਕਾਰ ਸਤ ਨਾਮ ਗੁਰ ਪ੍ਰਸਾਦ ਹਰ ਹਰ ਉੱਤਮ ਨਾਮ ਹੈ ਜਿਨ ਸਿਰਿਆ ਸਭ ਕੋਏ ਜੀਓ। ਹਰ ਜੀ ਸਭੇ ਪ੍ਰਤ ਪਾਲਦਾ ਘਟ ਘਟ ਰਮਈਆ ਸੋਏ ਸੋ ਹਰ ਸਦਾ ਧਿਆਈਐ ਤਿਸ ਬਿਨ ਅਵਰ ਨਾ ਕੋਏ ਜੋ ਮੋਹੇ ਮਾਇਆ ਚਿਤਲਾਏ ਦੇ ਸੇ ਛੋੜ ਚੱਲੇ ਦੁਖ ਰੋਏ ਜਿਨ ਨਾਨਕ ਨਾਮ ਧਿਆਇਆ ਹਰ ਅੰਤ ਸਖਾਈ ਹੋਏ ਮੈਂ ਹਰ ਬਿਨ ਅਵਰ ਨਾ ਕੋਏ ਹਰ ਗੁਰ ਸਰਣਾਈ ਪਾਈਐ ਪਣਜਾਰਿਆ ਮਿੱਤਰਾ ਵਡ ਭਾਗ ਪ੍ਰਾਪਤ ਹੋਏ ਰਹਾਓ। ਸੰਤ ਜਨਾ ਬਿਨ ਭਾਈਆ ਹਰ ਕਿਨੇ ਨਾ ਪਾਇਆ ਨਾਉ ਵਿੱਚ ਹੋਮੈ ਕਰਮ ਕਮਾਵ ਦੇ ਜਿਉ ਬੇਸਵਾ ਪੁੱਤ ਨਿਨਾਉ ਪਿਤਾ ਜਾਤ ਨਾ ਹੋਈਐ ਗੁਰ ਤੁੱਠਾ ਕਰੇ ਪਸਾਉ ਪਿਤਾ ਜਾਤ ਤਾ ਹੋਈਐ ਗੁਰ ਤੁੱਠਾ ਕਰੇ ਪਸਾਉ ਵਡ ਭਾਗੀ ਗੁਰ ਪਾਇਆ ਹਰ ਅਹਿਨਸ ਲੱਗਾ ਭਾਉ ਜਿਨ ਨਾਨਕ ਬ੍ਰਹਮ ਪਛਾਣਿਆ ਹਰ ਕੀਰਤ ਕਰਮ ਕਮਾਉ ਮਨ ਹਰ ਹਰ ਲੱਗਾ ਭਾਓ ਗੁਰਪੂਰੈ ਨਾਮ ਮਨ ਹਰ ਹਰ ਲੱਗਾ ਚਾਉ ਗੁਰਪੂਰੈ ਨਾਮ ਦ੍ਰਿੜਾਇਆ ਹਰ ਮਿਲਿਆ ਹਰ ਪ੍ਰਭ ਨਾਉ ਰਹਾਓ। ਜਬ ਲਗ ਜੋਬਨ ਸਾਸ ਹੈ ਤਬ ਲਗ ਨਾਮ ਧਿਆਏ ਚਲਦਿਆਂ ਨਾਲ ਹਰ ਚੱਲ ਸੀ ਹਰ ਅੰਤੇ ਲਏ ਛਡਾਏ ਹਉ ਬਲਿਹਾਰੀ ਤਿੰਨ ਕਉ ਜਿਨ ਹਰ ਮਨ ਬੁੱਠਾ ਆਏ ਜਿਨੀ ਹਰ ਹਰ ਨਾਮ ਨਾ ਚੇਤਿਓ ਸੇ ਅੰਤ ਗਏ ਪਛਤਾਏ ਧੁਰ ਮਸਤਕ ਹਰ ਪ੍ਰਭ ਲਿਖਿਆ ਜਿਨ ਨਾਨਕ ਨਾਮ ਧਿਆਏ ਮਨ ਹਰ ਹਰ ਪ੍ਰੀਤ ਲਗਾਏ ਵਡ ਭਾਗੀ ਗੁਰ ਪਾਇਆ ਗੁਰ ਸਬਦੀ ਪਾਰ।

0: ਗੁਰਮੁਖਾ ਮਨ ਪ੍ਰਗਾਸ ਹੈ ਸੇ ਵਿਰਲੇ ਕਈ ਕੇ ਹਾਂ ਬਲਿਹਾਰੀ ਤਿੰਨ ਕਹੋ ਜਿਨ ਹਰ ਪਾਇਆ ਗੁਰਮਤੇ ਜਿਨ ਨਾਨਕ ਕਮਲ ਪ੍ਰਗਾਸਿਆ ਮਨ ਹਰ ਹਰ ਵੁੱਠੜਾ ਹੈ।
1: ਇਸੇ ਤਰ੍ਹਾਂ ਜਿਵੇਂ ਪਾਠ ਭਾਈ ਸਾਹਿਬ ਜੀ ਨੇ ਕੀਤਾ ਹੈ ਗੁਰਮਤੇ ਅਧਕ ਦੇ ਨਾਲ ਪਾਠ। ਹਾਂਜੀ
0: ਮਨ ਹਰ ਹਰ ਜਪਨ ਕਰੇ ਹਰ ਗੁਰ ਸਰਣਾਈ ਭੱਜ ਪਓ ਜਿੰਦੂ ਸਭ ਕਿਲ ਵਿਖ ਦੁੱਖ ਪਰ ਹਰੇ।
1: ਇੱਥੇ ਵੀ ਕਈ ਵਾਰੀ ਭੱਜ ਲਿਖਿਆ ਵੀ ਆਵੇਗਾ ਉੱਥੇ ਉਚਾਰਨ ਭੱਜ ਵੀ ਹੋਣਾ ਹੈ। ਇੱਥੇ ਹੁਣ ਭੱਜ ਹੀ ਪਾਠ ਕਰਨਾ ਹੈ ਅਧਕ ਲਾ ਕੇ। ਇੱਥੇ ਭੱਜਣ ਦੀ ਗੱਲ ਹੈ ਵੀ ਭੱਜ ਲਓ। ਭੱਜ ਹੁੰਦਾ ਹੈ ਭਜਣਾ, ਭਜਨ ਕਰਨਾ, ਸਿਮਰਨ ਕਰਨਾ। ਇੱਥੇ ਹੁਣ ਭੱਜ ਪਾਠ ਆਉਣਾ ਹੈ ਅਧਕ ਦੇ ਸਹਿਤ, ਇਹ ਖਿਆਲ ਰੱਖਣਾ ਹੈ। ਹਾਂਜੀ
0: ਘੱਟ ਘੱਟ ਰਮਈਆ ਮਨ ਵਸੈ ਕਿਉ ਪਾਈਐ ਕਿਤ ਭਤ ਗੁਰਪੂਰਾ ਸਤਿਗੁਰ ਭੇਟੀਐ ਹਰ ਆਏ ਵਸੈ ਮਨ ਚਿੱਤ ਮੈਂ ਤਰਨਾਮ ਆਧਾਰ ਹੈ ਹਰ ਨਾਮੇ ਤੇ ਗਤ ਮਤ ਮੈਂ ਹਰ ਹਰ ਨਾਮ ਵਿਸਾਹੋ ਮੈਂ ਹਰ ਹਰ ਨਾਮ ਵਿਸਾਹੋ ਹੈ ਹਰ ਨਾਮੇ ਹੀ ਜਤ ਪਤ ਜਿਨ ਨਾਨਕ ਨਾਮ ਧਿਆਇਆ ਰੰਗ ਰਤੜਾ ਹਰ ਰੰਗ ਰਤ ਹਰ ਧਿਆਵੋ ਹਰ ਪ੍ਰਭ ਸਤ ਗੁਰ ਬਚਨੀ ਹਰ ਪ੍ਰਭ ਜਾਣਿਆ ਸਭ ਹਰ ਪ੍ਰਭ ਤੇ ਉਤਪਤ ਰਹਾਓ ਜਿਨ ਕੋ ਪੂਰਬ ਲਿਖਿਆ ਸੇ ਆਏ ਮਿਲੇ ਗੁਰਪਾਸ ਸੇਵਕ ਭਾਏ ਬਣ ਜਾ ਰਿਹਾ ਮਿੱਤਰਾ ਗੁਰ ਹਰ ਹਰ ਨਾਮ ਪ੍ਰਗਾਸ ਧਨ ਧਨ ਵਣਜ ਵਾਪਾਰੀਆ ਜਿਨ ਵੱਖਰ ਲੱਦੇੜਾ ਹਰ ਰਾਸ ਗੁਰਮੁਖਾ ਹਰ ਮੁਖ ਉਜਲੇ ਗੁਰਮੁਖਾ ਦਰ ਮੁਖ ਉਜਲੇ ਸੇ ਆਏ ਮਿਲੇ ਹਰ ਪਾਸ ਜਿਨ ਨਾਨਕ ਗੁਰ ਤਿਨ ਪਾਇਆ ਜਿਨ੍ਹਾਂ ਆਪ ਤੁਠਾ ਗੁਣਤਾਸ ਹਰ ਧਿਆਵੋ ਸਾਸ ਗਿਰਾਸ ਮਨ ਪ੍ਰੀਤ ਲੱਗੀ ਤਿਨਾ ਗੁਰਮੁਖਾ ਹਰ ਨਾਮ ਜਿਨਾ ਰਹਿ ਰਾਸ ਰਹਾਓ ਇੱਕ ਓਅੰਕਾਰ।
1: ਇੱਥੇ ਹੁਣ ਆਪਾਂ ਸਮਾਪਤੀ ਕਰਦੇ ਹਾਂ ਅੱਜ ਦੀ ਸੰਥਿਆ ਦੀ। ਸੋ ਅੱਜ
2: ਪੰਕਤੀਆਂ ਪੜ੍ਹਦੀਆਂ ਫਿਰ ਬਾਅਦ ਚੋਂ ਵਿਚਾਰ ਕਰਦੇ ਹਾਂ।
1: ਸੋ ਦੋ ਆਖਰੀ ਪੰਕਤੀਆਂ ਦਾ ਹੁਣ ਪਾਠ ਸਾਰੀ ਸੰਗਤ ਰਲ ਮਿਲ ਕੇ ਆਪਾਂ ਕਰ ਲਈਏ, ਫਿਰ ਉਸ ਤੋਂ ਬਾਅਦ ਬੇਨਤੀ ਕਰਦੇ ਹਾਂ ਜੀ।

ਸੋ ਬੇਨਤੀ ਇਸ ਪ੍ਰਕਾਰ ਹੈ ਜੀ, ਸੰਥਿਆ ਤੋਂ ਜਿੰਨੇ ਅੰਗ ਅਸੀਂ ਕਰਦੇ ਹਾਂ, ਅੱਜ ਦੋ ਅੰਗ ਮਹਾਰਾਜ ਦੀ ਕਿਰਪਾ ਨਾਲ ਉਸ ਤੋਂ ਵੱਧ ਹੋ ਗਏ ਨੇ ਮਿੱਥੇ ਹੋਏ, ਤਾਂ ਕਿ ਪਿਛਲੇ ਵੀ ਜਿਹੜੇ ਸਾਡੇ ਅੰਗ ਰਹਿੰਦੇ ਸੀ ਮਹਾਰਾਜ ਜੀ ਦੀ ਬਾਣੀ ਦਾ ਪਾਠ ਕਰਨ ਵਾਲਾ, ਸੋ ਉਹ ਤਾਂ ਕਿ ਬਰਾਬਰ ਹੋ ਜਾਣ। ਕੱਲ੍ਹ ਤੋਂ ਆਪ ਸੰਗਤਾਂ ਦੇ ਚਰਨਾਂ ਵਿੱਚ ਨਿਮਰਤਾ ਸਹਿਤ ਜ਼ਰੂਰੀ ਬੇਨਤੀ ਹੈ, ਕੋਸ਼ਿਸ਼ ਕਰੋ ਜੇ ਆਪ ਜੀ 6:15 ਤੱਕ ਪਹੁੰਚ ਜਾਓ ਸੰਥਿਆ ਵਾਸਤੇ, ਤਿਆਰੀ ਅਸੀਂ ਪਹਿਲਾਂ ਕਰ ਲਵਾਂਗੇ ਸੇਵਾਦਾਰਾਂ ਨੂੰ ਲਾ ਕੇ। ਸੋ ਸੇਵਾ ਕਰਨ ਵਾਲੇ ਜਿਹੜੇ ਸੇਵਾਦਾਰ ਨੇ ਉਹ 6 ਵਜੇ ਦੇ ਕਰੀਬ ਆ ਹੀ ਜਾਂਦੇ ਨੇ, ਕੋਸ਼ਿਸ਼ ਇਹ ਰਹੇ ਕਿ ਜੇ 6:15 ਤੱਕ ਸੰਥਿਆ ਪ੍ਰਾਰੰਭ ਹੋ ਜਾਏ ਤਾਂ ਬਹੁਤ ਚੰਗਾ ਹੋਵੇਗਾ, ਫਿਰ ਇੱਧਰ ਦੇ ਪਾਸਿਓ 9 ਨਹੀਂ ਵੱਜਣਗੇ, ਆਪਾਂ ਇਹ ਤੋਂ ਪਹਿਲਾਂ ਸਮਾਪਤੀ ਕਰ ਲਵਾਂਗੇ। ਸੋ ਜਿਹੜੀਆਂ ਸੰਗਤਾਂ ਨੇ ਫਿਰ ਦੂਸਰੇ ਦਿਨ ਕੰਮਾਂ ਤੇ ਜਾਣਾ ਹੁੰਦਾ ਹੈ, ਉਹ ਆਪ ਜੀ ਫਿਰ ਵੇਲੇ ਨਾਲ ਜਾ ਸਕਦੇ ਹੋ। ਸੋ ਮਹਾਰਾਜ ਜੀ ਦੀ ਅਪਾਰ ਕਿਰਪਾ ਮਿਹਰਾਮਤ ਬਖਸ਼ਿਸ਼ ਹੋ ਰਹੀ ਹੈ, ਨਿਰਵਿਘਨਤਾ ਸਹਿਤ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ ਕਾਰਜ ਚੱਲ ਰਿਹਾ ਹੈ। ਸੋ ਆਪ ਜੀ ਨੇ ਕੱਲ ਨੂੰ ਕੋਸ਼ਿਸ਼ ਕਰਨੀ ਜੇ ਥੋੜਾ ਪਹਿਲਾਂ ਆ ਸਕੋ ਤਾਂ ਕਿ ਆਪਾਂ 6:15 ਦੇ ਸੰਥਿਆ ਪ੍ਰਾਰੰਭ ਕਰ ਲਈਏ। ਹੋਈਆਂ ਸਰਬੱਤ ਭੁੱਲਾਂ ਦੀ ਖਿਮਾ, ਲੰਗਰ ਪ੍ਰਸ਼ਾਦਾ ਰੋਜ਼ ਆਪ ਸੰਗਤਾਂ ਵਾਸਤੇ ਵਿਸ਼ੇਸ਼ ਤੌਰ ਤੇ ਤਿਆਰ ਕੀਤਾ ਜਾਂਦਾ ਹੈ, ਗੁਰੂ ਕੇ ਲੰਗਰਾਂ ਵਿੱਚ ਆਪ ਜੀ ਨੇ ਲੋੜ ਮੁਤਾਬਕ ਜਲ ਪਾਣੀ ਪ੍ਰਸ਼ਾਦਾ ਛਕ ਕੇ ਜਾਣਾ। ਆਪ ਸਭਨਾਂ ਸੰਗਤਾਂ ਦਾ ਧੰਨਵਾਦ, ਹੋਈਆਂ ਸਰਬੱਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੜੀਵਾਰ ਪੋਥੀ ਸਾਹਿਬ ਪਹਿਲਾਂ ਸਜਾ ਲਓ ਜੀ, ਫਿਰ ਜਿਸ ਤਰ੍ਹਾਂ ਰੋਜ਼ ਹੀ ਆਪ ਜੀ ਬਾਰੀ ਨਾਲ ਕਰਦੇ ਹੁਣ ਤੇ ਤੁਹਾਨੂੰ ਪਤਾ ਲੱਗ ਹੀ ਗਿਆ ਹੈ, ਉਸੇ ਤਰ੍ਹਾਂ ਆਪ ਜੀਆਂ ਨੇ ਸਾਰੇ ਆਪਣੀਆਂ ਆਪਣੀਆਂ ਕੈਬਨਿਟਾਂ ਦੇ ਵਿੱਚ ਪੋਥੀਆਂ ਮਹਾਰਾਜ ਜੀ ਦੀਆਂ ਸਜਾ ਦੇਣੀਆਂ ਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਤਨਾਮ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਸੰਗ ਜੀ, ਬੇਨਤੀ ਹੈ, ਕਿਸੇ ਦਾ ਮੋਬਾਈਲ ਮਿਲਿਆ, ਉਹ ਭਾਈ ਸਾਹਿਬ ਸ਼ਾਇਦ ਸੰਥਿਆ ਦੇ ਅੰਦਰ ਬੈਠੇ ਹੋਏ ਸੀ, ਜਿਹਨਾਂ ਦਾ ਵੀ ਹੋਵੇ ਮੇਰੇ ਕੋਲ ਆ ਕੇ ਲੈ ਕੇ ਜਾ ਸਕਦੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਜੀ ਸਤਨਾਮ, ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਪਾਇਆ ਸਹਿਜ ਸੇਤੀ, ਮਨ ਵਜੀਆ ਵਾਧਾਈਆ। ਰਾਗ ਰਤਨ ਪਰਿਵਾਰ ਪਰੀਆ, ਸ਼ਬਦ ਗਾਵਣ ਆਈਆ, ਸ਼ਬਦੋ ਤਾ ਗਾਵਹੁ ਹਰੀ ਕੇਰਾ, ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ। ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ, ਤੂੰ ਸਦਾ ਰਹੁ ਹਰ ਨਾਲੇ, ਹਰ ਨਾਲ ਰਹੁ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋਂ ਵਿਸਾਰੇ ਕਹਿ ਨਾਨਕ ਮਨ ਮੇਰੇ, ਸਦਾ ਰਹੁ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ, ਕਰਤਾ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆ ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ, ਜਿਸ ਦੀਆ ਇਹ ਵਡਿਆਈਆ ਕਹਿ ਨਾਨਕ ਸੁਣੋ ਸੰਤ ਹੋ, ਸ਼ਬਦ ਧਰੋ ਪਿਆਰੂ। ਸਾਚਾ ਨਾਮ ਮੇਰਾ ਆਧਾਰੂ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ।

ਕਹਿ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ ਆਨੰਦ ਸੁਣਹੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ।

ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਠਾਕੁਰ ਤੁਮ ਪਹਿ ਅਰਦਾਸ

ਚੜ੍ਹਦੀ ਕਲਾ ਬਖਸ਼ਣੀ, ਸਮੂਹ ਬੱਚਿਆਂ ਨੂੰ ਕਿਰਪਾ ਕਰਕੇ ਦੀਰਘ ਆਯੂ, ਉੱਚ ਵਿਦਿਆ ਦੀ ਦਾਤ, ਗੁਰਸਿੱਖੀ ਜੀਵਨ, ਮਾਤਾ ਪਿਤਾ ਅਤੇ ਵਡੇਰਿਆਂ ਦੀ ਸ਼ੁਭ ਆਗਿਆ ਪਾਲਣ ਦੀ ਸੁਮਤ ਬਖਸ਼ਿਸ਼ ਕਰਨੀ, ਕਾਰੋਬਾਰਾਂ ਵਿੱਚ ਬਰਕਤਾਂ ਪਾਉਣੀਆਂ, ਕਿਰਤ ਕਮਾਈ

ਧਰ ਜਗ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ।

ਕੀਰਤਨ ਸੁਹਿਲਾ ਸੁਹਿਲਾ ਰਾਗੋੜੀ ਦੀਪਕੀ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਕਿਤਕਰ ਗਾਵੋ ਸੁਹਿਲਾ ਸਿਮਰੋ ਸਿਰਜਣਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੁਹਿਲਾ ਹੋ ਵਾਰੀ ਜਿਤ ਸੁਹਲੈ ਸਦਾ ਸੁਖ ਹੋਏ ਰਹਾਓ ਨਿਤ ਜੀੜੇ ਸੰਭਾਲੀਅਨ ਦੇਖੇਗਾ ਦੇ ਬਨਹਾਰ ਤੇਨੇ ਦਾਨੇ ਕੀਮਤ ਨਾ ਪਵੇ ਤੇ ਦਾਤੇ ਕਮਲ ਸਮਾਰ ਸੰਬਤ ਸਾਹ ਲਿਖਿਆ ਮਿਲ ਕਰ ਪਾਵੋ ਤੇਲ ਦੇਹ ਸੱਜਣ ਅਸੀਂ ਸੜੀਆਂ ਜਿਉ ਹੋਵੇ ਸਾਹਿਬ ਸਿਉ ਮੇਲ ਕਰ ਕਰ ਇਹੋ ਪਹੁੰਚਾ ਸਦਰ ਨਿਤ ਪਵਨ ਸਦਨ ਹਾਰਾ ਸਿਮਰੀਐ ਨਾਨਕ ਸੇ ਦੇ ਆਵਨ ਰਾਗਾ ਸਾ ਮਹੱਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ ਗੁਰ ਗੁਰ ਏਕੋ ਬੇਸ ਅਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਬੜਾਈ ਤੋਏ ਰਹਾਓ ਬਿਸਿਆਂ ਚਸਿਆ ਘੜੀਆਂ ਪਹਿਰਾਂ ਤਿੱਥੀ ਵਾਰੀ ਮਾਹ ਹੋਆ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੀਤੇ ਬੇਸ ਰਾਗ ਧਨਾਤਰੀ ਮਹੱਲਾ ਪਹਿਲਾ ਗਗਨ ਮੈਂ ਥਾਰ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੂਬਨ ਆਲੋ ਪਵਨ ਚਵਰੋ ਕਰੇ ਸਗਲ ਬਨਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸਬਦ ਬਾਜੰਤ ਪੇਰੀ ਰਹਾਓ ਸਹਿਸ ਤਵ ਨੈਨ ਨੈਨ ਹੈ ਤੁਹੇ ਕਹੋ ਸਹਿਸ ਮੂਰਤ ਨਨਾ ਏਕ ਤੁਹੀ ਸਹਿਤ ਪਦ ਬਿਮਨਨ ਏਕ ਪਦ ਗੰਧ ਬਿਨ ਸਹਿਤ ਤਵ ਗੰਧ ਵਿਚਲਤ ਮੋਹੀ ਸਭ ਮੈਂ ਜੋਤ ਜੁਤ ਹੈ ਸੋਏ ਤਿਹਦੇ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵੈ ਸੋ ਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਭਤ ਮਨੋ ਅੰਦਨੋ ਮੋਹੇ ਆਹੇ ਪਿਆਸਾ ਕਿਰਪਾ ਜਲ ਦੇਹੇ ਨਾਨਕ ਸਾਰੰਗ ਕੋ ਹੋਏ ਜਾ ਤੇ ਤੇਰੇ ਨਾਇ ਵਾਸਾ ਰਾਗ ਗੋੜੀ ਪੂਰਵੀ ਮਹੱਲਾ ਚੌਥਾ ਕਾਮ ਕਰੋ ਨਗਰ ਬਹੁ ਪਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਲੇ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪਨ ਵੱਡਾ ਹੈ ਕਰ ਡੰਡੌਤ ਪੁਨ ਵੱਡਾ ਹੈ ਰਹਾਓ ਸਾਕਤ ਹਰ ਰਸ ਸਾਧਨਾ ਜਾਣਿਆ ਤਿਨੇ ਅੰਤਰ ਹੋ ਮੈਂ ਕੰਡਾ ਹੈ ਜਿਉਂ ਜਿਉਂ ਚੱਲੇ ਚੁਬੇ ਦੁਖ ਪਾਪ ਹੈ ਜਿਮ ਕਾਲ ਸਹੈ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨ ਮਰਨ ਭਵ ਖੰਡਾ ਹੈ ਅਵਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਬੜ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗੌੜੀ ਪੂਰਬੀ ਮਹੱਲਾ ਪੰਜਵਾ ਕਰੋ ਬੇਨਤੀ ਸੁਣੋ ਮੇਰੇ ਬੀਤਾ ਸੰਤ ਟਹਿਲ ਕੀ ਵੇਲਾ ਈਹਾ ਖਾਟ ਚਲੋ ਹਰ ਲਾਹਾ ਆਗੇ ਬਸਨ ਸੁਹੇਲਾ ਔਦ ਘਟੇ ਦਿਨਸ ਰਹਿਣਾ ਰੇ ਮਨ ਗੁਰਮਿਲ ਕਾਸ ਵਾਰੇ ਰਹਾਓ ਇਹੋ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਥੇ ਜਗਾਏ ਪਿਆਵੇ ਇਹੋ ਰਸ ਅਕਤ ਕਥਾ ਤਿਨ ਜਾਨੀ ਜਾ ਕੋ ਆਏ ਸੋਹੀ ਬਿਹਾਜੋ ਹਰ ਗੁਰਤੇ ਮਨੇ ਬਸੇਰਾ ਨਿਜ ਕਰ ਮਹਿਲ ਪਾਵੋ ਸੁਖ ਸਹਿਜੇ ਬਹੁਰ ਨਾ ਹੋਏ ਗੋ ਫੇਰਾ ਅੰਤਰ ਜਾਮੀ ਪੁਰਖ ਵਿਧਾਤੇ ਸ਼ਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੋਕੋ

0: deve tanto antico come se ci manufavi.
1: La cerca la mia deve tanto antico come se ci manufavi. Vole sono hale. Cara camina lo già va tra ci gul come si te malo fave.
2: Pusnare cara che già veni a lo già va che ci gri da dali singa da manu fave.
1: Male.
2: Vole sono hale.
3: Vole sono hale.
1: Vole
2: ਕਾਜਕੇ ਹੀ ਕਾਰੇ ਬਣਾਵੇ ਨਿਹਾਲੋ ਜਾਵੇ ਸ਼ਹੀਦੀ ਸਿੰਘਾਂ ਦੇ ਚਰਨਾਂ ਨੂੰ ਭਾਵੇ
4: ਵਿਕਾਰੇ ਨਿਹਾਲੋ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਭਾਵੇ
1: ਟਾਟਾ ਸ਼੍ਰੀ ਗੋਬਿੰਦ ਸਿੰਘ ਜੀ ਨੇ ਭਾਵੇ
2: ਬੋਲੇ ਸੋਨੇ ਹਾਲ
5: ਦੇਗ ਤੇਗ ਪੰਥ ਕੀ ਪੰਥ ਕੀ ਰਾਜ ਕਰੇਗਾ ਝੂਲ ਤੇ ਨਿਸ਼ਾਨ ਰਹੇ ਲਾਗ ਤੇ ਦੀਵਾਨ ਰਹੇ ਬੋਲੇ ਸੋ ਨਿਹਾਲ
6: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
7: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿਵੇਂ ਠੀਕ ਠਾਕ

ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਜੇ ਕੋ ਬੁਝੈ ਹੋਵੈ ਸਚਿਆਰ ਧਵਲੈ ਉਪਰ ਕੇਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸ ਤੇ ਭਾਰ ਤਲੈ ਕਵਨ ਜੋਰ ਜੀ ਜਾਤ ਰੰਗਾ ਕੇ ਨਾਵ ਸਭਨਾ ਲਿਖਿਆ ਬੁੜੀ ਕਲਾਮ ਇਹੋ ਲੇਖਾ ਲਿਖ ਜਾਣੈ ਕੋਏ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਾਨ ਸੋ ਆਲਿਹੋ ਰੂਪ ਕੇਤੀ ਦਾਤ ਜਾਣੈ ਕੌਣ ਪੂਤ ਕੀਤਾ ਪਸਾਓ ਏਕੋ ਕਵਾਓ ਤਿਸ ਤੇ ਹੋਏ ਲੱਖ ਦਰੀਆਓ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਭਖ ਸਾਰ ਅਸੰਖ ਮੋਨ ਲਿਵ ਲਾਏ ਤਾਰ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਾਲ ਵੱਢ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਛ ਮਲ ਭਖ ਖਾਹੇ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹੈ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗੰਮ ਅਗੰਮ ਅਸੰਖ ਲੋਹ ਅਸੰਖ ਕਹੈ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨ ਇਹ ਲਿਖੇ ਤਿਸ ਸਿਰ ਨਾਹੇ ਜਿਵ ਫੁਰਮਾਏ ਤਿਵ ਤਿਵ ਪਾਹੇ ਜੇਤਾ ਕੀਤਾ ਤੇਤਾ ਨਾਉ ਵਿਨ ਨਾਵੈ ਨਾਹੀ ਕੋ ਥਾਉ ਕੁਦਰਤ ਕਮਨ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤੈ ਉੱਤਰ ਸੋ ਖੇਹ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਐ ਉਹ ਧੋਏ ਭਰੀਐ ਮਤ ਪਾਪਾ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ

ਲਿਖੀਐ ਲੇਖੈ ਹੋਏ ਵਿਨਾਸ, ਨਾਨਕ ਵੱਡਾ ਆਖੀਐ ਆਪੇ ਜਾਣੈ ਆਪ। ਸਾਲਾਹੀ ਸਾਲਾਹੇ ਏਤੇ ਸੁਰਤ ਨਾ ਪਾਈਆ, ਨਦੀਆ ਅਤੈ ਵਾਹ ਪਵਹਿ ਸਮੁੰਦ ਨਾ ਜਾਣੀਐ ਹੈ। ਸਮੁੰਦ ਸਾਹ ਸੁਲਤਾਨ, ਗਿਰਹਾ ਸੇਤੀ ਮਾਲ ਧਨ, ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨਹੋ ਨਾ ਵੀਸਰੈ ਹੈ। ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨੈ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ।

ਸ ਇੱਕ ਦੂਜੀ ਬਾਉ ਲੱਖ ਹੋਹੇ ਲੱਖ ਹੋਵਹਿ ਲੱਖ ਵੀਸ ਲੱਖ ਲੱਖ ਗੇੜਾ ਆਖੀਆ ਹੈ ਏਕ ਨਾਮ ਜਗਦੀਸ਼

ਸੋਰ ਨਾ ਰਾਜ ਮਾਲ ਮਨ ਸੋਰ ਜੋਰ ਨਾ ਸੁਰਤੇ ਗਿਆਨ ਵਿਚਾਰ ਜੋਰ ਨਾ ਜੁਗਤੇ ਛੁਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਨ ਪੰਚ ਪਰਵਾਨ ਨਦਰੀ ਕਰਮ ਪਵੈ ਨੀਸਾਨ ਕੱਚ ਪਕਾਈ ਉਥੈ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ਼ ਕੇਤੇ ਬਰਮੇ ਘਾੜਤ ਘੜੀਆ ਹੈ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾਨਵ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿੱਥੈ ਨਾਦ ਵਿਨੋਦ ਕੋਡ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੈ ਘਾੜਤ ਘੜੀਐ ਬਹੁਤ ਅਨੂਪ ਤਾ ਕੀਆ ਗੱਲਾਂ ਕਥੀਆ ਨਾ ਜਾਹੇ ਜੇ ਕੋ ਕਹੈ ਪਿਛੈ ਪਛੁਤਾਏ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਤਿੱਥੈ ਘੜੀਐ ਸੁਰਾ ਸਿੱਧਾ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਧ ਮਹਾਬਲ ਸੂਰ ਤਿੰਨ ਮਹਿ ਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾ ਕੇ ਰੂਪ ਨਾ ਕਥਨੇ ਜਾਹੇ ਨਾ ਓਹੇ ਮਰਹਿ ਨਾ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ ਤਿੱਥੈ ਭਗਤ ਵਸਹਿ ਕੇ ਲੋਅ ਕਰਹਿ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤਾ ਅੰਤ ਨਾ ਅੰਤ ਤਿੱਥੈ ਲੋਅ ਲੋਅ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਾਹਾਰਾ ਧੀਰਜ ਸੁਨਿਆਰ ਅਹਰਨ ਮਤ ਵੇਦ ਹਥਿਆਰ ਭਾਉ ਖੱਲਾ ਅਗਣ ਤਪ ਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕਉ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਏ ਦਾਈ ਦਾਇਆ ਖੇਲੈ ਸਗਲ ਜਗਤ ਚੰਗੇ ਆਈਆ ਬੁਰੇ ਆਈਆ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਘਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ

ਟਾਡ ਕੈ ਗਹਿਓ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜ ਆਸ, ਗੋਬਿੰਦ ਦਾਸ ਤੁਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾ ਪਾਇਆ, ਸਹਿਜ ਸੇਤੀ ਮਨ ਵਜੀਆ ਵਾਧਾਈਆ। ਰਾਗ ਰਤਨ ਪਰਵਾਰ ਪਰਿਆ, ਸ਼ਬਦ ਗਾਵਨ ਆਈਆ। ਸ਼ਬਦੋ ਤਾ ਗਾਵਹੁ ਹਰੀ ਕੇਰਾ, ਮਨ ਜਿਨੀ ਵਸਾਇਆ। ਕਹੈ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਏ ਮਨ ਮੇਰਿਆ। ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ। ਦੁਖ ਸਭ ਵਿਸਾਰਨਾ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਗੱਲਾ ਸਮਰੱਥ ਸੁਆਮੀ, ਸੋ ਕਿਉ ਮਨਹੁ ਵਿਸਾਰੇ, ਕਹੈ ਨਾਨਕ ਮਨ ਮੇਰੇ। ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ। ਘਰ ਤਾ ਤੇਰਾ ਸਭ ਕਿਛ ਹੈ, ਜਿਸ ਦੇਹੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ। ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆ।

ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆ। ਸਦਾ ਕੁਰਬਾਨ ਕੀਤਾ ਗੁਰੂ ਵਿਟਾਹੋ, ਜਿਸ ਦੀਆ ਇਹ ਵਡਿਆਈਆ। ਕਹਿ ਨਾਨਕ ਸੁਨਹੋ ਸੰਤਹੋ, ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ। ਕਲਾ ਜਿਤ ਘਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ ਕਾਲ, ਕੰਟਕ ਮਾਰਿਆ ਧੁਰ ਕਰਮ ਪਾਇਆ। ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤਹਿ ਸੁਖ ਹੋਆ। ਤਿਤ ਘਰ ਅਨਹਦ ਵਾਜੇ, ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬੱਜ ਹੋ, ਕਿਆ ਕਰੇ ਵਿਚਾਰੀਆ। ਤੁਧ ਬਾਜ ਸਮਰੱਥ ਕੋਏ ਨਾਹੀ, ਕਿਰਪਾ ਕਰ ਬਨਵਾਰੀਆ। ਏਸ ਨਾਉ ਹੋਰ ਥਾਉ ਨਾਹੀ, ਸ਼ਬਦ ਲਾਗ ਸਵਾਰੀਆ। ਕਹਿ ਨਾਨਕ ਲਿਵੈ ਬੱਜ ਹੋ, ਕਿਆ ਕਰੇ ਵਿਚਾਰੀਆ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ। ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲ ਵਿਖ ਕੱਟੇ ਗਿਆਨ ਅੰਜਨ ਸਾਰਿਆ। ਅੰਦਰ ਹੋ ਜਿਨ ਕਾ ਮੋਹ ਟੁੱਟਾ, ਤਿਨ ਕਾ ਸ਼ਬਦ ਸੱਚੈ ਸਵਾਰਿਆ। ਕਹਿ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਬਾਬਾ ਜਿਸ ਤੂੰ ਦੇਹੇ ਸੋਈ ਜਨ ਪਾਵੈ, ਪਾਵੈ ਤਾਂ ਸੋ ਜਨ ਦੇਹੇ ਜਿਸ ਨੂੰ, ਹੋਰ ਕਿਆ ਕਰਹਿ ਵਿਚਾਰਿਆ। ਇੱਕ ਭਰਮ ਭੁੱਲੇ ਫਿਰਹਿ ਦਹਿ ਦਿਸ, ਇੱਕ ਨਾਮ ਲਾਗ ਸਵਾਰਿਆ। ਗੁਰ ਪ੍ਰਸਾਦੀ ਮਨ ਭਇਆ ਨਿਰਮਲ, ਜਿਨ੍ਹਾਂ ਭਾਣਾ ਭਾਵੈ। ਕਹਿ ਨਾਨਕ ਜਿਸ ਦੇਹੇ ਪਿਆਰੇ ਸੋਈ ਜਨ ਪਾਵੈ। ਆਵਹੁ ਸੰਤ ਪਿਆਰਿਓ, ਅਕਥ ਕੀ ਕਰਹਿ ਕਹਾਣੀ, ਕਰਹਿ ਕਹਾਣੀ ਅਕਥ ਕੇਰੀ। ਕਿਤ ਦੁਆਰੈ ਪਾਈਐ ਤਨ ਮਨ ਧਨ, ਸਭ ਸੌਪ ਗੁਰ ਕਉ। ਹੁਕਮ ਮੰਨਿਐ ਪਾਈਐ, ਹੁਕਮ ਮੰਨਿਹੋ ਗੁਰੂ ਕੇਰਾ। ਗਾਵਹੁ ਸੱਚੀ ਬਾਣੀ, ਕਹਿ ਨਾਨਕ ਸੁਨਹੁ ਸੰਤਹੁ, ਕਥਿਹੁ ਅਕਥ ਕਹਾਣੀ।

ਮੇਰਿਆ। ਇਹ ਮਾਇਆ ਮੋਹਣੀ ਜਿਨ ਏ ਤੋ ਭਰਮ ਭੁਲਾਇਆ, ਮਾਇਆ ਤਾ ਮੋਹਣੀ ਤਿਨੈ ਕੀਤੀ। ਜਿਨ ਠਗੌਲੀ ਪਾਈਆ ਕੁਰਬਾਨ ਕੀਤਾ ਤਿਸੈ ਵਿਟਹੁ, ਜਿਨ ਮੋਹ ਮੀਠਾ ਲਾਇਆ। ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹੋ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀਂ ਤੇਰੇ ਨਾਲੇ। ਸਾਥ ਤੇਰਾ ਚੱਲੈ ਨਾਹੀਂ ਤਿਸ ਨਾਲ ਕਿਉ ਚਿਤ ਲਾਈਐ, ਐਸਾ ਕੰਮ ਮੂਲੇ ਨਾ ਕੀਚੈ। ਜਿਤ ਅੰਤ ਪਛੋਤਾਈਐ ਸਤਿਗੁਰੂ ਕਾ ਉਪਦੇਸ਼, ਸੁਣ ਤੂੰ ਹੋਵੈ ਤੇਰੇ ਨਾਲੇ। ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ, ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣ। ਹੇ ਜੀ ਜੰਤ ਸਭ ਖੇਲ ਤੇਰਾ, ਕਿਆ ਕੋ ਆਖ ਵਖਾਣ ਏ, ਆਖਹਿ ਤਾ ਵੇਖਹਿ ਸਭ ਤੂੰ ਹੈ, ਜਿਨ ਜਗਤ ਉਪਾਇਆ। ਕਹਿ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜ ਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ, ਸੱਚਾ ਮਨ ਵਸਾਇਆ। ਜੀ ਜੰਤ ਸਭ ਤੁਧ ਉਪਾਏ, ਇੱਕ ਵੇਖ ਪਰਸਨ ਆਇਆ। ਲਭ ਲੋਭ ਅਹੰਕਾਰ ਚੂਕਾ, ਸਤਿਗੁਰੂ ਭਲਾ ਪਾਇਆ। ਕਹਿ ਨਾਨਕ ਜਿਸਨੂੰ ਆਪ ਤੁਠਾ, ਤਿਨ ਅੰਮ੍ਰਿਤ ਗੁਰ ਤੇ ਪਾਇਆ। ਭਗਤਾ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾ ਹਕੇਰੀ। ਬਿਖਮ ਮਾਰਗ ਚੱਲਣਾ, ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾਹੀ ਬੋਲਣਾ। ਖੰਨਿਆ ਹੋ ਤਿੱਖੀ ਵਾਲ ਹੁਨਿੱਕੀ, ਏਤ ਮਾਰਗ ਜਾਣਾ ਗੁਰ ਪ੍ਰਸਾਦੀ, ਜਿਨੀ ਆਪ ਤਜਿਆ। ਹਰ ਵਾਸਨਾ ਸਮਾਣੀ, ਕਹਿ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ। ਜਿਉ ਤੂੰ ਚਲਾਏ ਹੇ ਤਿਵ ਚੱਲਹਿ, ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ। ਜਿਵ ਤੂੰ ਚਲਾਏ ਹੇ ਤਿਵੈ ਚੱਲਹਿ, ਜਿਨ੍ਹਾਂ ਮਾਰਗ ਪਾਵ ਹੇ। ਕਰ ਕਿਰਪਾ ਜਿਨ ਨਾਮ ਲਾਏ ਹੇ, ਸੇ ਹਰ ਹਰ ਸਦਾ ਧਿਆਵ ਹੇ। ਜਿਸਨੂੰ ਕਥਾ ਸੁਣਾਏ ਹੇ ਆਪਣੀ, ਸੇ ਗੁਰਦੁਆਰੈ ਸੁਖ ਪਾਵ ਹੇ। ਕਹਿ ਨਾਨਕ ਸੱਚੇ ਸਾਹਿਬ, ਜਿਉ ਭਾਵੈ ਤਿਵੈ ਚਲਾਵ ਹੇ। ਇਹੋ ਸੋਹਿਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੋਹਿਲਾ। ਸਤਿਗੁਰੂ ਸੁਣਾਇਆ ਇਹੋ ਤਿੰਨ ਕੈ ਮਨ ਵਸਿਆ, ਜਿਨ ਧੁਰਹੋ ਲਿਖਿਆ ਆਇਆ। ਇੱਕ ਫਿਰ ਹੈ ਕਨੇਰੇ ਕਰ ਹੈ ਗੱਲਾਂ, ਗੱਲੀ ਕਿਨੈ ਨਾ ਪਾਇਆ। ਕਹਿ ਨਾਨਕ ਸ਼ਬਦ ਸੋਹਿਲਾ, ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇ ਜਣਾ, ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ। ਗੁਰਮੁਖ ਜਿਨੀ ਧਿਆਇਆ ਪਵਿੱਤ, ਮਾਤਾ ਪਿਤਾ ਕੁਟੰਬ ਸਹਿਤ ਸਿਉ, ਪਵਿੱਤ ਸੰਗਤ ਸਬਾਈਆ। ਕਹਿਦੇ ਪਵਿੱਤ ਸੁਣਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ। ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ। ਕਰਮੀ ਸਹਿਜ ਨਾ ਉਪਜੈ, ਵਿਨ ਸਹਿਜੈ ਸਹਸਾ ਨਾ ਜਾਏ। ਨਹਿ ਜਾਏ ਸਹਸਾ ਕਿਤੈ ਸੰਜਮ, ਰਹੇ ਕਰਮ ਕਮਾਏ। ਸਹਸੈ ਜੀਓ ਮਲੀਨ ਹੈ, ਕਿਤ ਸੰਜਮ ਧੋਤਾ ਜਾਏ। ਮਨ ਧੋਵਹੋ ਸ਼ਬਦ ਲਾਗਹੋ, ਹਰਿ ਸਿਉ ਰਹੋ ਚਿਤ ਲਾਏ। ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ, ਇਹ ਸਹਸਾ ਇਵ ਜਾਏ। ਜੀਆਹੋ ਮੈਲੇ ਬਾਹਰਹੋ ਨਿਰਮਲ, ਬਾਹਰਹੋ ਨਿਰਮਲ ਜੀਆਹੋ ਤਾ ਮੈਲੇ। ਤਿਨੀ ਜਨਮ ਜੂਐ ਹਾਰਿਆ, ਏਹ ਤਿਸਨਾ ਵੱਡਾ ਰੋਗ ਲੱਗਾ, ਮਰਨ ਮਨਹੋ ਵਿਸਾਰਿਆ। ਵੇਦਾ ਮਹਿ ਨਾਮ ਉੱਤਮ, ਸੋ ਸੁਨਹਿ ਨਾਹੀ ਫਿਰ ਹੈ ਜਿਉ ਬੇਤਾ ਲਿਆ। ਕਹਿ ਨਾਨਕ ਸੱਚ ਤਜਿਆ, ਕਹਿ ਨਾਨਕ ਜਿਨ ਸੱਚ ਤਜਿਆ, ਕੂੜੇ ਲਾਗੇ ਤਿਨੀ ਜਨਮ ਜੂਐ ਹਾਰਿਆ। ਜੀਆਹੋ ਨਿਰਮਲ ਬਾਹਰਹੋ ਨਿਰਮਲ, ਬਾਹਰਹੋ ਤਾ ਨਿਰਮਲ ਜੀਆਹੋ ਨਿਰਮਲ। ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚੈ ਨਾਹੀ, ਮਨਸਾ ਸੱਚ ਸਮਾਣੀ। ਜਨਮ ਰਤਨ ਜਿਨੀ ਖੱਟਿਆ, ਭਲੇ ਸੇਵਨ ਜਾਰੇ। ਕਹਿ ਨਾਨਕ ਜਿਨ ਮਨ ਨਿਰਮਲ, ਸਦਾ ਰਹਿ ਹੈ ਗੁਰ ਨਾਲੇ।
ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੈ ਹੋਵੈ ਤਾਂ ਸਨਮੁਖ ਸਿੱਖ ਕੋਈ ਜੀ ਅਹੁ ਰਹਿ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸਮਾਲੇ ਆਪ ਛੱਡ ਸਦਾ ਰਹਿ ਪਰਣੈ ਗੁਰਬਿਨ ਅਵਰ ਨਾ ਜਾਣੈ ਕੋਇ ਕਹੈ ਨਾਨਕ ਸੁਨਹੁ ਸੰਤਹੁ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਵੇਮੁਖ ਹੋਵੈ ਬਿਨ ਸਤਿਗੁਰ ਮੁਕਤ ਨਾ ਪਾਵੈ ਪਾਵੈ ਮੁਕਤ ਨਾ ਹੋਰ ਥੈ ਕੋਈ ਪੁੱਛੋ ਬਿਬੇਕੀਆ ਜਾਏ ਅਨੇਕ ਜੂਨੀ ਭਰਮ ਆਵੈ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ ਕਹੈ ਨਾਨਕ ਵਿਚਾਰ ਦੇਖਹੋ ਬਿਨ ਸਤਿਗੁਰ ਮੁਕਤ ਨਾ ਪਾਏ ਆਵਹੁ ਸਿੱਖ ਸਤਿਗੁਰੂ ਕੇ ਪਿਆਰਿਹੋ ਗਾਵਹੁ ਸੱਚੀ ਬਾਣੀ ਬਾਣੀ ਤਾ ਗਾਵਹੁ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕਉ ਨਦਰ ਕਰਮ ਹੋਵੈ ਹਿਰਦੈ ਤਿਨਾ ਸਮਾਣੀ ਪੀਵਹੁ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਹੋ ਸਾਰਿਗ ਪਾਣੀ ਕਹੈ ਨਾਨਕ ਸਦਾ ਗਾਵਹੁ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾ ਕੱਚੀ ਸਤਿਗੁਰੂ ਬਾਜਹੋ ਹੋਰ ਕੱਚੀ ਬਾਣੀ ਕਹਿਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰ ਹੈ ਰਸਨਾ ਕਹਿਆ ਕਛੂ ਨਾ ਜਾਣੀ ਚਿਤ ਜਿਨ ਕਾ ਹਿਰ ਲਇਆ ਮਾਇਆ ਬੋਲਣ ਪਏ ਰਵਾਣੀ ਕਹੈ ਨਾਨਕ ਸਤਿਗੁਰੂ ਬਾਜਹੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ ਕਹੈ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸਿਵ ਸਕਤ ਆਪ ਉਪਾਏ ਕੈ ਕਰਤਾ ਆਪੇ ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ ਤੋੜੇ ਬੰਧਨ ਹੋਵੈ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੈ ਏਕਸ ਸਿਉ ਲਿਵਲਾਏ ਕਹੈ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮ੍ਰਿਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ ਤੱਤੈ ਸਾਰ ਨਾ ਜਾਣੀ ਗੁਰੂ ਬਾਜਹੋ ਤੱਤੈ ਸਾਰ ਨਾ ਜਾਣੀ ਤਿਹੀ ਗੁਣੀ ਸੰਸਾਰ ਭ੍ਰਮ ਸੁੱਤਾ ਸੁੱਤਿਆ ਰੈਨ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲਹਿ ਅੰਮ੍ਰਿਤ ਬਾਣੀ ਕਹੈ ਨਾਨਕ ਸੋ ਤਤ ਪਾਏ ਜਿਸਨੂੰ ਅਨ ਦਿਨ ਹਰ ਲਿਵ ਲਾਗੈ ਜਾਗਤ ਰੈਨ ਵਿਹਾਣੀ

ਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਸ੍ਰੀ ਭਗਉਤੀ ਜੀ ਸਹਾਇ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਐ ਘਰ ਨਾਉ ਨਿਧ ਆਵੈ ਧਾਏ ਸਭ ਥਾਈ ਹੋਈ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਈ ਸਹਾਏ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਦਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਵਾਸਾਂ ਨਾਲ ਨਿਭਾਹੀ ਤਿਨ੍ਹਾਂ ਸਮੂਹ ਸ਼ਹੀਦਾਂ ਸਿੰਘਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਹਿ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਇਹ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸਮੂਹ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਇਹ ਨਿਮਾਣਿਆਂ ਦੇ ਮਾਣ ਨੇਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਆਪ ਜੀ ਦੀ ਅਪਾਰ ਕਿਰਪਾ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕੇ ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਪੰਜ ਬਾਣੀਆਂ ਦੇ ਨਿਤਨੇਮ ਸੰਪੂਰਨ ਹੋਏ ਹਨ ਮਹਾਰਾਜ ਅਗਾਧ ਬੋਧ ਬਾਣੀ ਦੇ ਜਾਪ ਕਰਦਿਆਂ ਤੋਂ ਆਪ ਜੀ ਦੇ ਸੇਵਕਾਂ ਪਾਸੋਂ ਹੋਈਆਂ ਭੁੱਲਾਂ ਬਖਸ਼ ਲੈਣੀਆਂ ਅੱਗੇ ਵਾਸਤੇ ਸੁਮਤ ਬਖਸ਼ਿਸ਼ ਕਰਨੀ ਪੜ੍ਹੀ ਸੁਣੀ ਬਾਣੀ ਦਾ ਫਲਾਦੇਸ਼ ਦਰ ਆਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ ਦਰ ਆਈ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਆਪਣੇ ਦਰ ਤੇ ਪ੍ਰਵਾਨ ਕਰਨੀ ਸਭ ਨੂੰ ਆਪਣੇ ਦਰੋ ਘਰੋ ਨਾਮ ਦੀ ਦਾਤ ਗੁਰਸਿੱਖਾਂ ਵਾਲਾ ਜੀਵਨ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਕਿਰਤਾਰਥ ਕਰਨਾ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ ਆਪਸ ਵਿੱਚ ਪ੍ਰੇਮ ਇਤਫਾਕ ਦੀ ਦਾਤ ਬਖਸ਼ਣੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਕਾਰੋਬਾਰਾਂ ਵਿੱਚ ਵਾਧੇ ਬਖਸ਼ਿਸ਼ ਕਰਨੇ ਸਰੀਰਕ ਤੌਰ ਤੇ ਤੰਦਰੁਸਤੀਆਂ ਬਖਸ਼ਿਸ਼ ਕਰਦਿਆਂ ਹੋਇਆਂ ਆਪਣੇ ਦਰ ਘਰ ਦੇ ਨਾਲ ਆਪ ਜੀ ਨੇ ਜੋੜੀ ਰੱਖਣਾ
ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਪੰਚਾਮ੍ਰਿਤ ਸ੍ਰੀ ਕੜਾਹ ਪ੍ਰਸ਼ਾਦ ਜੀ ਦੀ ਦੇਖ ਸਜਾ ਕੇ ਹਾਜ਼ਰ ਹੈ, ਆਪ ਜੀ ਦੇ ਦਰ ਪ੍ਰਵਾਨ ਹੋਵੇ। ਦਰ ਪ੍ਰਵਾਨਿਆ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਪਵਿੱਤਰ ਹੁਕਮਨਾਮੇ ਦੀ ਦਾਤ ਬਖਸ਼ੋ, ਹੁਕਮਨਾਮੇ ਤੇ ਚੱਲਣ ਦੀ ਸਮਰੱਥਾ ਬਖਸ਼ੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰਹੋ ਕਿਛ ਮਿਹਰ ਉਪਾਵਹੋ ਡੁੱਬਦੇ ਪੱਥਰ ਤਾਰੇ ਜੀਅੜਾ ਅਗਨ ਬਰਾਬਰ ਤਪੈ ਭੀਤਰ ਵਗੈ ਕਾਤੀ ਪ੍ਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੈ ਦਿਨ ਰਾਤੀ ਤੂੰ ਚਾਉ ਸੱਜਣ ਮੈਡਿਆ ਦੇਈ ਸਿਸ ਉਤਾਰ ਨੈਣ ਮਹਿੰਜੇ ਤਰਸਦੇ ਕਦ ਪੱਸੀ ਦੀਦਾਰ

गुरु जी वाहिया, वाहे गुरु जी का खालसा, वाहे गुरु जी की फतेह।

Guru, va, guru, va, guru, va.

Va, gülü, va, gülü, va, gülü, va, gülü, va, gülü, va.

Ra,

ਸਤਸੰਗ ਨ ਲਭੇ ਬਿਨ ਸੰਗਤ ਮੈਲ ਪਰੀ ਜੈ ਜੀਓ ਸਤਸੰਗਤ ਕੈਸੀ ਜਾਣੀਐ ਜਿ

Groove.

Groove, groove, groove, groove, groove, groove, groove, groove.

미리 와 미리

그리

ਸ਼ਲੋਕ ਮਹੱਲਾ ਪਹਿਲਾ। ਸੱਚੇ ਤੇਰੇ ਖੰਡ, ਸੱਚੇ ਬ੍ਰਹਮਣ, ਸੱਚੇ ਤੇਰੇ ਲੋ, ਸੱਚੇ ਆਕਾਰ, ਸੱਚੇ ਤੇਰੇ ਕਰਨੇ ਸਰਬ ਵਿਚਾਰ, ਸੱਚਾ ਤੇਰਾ ਅਮਰ, ਸੱਚਾ ਦੀਵਾਨ, ਸੱਚਾ ਤੇਰਾ

ਕੀਰਤਨ ਅੰਤ ਬੰਧਨ ਬੰਦ ਬੁਆਏ ਸੋਏ ਪਿਆ ਕਿਰਤ ਨੱਚੇ ਸਭ ਕੋਏ ਨੱਚ ਨੱਚ ਹੱਸੈ ਚੱਲੇ ਸਿਰੋਏ ਉੱਡਣਾ ਜਾਹੀ ਸਿੱਧ

ਤੇ ਤਾ ਕਲਿਆ ਵੋ ਤੀਰਥ ਭਵਿਆ ਤੇ ਤੋ ਲਵਿਆ ਵੋ ਪੇ ਕੀਆ ਦੇਹੀ ਦੁਖ ਦੀਆ ਸੋ ਵਿਜੀਆ ਆਪਣਾ ਕੀਆ ਅੰਨ ਨ ਖਾਇਆ ਸਾਧ ਗਵਾਇਆ ਵੋ ਦੁਖ ਪਾਇਆ ਦੂਜਾ ਪਾਇਆ।

ਨ ਪਾਈ ਰਹੇ ਬਾਣੀ ਮਣੀ ਮਸਾਣੀ ਅੰਧ ਨਾ ਜਾਣੈ ਫਿਰ ਪਛਤਾਣੀ ਸਤਿਗੁਰ ਭੇਟੇ ਸੋ ਸੁਖ ਪਾਏ ਹਰ ਕਾ ਨਾਮ ਮਨ ਵਸਾਏ।

ਕੀਆ ਕਲ ਮੈਂ ਭੇਦ ਅਥਰਵਣ ਹੁਆ ਨਾ ਖੁਦਾਈ ਅਲੋ ਪਿਆ ਨੀਲ ਵਸਤਰ ਲੈ ਕੱਪੜੇ ਪਹਿਰੇ ਤੁਰਕ ਪਠਾਣੀ ਅਮਲ ਕੀਆ ਚਾਰੇ ਵੇਦ ਹੋਏ ਸਚਿਆਰ ਪੜੇ ਗੁਣੇ ਤਿੰਨ ਚਾਰ ਵਿਚਾਰ

ਸਤਿਗੁਰ ਵੱਡਾ ਕਰ ਸਲਾਹੀਏ ਜਿਸ ਵਿੱਚ ਵਡਿਆ ਵਡਿਆਈਆ ਸਹਿਮਿਲ ਕੰਦਰਿਆ ਜਦ ਸੁਹਾਣਾ ਧਾਮਨ ਵਸਾਈਆ ਕਰੁ ਕਮਸਤ ਘਾਤਰ ਵਿੱਚੋਂ ਮਾਰਕੜਿਆ ਮਰਿਆਈਆ ਸਹਿਤ ਉੱਠੇ ਨੌ ਨਿਤ ਪਾਈਆ ਸਹਿਤ ਉੱਠੇ ਨੌ ਨਿਤ

ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਬਤ ਨਾਨਕ ਤਿਨ ਕੀ ਸਰਣ ਜਿਨ ਤੂੰ ਨਾਹੀਂ ਵਿਸਰਿਆ ਸਤਨਾਮ ਸ੍ਰੀ ਵਾਹਿਗੁਰੂ ਜੀ ਸਲੋਕ ਥਾਕੇ ਬਹੁ ਬਿਦ ਘਾਲ ਤੇ ਤ੍ਰਿਪਤ ਨ ਤ੍ਰਿਸ਼ਨਾ ਲਾਥ ਸੰਚ ਸੰਚ ਸਾਕਤ ਮੂਏ ਨਾਨਕ ਮਾਇਆ ਨਾ ਸਾਥ ਥਾਕੇ ਬਹੁ ਬਿਦ ਘਾਲ ਤੇ ਤ੍ਰਿਪਤ ਨਾ ਤ੍ਰਿਸ਼ਨਾ ਲਾਥ ਸੰਚ ਸੰਚ ਸਾਕਤ ਮੂਏ ਨਾਨਕ ਮਾਇਆ ਨਾ ਸਾਥ ਪੌੜੀ ਥੱਥਾ ਥਿਰ ਕੋ ਨਹੀਂ ਕਾਏ ਪਸਾਰ ਹੋ ਪਾਵ ਅਨਕ ਬੰਚ ਬਲ ਛਲ ਕਰੋ ਮਾਇਆ ਏਕ ਉਪਾਵ ਥੈਲੀ ਸੰਚਹੁ ਸ਼੍ਰਮ ਕਰਹੁ ਥਾਕ ਪਰਹੁ ਗਾਵਾਰ ਮਨ ਕੈ ਕਾਮਨਾ ਆਵਈ ਅੰਤੇ ਅਵਸਰ ਬਾਰ ਥਿਤ ਪਾਵਹੁ ਗੋਬਿੰਦ ਭਜਹੁ ਸੰਤਹ ਕੀ ਸਿੱਖ ਲੇਹੁ ਪ੍ਰੀਤ ਕਰਹੁ ਸਦ ਏਕ ਸਿਉ ਇਆ ਸਾਚਾ ਅਸਨੇਹੁ ਕਾਰਨ ਕਰਨ ਕਰਾਵਨੁ ਸਬਿਦ ਏਕੈ ਹਾਥ ਜਿਤ ਜਿਤ ਲਾਭ ਹੋ ਤਿਤ ਤਿਤ ਲੱਗ ਹੈ ਨਾਨਕ ਜੰਤ ਅਨਾਥ ਕਾਰਨ ਕਰਨ ਕਰਾਵਨੁ ਸਬਿਦ ਏਕੈ ਹਾਥ ਜਿਤ ਜਿਤ ਲਾਭ ਹੋ ਤਿਤ ਤਿਤ ਲੱਗ ਹੈ ਨਾਨਕ ਜੰਤ ਅਨਾਥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਲੀਏ ਕੁਲ ਆਲਮ ਸ਼ਾਹੀ ਸ਼ਹਿਨਸ਼ਾਹ ਭਗਤ ਵਤਸਲ ਕਰੁਣਾ ਨਿਧਾਨ ਜਹਰਾ ਜਹੂਰ ਹਾਜ਼ਰਾ ਹਜ਼ੂਰ ਲੋਕ ਪਰਲੋਕ ਦੇ ਰੱਖਿਅਕ ਦੀਨ ਦੁਨੀ ਦੇ ਪਾਤਸ਼ਾਹ ਸ਼ਾਂਤੀ ਦੇ ਪੁੰਜ ਸ਼ਬਦ ਸਰੂਪ ਜੁਗੋ ਜੁਗ ਅਟਲ ਸਤਿਗੁਰੂ ਧੰਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਰਸਨਾ ਦੀ ਹਾਜ਼ਰੀ ਲਵਾਉਂਦੇ ਆਖੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਪਿਆਰੀ ਅਗੰਮੀ ਗੋਦ ਰੁਝੇਵਿਆਂ ਭਰੀ ਮਨੁੱਖਾ ਜ਼ਿੰਦਗੀ ਦੇ ਕੁਝ ਪਲ ਕੁਝ ਘੜੀਆਂ ਸਤਿਗੁਰਾਂ ਦੇ ਪਿਆਰ ਵਿੱਚ ਸਤਿਗੁਰਾਂ ਦੇ ਓਰੇ ਵਿੱਚ ਆਭਾ ਵਿੱਚ ਅਸੀਸ ਵਿੱਚ ਸਫਲੇ ਕਰਨ ਦਾ ਸੁਭਾਗਾ ਸਮਾਂ ਮੇਰੇ ਸਤਿਗੁਰੂ ਜੀ ਨੇ ਬਖਸ਼ਿਆ ਹੈ। ਅੰਮ੍ਰਿਤ ਵੇਲੇ ਦਾ ਦੀਵਾਨ ਆਸਾ ਦੀ ਵਾਰ ਦੇ ਕੀਰਤਨ
ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਹੋਈ ਹੈ। ਕਲ ਯੁਗ ਮਹਿ ਕੀਰਤਨ ਪ੍ਰਦਾਨਾ, ਸਮਾਂ ਹੋਇਆ ਸਭ ਤੇ ਉੱਤਮ ਹਰ ਕੀ ਕਥਾ ਦਾ। ਆਓ ਫੁਰਨਿਆਂ ਖਿਆਲਾਂ ਨੂੰ ਕੰਟਰੋਲ ਕਰਦਿਆਂ ਕਾਬੂ ਵਿੱਚ ਰੱਖਦਿਆਂ ਹੋਇਆਂ ਸੁਰਤ ਨੂੰ ਇਕਾਗਰ ਕਰੀਏ, ਸ਼ਬਦ ਨਾਲ ਮਿਲਾਉਣ ਦੀ ਕੋਸ਼ਿਸ਼ ਕਰੀਏ। ਆਓ ਜੁੜੀਏ ਉਸ ਚੱਲਦੀ ਹੋਈ ਲੜੀਵਾਰ ਕਥਾ ਦੇ ਨਾਲ ਜੋ ਸਤਿਗੁਰੂ ਰੋਜ਼ਾਨਾ ਬਖਸ਼ਿਸ਼ ਕਰਦੇ ਨੇ। ਸਿਰਤਾਜ ਸ਼ਹੀਦਾਂ ਉਸਤਾਦ ਦੇ ਅਜ਼ੀਜ਼ਾਂ, ਮੁਰਸ਼ਦ ਦੇ ਮੁਰੀਦਾਂ, ਪੰਜਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, 52 ਅੱਖਰੀ ਬਾਣੀ ਦੇ ਰਾਹੀਂ ਰਹਿਮਤ ਕਰਦੇ ਨੇ ਸਾਡੀ ਝੋਲੀ। ਮਹਾਨਾ ਦਾਤਾਂ ਇਹ ਪਾਉਂਦੇ ਨੇ, ਅੱਜ ਦਾ ਅੱਖਰ ਹੈ ਥੱਥਾ, ਜੋ 35 ਅੱਖਰੀ ਦੀ ਤਰਤੀਬ ਹੈ ਉਹਦੇ ਅਨੁਸਾਰ ਹੀ ਤਕਰੀਬਨ ਅੱਖਰ ਚੱਲ ਰਹੇ ਨੇ। ਕੱਲ ਤੱਤੇ ਦੀ ਵਿਚਾਰ ਸੀ, ਤੱਤਾ ਤਾਸਿਓ ਪ੍ਰੀਤ ਕਰ, ਅੱਜ ਥੱਥੇ ਅੱਖਰ ਦੀ ਵਿਚਾਰ ਹੈ। ਸਲੋਕ ਦੇ ਰਾਹੀਂ ਗੁਰਦੇਵ ਆਖਦੇ ਨੇ, ਥਾਕੇ ਬਹੁ ਬਿਦ ਕਾਲ ਤੇ ਤ੍ਰਿਪਤ ਨ ਤ੍ਰਿਸਨਾ ਲਾਥ। ਥੱਥੇ ਤੋਂ ਅੱਖਰ ਲਿਆ ਥੱਕਣਾ, ਥਕਾਵਟ। ਬਹੁ ਬਿੰਦ ਕਾਲ ਤੇ, ਮਨੁੱਖ ਦੁਨਿਆਵੀ ਮਾਇਆ ਨੂੰ ਇਕੱਠਾ ਕਰਨ ਵਾਸਤੇ ਬਹੁਤ ਵਿਧੀਆਂ ਦੇ ਨਾਲ ਘਾਲਣਾ ਘਾਲਦਾ, ਇੱਕ ਦੀ ਥਾਂ ਤੇ ਦੋ ਦੋ ਜੌਬਾਂ ਵੀ ਕਰਦਾ, ਓਵਰ ਟਾਈਮ ਲਾਉਂਦਾ, ਨਾਈਟ ਸ਼ਿਫਟ ਲਾਉਂਦਾ ਤਾਂ ਕਿ ਡਾਲਰ ਵੱਧ ਬਣ ਜਾਣ। ਵਿਧੀ ਬਣਾਈ ਵੀ ਇਸ ਤਰ੍ਹਾਂ ਕਮਾਈ ਥੋੜ੍ਹੀ ਵੱਧ ਸਕਦੀ ਹੈ, ਜਾਂ ਫਿਰ ਜੌਬ ਸਰਵਿਸ ਦੇ ਨਾਲ ਨਾਲ ਸੋਚਿਆ ਕੋਈ ਸਾਈਡ ਬਿਜ਼ਨਸ ਕਰ ਲਿਆ ਜਾਵੇ, ਥੋੜ੍ਹੀ ਬਹੁਤੀ ਕਮਾਈ ਉੱਧਰੋਂ ਆ ਜਾਵੇ। ਇਹ ਯਤਨ ਨੇ ਮਨੁੱਖ ਦੇ, ਇੱਥੇ ਕੁ ਤੱਕ ਤੇ ਗੱਲ ਚਲੋ ਚੱਲਦੀ ਹੈ, ਬਣਦੀ ਹੈ। ਪਰ ਜਿਸ ਵੇਲੇ ਸਾਰੀਆਂ ਲੋੜਾਂ ਦੀ ਪੂਰਤੀ ਹੋ ਰਹੀ ਹੈ, ਫਿਰ ਇਹਦੀ ਦੌੜ ਅੱਗੇ ਤੁਰ ਪੈਂਦੀ ਹੈ। ਆਪਾਂ ਪੜ੍ਹਦੇ ਹੀ ਰਹਿੰਦੇ ਹਾਂ, ਸਾਹਸ ਖੱਟੇ ਲੱਖ ਕੌ ਉੱਠ ਧਾਵੈ, ਤ੍ਰਿਪਤ ਨਾ ਆਵੇ ਮਾਇਆ ਪਾਛੈ ਪਾਵੇ। ਤ੍ਰਿਪਤੀ ਨਹੀਂ ਹੁੰਦੀ ਫਿਰ ਮਾਇਆ ਦੇ ਪਿੱਛੇ ਹੋਰ ਦੌੜਦਾ। ਅਨਕ ਭੋਗ ਵਿਖਿਆ ਕੇ ਕਰੈ, ਮਾਇਆ ਵੀ ਕਮਾਈ ਭੋਗ ਵੀ ਭੋਗੇ, ਭਾਂਤ ਸਪੰਨ ਤੇ ਭੋਜਨ, ਭਾਂਤ ਸਪੰਨ ਤੇ ਕੱਪੜੇ, ਹਰ ਇੰਦਰੀ ਦਾ ਭੋਗ ਭੋਗਿਆ। ਅਨਕ ਭੋਗ ਵਿਖਿਆ ਕੇ ਕਰੈ ਨਹਿ ਤ੍ਰਿਪਤਾਵੈ, ਤ੍ਰਿਪਤੀ ਫੇਰ ਨਹੀਂ ਹੋ ਰਹੀ, ਖੱਪ ਖੱਪ ਮਰੈ, ਖੱਪ ਖੱਪ ਕੇ ਖੁਆਰ ਹੋ ਕੇ ਮਰਦਾ ਬੰਦਾ, ਸਾਰੀ ਜ਼ਿੰਦਗੀ ਇਸ ਤਰ੍ਹਾਂ ਲੰਘ ਜਾਂਦੀ ਹੈ। ਸੋ ਇਸੇ ਤਰ੍ਹਾਂ ਸਤਿਗੁਰੂ ਕਹਿੰਦੇ, ਤ੍ਰਿਪਤ ਨਾ ਤ੍ਰਿਸ਼ਨਾ ਲਾਥ, ਨਾ ਤ੍ਰਿਪਤੀ ਹੁੰਦੀ ਹੈ ਨਾ ਤ੍ਰਿਸ਼ਨਾ ਲੱਥਦੀ ਹੈ। ਤ੍ਰਿਸ਼ਨਾ ਨੂੰ ਸਤਿਗੁਰੂ ਨੇ ਰੋਗ ਆਖਿਆ, ਇਹ ਤ੍ਰਿਸ਼ਨਾ ਵੱਡਾ ਰੋਗ ਲੱਗਾ। ਰੋਗ ਤੇ ਬਹੁਤ ਨੇ, ਸਰੀਰ ਦੇ ਅਣਗਿਣਤ ਰੋਗ ਨੇ, ਇਹ ਕਾਇਆ ਰੋਗ ਭਰੀ ਹੈ। ਪਤਾ ਨਹੀਂ ਕਦੋਂ ਇਹਦੇ ਵਿੱਚੋਂ ਕੋਈ ਰੋਗ ਪ੍ਰਗਟ ਹੋ ਜਾਂਦਾ, ਪਤਾ ਵੀ ਨਹੀਂ ਲੱਗਦਾ ਮਨੁੱਖ ਨੂੰ, ਸੋਚਿਆ ਵੀ ਨਹੀਂ ਹੁੰਦਾ। ਬਹੁਤ ਜ਼ਿਆਦਾ ਸਿਹਤ ਦੀ ਸੰਭਾਲ ਕਰਨ ਵਾਲੇ ਵੀ ਲੋਕ ਰੋਗੀ ਹੋ ਜਾਂਦੇ ਨੇ, ਡਾਕਟਰ ਖੁਦ ਰੋਗੀ ਹੋ ਜਾਂਦੇ ਨੇ ਕਈ ਵਾਰੀ। ਸਰੀਰ ਦੇ ਅੰਦਰ ਪਤਾ ਨਹੀਂ ਕਿੰਨੇ ਕੁ ਰੋਗ ਛੁਪੇ ਹੋਏ ਨੇ, ਵਾਹਿਗੁਰੂ ਕਿਰਪਾ ਰੱਖੇ ਉਹ ਨਾ ਪ੍ਰਗਟ ਹੋਣ ਤਾਂ ਹੀ ਚੰਗਾ। ਸਰੀਰ ਰੋਗ ਭਰਿਆ ਹੈ, ਪਰ ਇਹ ਤੋਂ ਇਲਾਵਾ ਸਤਿਗੁਰੂ ਕਹਿੰਦੇ ਮਨ ਦੇ ਬਹੁਤ ਵੱਡੇ ਰੋਗ ਨੇ। ਮਨ ਦੇ ਰੋਗਾਂ ਦੇ ਵਿੱਚ ਜਿਵੇਂ ਹਉਮੈ ਨੂੰ ਸਭ ਤੋਂ ਵੱਡਾ ਰੋਗ ਕਿਹਾ ਹੈ, ਤੇ ਸਾਰੇ ਵਿਸ਼ੇ ਰੋਗ ਨੇ, ਕਾਮ ਰੋਗ ਮੈਗਲ ਬਸਕੀਨਾ, ਬੜੀਆਂ ਉਦਾਹਰਨਾਂ ਦਿੱਤੀਆਂ ਨੇ। ਪਰ ਹਉਮੈ ਵੱਡਾ ਰੋਗ ਹੈ,
ਗੁਰਦੇਵ ਕਹਿ ਰਹੇ ਨੇ ਹਉਮੈ ਦੀਰਘ ਰੋਗ ਹੈ, ਦਾਰੂ ਪੀਸ ਮਾਹੇ, ਕਿਰਪਾ ਕਰੀ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ। ਹਉਮੈ ਰੋਗ ਬੜਾ ਭਿਆਨਕ ਹੈ, ਪਰ ਇੱਕ ਜੁਗਤੀ ਹੈ, ਇੱਕ ਦਵਾਈ ਹੈ ਇਸ ਦੀ। ਵਾਹਿਗੁਰੂ ਕਿਰਪਾ ਕਰ ਦੇਵੇ, ਗੁਰੂ ਦੇ ਸ਼ਬਦ ਦੀ ਕਰ ਲਈਏ ਕਮਾਈ। ਨਾਨਕ ਕਹੈ ਸੁਣੋ ਜਨੋ ਇਤ ਸੰਜਮ ਦੁੱਖ ਜਾਏ। ਸੰਜਮ ਵਿੱਚ ਆ ਜਾਵੇ ਜ਼ਿੰਦਗੀ, ਵਿਸ਼ੇ ਵਿਕਾਰ ਜਾਂ ਇੰਦਰੀਆਂ ਨੂੰ ਸੰਜਮ ਵਿੱਚ ਵਰਤਣਾ ਸਿੱਖ ਲਵੇ, ਰੋਗ ਮਿੱਟ ਜਾਂਦਾ ਹੈ। ਹਉਮੈ ਦੀਰਘ ਰੋਗ ਹੈ, ਲੰਮਾ ਰੋਗ ਹੈ, ਪਰ ਤ੍ਰਿਸ਼ਨਾ ਨੂੰ ਵੱਡਾ ਰੋਗ ਆਖਿਆ। ਅਰ ਇਹਦਾ ਭਿਆਨਕ ਰੂਪ ਇਹ ਹੈ ਵੀ ਤ੍ਰਿਸ਼ਨਾ ਦਾ ਰੋਗ ਜਿਹੜਾ ਹੈ ਨਾ, ਇਹ ਤੇ ਬਹੁਤ ਕੁਛ ਭੁਲਾ ਦਿੰਦਾ ਜੀਵ ਨੂੰ। ਦੁਨੀਆਂ ਦਾ ਕੋਈ ਵੀ ਰੋਗ ਹੋਵੇ, ਸਰੀਰ ਨੂੰ ਕੋਈ ਰੋਗ ਲੱਗਿਆ, ਕੁਛ ਸਮਾਂ ਇਲਾਜ ਕਰਵਾਇਆ ਪਰ ਰੋਗ ਠੀਕ ਨਾ ਹੋਇਆ, ਸੁਭਾਵਕ ਹੀ ਸਾਹਮਣੇ ਮੌਤ ਨਜ਼ਰ ਆਉਣ ਲੱਗ ਪਈ। ਜਾਣੀ ਕਿ ਰੋਗ ਨੇ ਮੌਤ ਚੇਤੇ ਕਰਵਾ ਦਿੱਤੀ। ਭਿਆਨਕ ਰੋਗ ਲੱਗਿਆ, ਕੋਈ ਕੈਂਸਰ ਵਰਗਾ ਲੱਗ ਗਿਆ। ਰੋਗ ਦਾ ਪਤਾ ਲੱਗਦਿਆਂ ਸਾਰ ਮੌਤ ਸਾਹਮਣੇ ਨੱਚ ਰਹੀ ਹੈ ਵੀ ਆਈ ਕਿ ਆਈ, ਮੌਤ ਚੇਤੇ ਕਰਵਾ ਦਿੱਤੀ ਰੋਗ ਨੇ। ਸਰੀਰ ਦੇ ਜਿੰਨੇ ਵੀ ਰੋਗ ਨੇ ਨਾ, ਇਹ ਮੌਤ ਚੇਤੇ ਕਰਵਾਉਂਦੇ ਨੇ। ਪਰ ਸਤਿਗੁਰੂ ਕਹਿੰਦੇ ਤ੍ਰਿਸ਼ਨਾ ਐਸਾ ਰੋਗ ਹੈ, ਮਨ ਨੂੰ ਲੱਗਦਾ ਇਹ ਮੌਤ ਭੁਲਾ ਦਿੰਦਾ ਹੈ, ਉਲਟਾ ਕੰਮ ਹੈ ਇਹਦਾ। ਪੜ੍ਹਦੇ ਹਾਂ ਨਾ ਪੰਗਤੀ, ਇਹ ਤ੍ਰਿਸ਼ਨਾ ਵੱਡਾ ਰੋਗ ਲੱਗਾ, ਮਰਨ ਮਨੋਂ ਵਸਾਰਿਆ, ਮੌਤ ਭੁਲਾ ਦਿੱਤੀ ਇਸ ਰੋਗ ਨੇ। ਉਮਰ ਲੰਘਦੀ ਜਾਂਦੀ ਹੈ ਪਰ ਤ੍ਰਿਸ਼ਨਾ ਹੋਰ ਵਧੀ ਜਾਂਦੀ ਹੈ। ਕਿਤੇ ਕਿਤੇ ਇਸ ਤਰ੍ਹਾਂ ਵੀ ਸੋਚਦਾ ਵੀ ਚਲੋ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਵੀ ਕੁਛ ਕਰ ਜਾਈਏ। ਤ੍ਰਿਸ਼ਨਾ ਇਹ ਨਹੀਂ ਕਹਿੰਦਾ ਵੀ ਉਹਨਾਂ ਦੇ ਆਪਣੇ ਭਾਗ ਨੇ, ਆਪਣੀ ਕਮਾਈ ਹੈ, ਹੁਣ ਤੇ ਸ਼ੀਸ਼ੇ ਵਿੱਚ ਹੀ ਸਾਫ ਦਿਸ ਰਿਹਾ ਆਉਣ ਵਾਲੀ ਪੀੜ੍ਹੀ ਦੀ ਹਾਲਤ। ਇਹਨਾਂ ਦੇਸ਼ਾਂ ਵਿੱਚ, ਪੱਛਮੀ ਦੇਸ਼ਾਂ ਵਿੱਚ ਤੇ ਬੱਚੇ ਸੋਝੀ ਸੰਭਾਲਦਿਆਂ ਸਾਰ ਇਹ ਕਹਿਣਾ ਸ਼ੁਰੂ ਕਰ ਦਿੰਦੇ ਨੇ ਵੀ ਇਹ ਘਰ ਮੇਰਾ ਨਹੀਂ, ਇਹ ਮੇਰੇ ਮੋਮ ਡੈਡ ਦਾ ਹੈ। ਕਿਤੇ ਨਾ ਕਿਤੇ ਤੰਦ ਟੁੱਟ ਰਹੀ ਹੈ ਔਰ ਦਿਸ ਰਹੀ ਹੈ। ਤੇ ਚਲੋ ਆਪਣੇ ਲੋਕਾਂ ਦਾ ਫਰਕ ਹੈ, ਪਰ ਦੂਸਰੀਆਂ ਜਿਹੜੀਆਂ ਕਮਿਊਨਿਟੀਆਂ ਨੇ, ਦੂਸਰੇ ਲੋਕ ਨੇ, ਉਹ ਤੇ ਕਹਿ ਵੀ ਦਿੰਦੇ ਨੇ ਵੀ ਇਹ ਘਰ ਸਾਡਾ, ਤੁਸੀਂ ਆਪਣਾ ਬਣਾਓ। ਮਾਤਾ ਪਿਤਾ ਵੀ ਕਹਿ ਦਿੰਦੇ ਨੇ, ਪਰ ਆਪਣੇ ਜਿਹੜੇ ਪੂਰਬੀ ਲੋਕ ਹੈ ਨਾ ਆਪਾਂ, ਸਾਡੇ ਅੰਦਰ ਮੋਹ ਦੀ ਤੰਦ ਇੰਨੀ ਜ਼ਿਆਦਾ, ਅਸੀਂ ਆਪਣੀ ਅਗਲੀ ਪੀੜ੍ਹੀ ਤੋਂ ਵੀ ਤੀਜੀ ਪੀੜ੍ਹੀ ਤੱਕ ਸੋਚਣ ਲੱਗ ਪੈਂਦੇ ਹਾਂ ਵੀ ਇਹਨਾਂ ਵਾਸਤੇ ਵੀ ਕੁਛ ਬਣਾ ਦੇਈਏ। ਉਹਨਾਂ ਨੇ ਰੱਖਣਾ ਕਿ ਨਹੀਂ ਰੱਖਣਾ, ਸੰਭਾਲਣਾ ਕਿ ਨਹੀਂ ਸੰਭਾਲਣਾ, ਇਹ ਬਕਵਾਦ ਦੀ ਗੱਲ ਹੈ। ਆ ਪੰਜਾਬ ਵਿੱਚ ਤੇ ਇੰਨੀਆਂ ਕੋਠੀਆਂ ਵੱਡੀਆਂ ਵੱਡੀਆਂ ਬਣਾ ਦਿੱਤੀਆਂ ਜਿਨ੍ਹਾਂ ਵਿੱਚ ਪੂਰਬੀ ਲੋਕ ਵੱਸਦੇ ਨੇ, ਬਿਹਾਰੀ ਵੱਸਦੇ ਨੇ। ਹੈ ਤ੍ਰਿਸ਼ਨਾ ਹੀ ਸੀ, ਪਰ ਸੰਭਾਲਣ ਵਾਲਾ ਨਹੀਂ ਕੋਈ ਆ ਰਿਹਾ ਅੱਗੇ। ਬੱਚੇ ਉੱਧਰ ਜਾਣਾ ਨਹੀਂ ਚਾਹੁੰਦੇ। ਫਲੌਰ ਤੋਂ ਨਵੇਂ ਸ਼ਹਿਰ ਨੂੰ ਜਿਹੜੀ ਸੜਕ ਜਾਂਦੀ ਹੈ ਨਾ, ਇੱਕ ਦਿਆਲਪੁਰਾ ਪਿੰਡ ਪੈਂਦਾ ਉੱਥੇ। ਇੱਕ ਵਾਰੀ ਮੈਂ ਉੱਥੋਂ ਲੰਘ ਰਿਹਾ ਸੀ, ਬਹੁਤ ਵੱਡੀ ਕੋਠੀ, ਨੀਅਰ ਅਬਾਊਟ ਕਹੀਏ ਵੀ ਚਾਰ ਕਨਾਲਾਂ ਵਿੱਚ ਉਹਦੀ ਬਿਲਡਿੰਗ ਹੋਏਗੀ। ਟੋਟਲ ਪਲਾਟ ਤੇ 2 ਕਿੱਲਿਆਂ ਤੋਂ ਜ਼ਿਆਦਾ ਸੀ, 4 ਕਨਾਲ ਦੇ ਕਰੀਬ ਉਹ ਛੱਤਿਆ ਹੋਇਆ ਇਮਾਰਤ ਸੀ ਉਹ ਕੋਠੀ ਦੀ। ਉਸ ਕੋਠੀ ਦੇ ਪਿਛਲੇ ਪਾਸੇ ਇੱਕ ਸਬ ਕੋਠੀ, ਥੋੜ੍ਹੀ ਛੋਟੀ ਕੋਠੀ, ਜਿਸ ਤਰ੍ਹਾਂ ਆਮ ਆਪਾਂ ਬਣਾ ਲੈਣੇ ਜਿੱਡੇ ਘਰ ਆਪਣੇ ਨੇ, ਐਡੀ ਕੁ ਵੱਡੀ ਉਹ ਕੋਠੀ। ਤੇ ਉਹ 3 ਕੁ ਮੰਜ਼ਲਾਂ ਉੱਚੀ ਬਣੀ ਹੋਈ ਸੀ, ਬਹੁਤ ਵੱਡੀ ਬਿਲਡਿੰਗ ਸੀ। ਸੁਭਾਵਕ ਸਾਰਿਆਂ ਦਾ ਸਾਡਾ ਧਿਆਨ ਚਲਾ ਗਿਆ ਤੇ ਗੱਲ ਚੱਲ ਪਈ ਉੱਥੇ। ਜਿਹੜਾ ਲੋਕਲ ਬੰਦਾ ਸੀ ਸਾਡੇ ਨਾਲ ਨਾ, ਉਹ ਦੱਸਣ ਲੱਗਿਆ, ਕਹਿੰਦਾ ਇਹ ਬਲੈਤੀਆਂ ਦੀ ਕੋਠੀ ਹੈ, ਉੱਥੇ ਇੰਗਲੈਂਡੀਆਂ ਨੂੰ ਬਲੈਤੀ ਹੀ ਕਹਿੰਦੇ ਆਪਾਂ ਦੁਆਬੇ ਦੇ ਵਿੱਚ। ਤੇ ਉਹ ਕਹਿੰਦਾ ਵੀ ਆਹ ਕੋਠੀ ਜਿਹੜੀ ਹੈ ਨਾ, ਇਹ ਬਲੈਤੀਆਂ ਨੇ ਬਣਾਈ ਹੈ, ਪਰਿਵਾਰ ਉੱਧਰ ਹੀ ਰਹਿੰਦਾ, ਇੱਥੇ ਤੇ ਕਦੇ ਕਦੇ ਆਉਂਦਾ, ਕਈ ਵਾਰੀ ਨਹੀਂ ਆਉਂਦਾ। ਉਹ ਪਰ ਜਿਹੜੀ ਪਿਛਲੀ ਕੋਠੀ ਹੈ ਨਾ, ਉਹਦੇ ਵਿੱਚ ਵਿਹਾਰੀ ਪਰਿਵਾਰ ਰਹਿੰਦੇ ਨੇ 2-3, ਉਹ ਇਸ ਕਰਕੇ ਰੱਖੇ ਹੋਏ ਨੇ ਵੀ ਇਸ ਵੱਡੀ ਕੋਠੀ ਦੀ ਸਾਂਭ ਸੰਭਾਲ ਚੱਲਦੀ ਰਹੇ, ਇਹਦੀ ਸਫਾਈ ਕਰਨੀ, ਸੰਭਾਲ ਕੇ ਰੱਖਣਾ ਜਿੰਨਾ ਕੁ ਲੋੜ ਹੁੰਦੀ ਹੈ। ਕਰਨਾ ਕੀ ਹੁੰਦਾ, ਸਫਾਈ ਉਹ ਕਰਨੀ ਹੈ ਹਫ਼ਤੇ 10 ਦਿਨ ਬਾਅਦ, ਮਹੀਨੇ ਬਾਅਦ।
ਇਹਦੀ ਸੰਭਾਲ ਵਾਸਤੇ ਕਾਫੀ ਸਾਰੀ ਲੇਬਰ ਪਿੱਛੇ ਬੈਠੀ ਹੈ, ਫਰੀ ਉਹਨਾਂ ਦੀ ਰਿਹਾਇਸ਼ ਹੈ, ਫਰੀ ਉਹਨਾਂ ਦੀ ਬਿਜਲੀ ਹੈ, ਅਤੇ ਉਹਨਾਂ ਨੂੰ ਕੁਛ ਜ਼ਮੀਨ ਵੀ ਸੰਭਾਲੀ ਹੋਈ ਹੈ ਫਰੀ ਦੇ ਵਿੱਚ, ਵੀ ਤੁਸੀਂ ਕੋਠੀ ਸੰਭਾਲੋ, ਤੁਹਾਡੇ ਤੋਂ ਲੈਣਾ ਕੁਝ ਨਹੀਂ। ਅਤੇ ਇੱਕ ਪਿੱਕਾ, ਪਿੱਕਾ ਉਹਨਾਂ ਨੂੰ ਮੁਫ਼ਤ ਵਿੱਚ ਦਿੱਤਾ ਹੋਇਆ, ਅਤੇ ਉਹ ਪਰਿਵਾਰ ਸਬਜ਼ੀ ਦਾ ਕੰਮ ਕਰਦੇ ਨੇ, ਅਤੇ ਪਿੱਕੇ ਨਾਲ ਉਹ ਮਾਰਕੀਟਿੰਗ ਕਰਦੇ ਨੇ ਉਸ ਗੱਡੀ ਦੇ ਰਾਹੀਂ ਸਬਜ਼ੀ ਦੀ। ਇਸ ਤਰ੍ਹਾਂ ਦਾ ਮਾਹੌਲ ਹੈ, ਕਿਸੇ ਵਿੱਚ ਬਲ ਹੋਵੇ, ਕਿਸੇ ਨੂੰ ਕੁਝ ਵੀ ਦੇ ਦੇਵੇ, ਆਪਣਾ ਫੈਸਲਾ। ਪਰ ਬੇਨਤੀ ਮੈਂ ਤਾਂ ਕਰ ਰਿਹਾ ਵੀ ਸੋਚਿਆ ਸੀ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਬਣਾ ਦਈਏ, ਪੀੜ੍ਹੀਆਂ ਮੁੱਖੇ ਨਹੀਂ ਕਰ ਰਹੀਆਂ ਉਸ ਪਾਸੇ, ਰਿਸ਼ਤਿਆਂ ਵਿੱਚ ਤਰੇੜਾਂ ਵੱਧ ਰਹੀਆਂ ਜਾਂ ਸੋਚ ਬਦਲ ਰਹੀ ਹੈ। ਤ੍ਰਿਸ਼ਨਾ ਦੇ ਅਧੀਨ ਮਨੁੱਖ ਬੜਾ ਲੰਮਾ ਸੋਚੀ ਜਾਂਦਾ ਹੈ। ਜੇ ਕੋਈ ਰਾਜ ਭਾਗ ਅਹੁਦਾ ਕਿਸੇ ਕੋਲ ਹੈ, ਆਪਣਾ ਵਾਰਸ ਆਪਣੇ ਪੁੱਤ ਨੂੰ ਬਣਾਉਂਦਾ। MLA ਕਹਿੰਦਾ ਮੇਰਾ ਪੁੱਤ ਵੀ MLA ਹੀ ਬਣੇ, CM ਕਹਿੰਦਾ ਮੇਰਾ ਪੁੱਤ ਵੀ CM ਬਣੇ, ਦੌੜ ਇਸ ਤਰ੍ਹਾਂ ਦੀ ਚੱਲ ਰਹੀ ਹੈ। ਅੱਜ ਗੁਰਦੇਵ ਸਮਝਾ ਰਹੇ ਨੇ, ਮੈਂ ਫਿਰ ਪੰਕਤੀ ਪੜ੍ਹਦਿਆਂ, ਇਹ ਤ੍ਰਿਸ਼ਨਾ ਵੱਡਾ ਰੋਗ ਲੱਗਾ, ਮਰਨ ਮਨੋਂ ਵਿਸਾਰਿਆ, ਮੌਤ ਭੁਲਾ ਦਿੱਤੀ। ਉਦੋਂ ਹੀ ਪਤਾ ਲੱਗਿਆ ਵੀ ਜੋ ਮਨ ਚਿੱਤ ਨਾ ਚੇਤੇ ਸਨ, ਸੋ ਗੱਲ ਨਹੀਂ ਰੱਬ ਕੀ ਆ, ਵੀ ਜਿਹੜਾ ਸੋਚਿਆ ਨਹੀਂ ਸੀ ਮੌਤ ਦਾ ਵਰਤਾਰਾ, ਬਸ ਵਰਤਦਾ ਹੀ ਦੇਖਿਆ, ਉਸੇ ਵੇਲੇ ਪਤਾ ਲੱਗਿਆ ਵੀ ਹੈ ਮੌਤ ਵੀ ਆ ਗਈ। ਹੁਣ ਨਾ ਸੋਚਣ ਦਾ ਟਾਈਮ, ਨਾ ਕੁਝ ਕਰਨ ਦਾ ਸਮਾਂ, ਸਵਾਸ ਵੀ ਹੋਰ ਮਿਲਣ ਵਾਲਾ ਨਹੀਂ। ਅੱਖਾਂ ਉਦੋਂ ਖੁੱਲੀਆਂ ਜਦੋਂ ਮੌਤ ਸਿਰ 'ਤੇ ਆ ਕੇ ਮੰਡਰਾਈ, ਜਿਵੇਂ ਭਗਤ ਕਬੀਰ ਜੀ ਆਖਦੇ ਨੇ, ਕਹਿੰਦੇ ਕਹੋ ਕਬੀਰ ਤਬ ਹੀ ਨਰ ਜਾਗੈ, ਜਮ ਕਾ ਡੰਡ ਮੂੰਡ ਮਹਿ ਲਾਗੈ। ਜਦ ਜਮ ਦਾ ਡੰਡਾ ਸਿਰ ਵਿੱਚ ਵੱਜਦਾ, ਉਦੋਂ ਅੱਖਾਂ ਖੁੱਲਦੀਆਂ ਨੇ ਵੀ ਮੈਂ ਤੇ ਹੋਰ ਕੁਝ ਸੋਚੀ ਬੈਠਾ ਸੀ, ਇਹ ਤੇ ਕੁਛ ਹੋਰ ਹੀ ਬਣ ਗਿਆ। ਅੱਜ ਸਤਿਗੁਰੂ ਸਮਝਾਉਂਦੇ ਨੇ, ਥਾਕੇ ਬਹੁ ਵਿਧ ਘਾਲ ਤੇ ਤ੍ਰਿਪਤ ਨਾ ਤ੍ਰਿਸ਼ਨਾ ਲਾਤ। ਘਾਲਣਾ ਦੇ, ਕਮਾਈ ਕਰਨ ਦੇ ਬੜੇ ਤਰੀਕੇ ਅਪਣਾਏ, ਪਰਾਇਆ ਹੱਕ ਵੀ ਮਾਰਿਆ, ਆਪਣੇ ਵਰਕਰ ਦੀ ਤਨਖਾਹ ਵੀ ਰੋਕ ਲਈ ਜਾਂ ਦੱਬ ਲਈ। ਇੱਥੇ ਬੜੀਆਂ ਸ਼ਿਕਾਇਤਾਂ ਨੇ, ਮੈਂ ਤੇ ਬੇਵਾਕੀ ਨਾਲ ਕਹਾਂਗਾ, ਜਿਹੜੇ ਸਟੂਡੈਂਟ ਨਵੇਂ ਆਏ ਨੇ ਜਾਂ ਹੋਰ ਬੰਦੇ ਨਵੇਂ ਆਉਂਦੇ ਨੇ, ਅਜੇ ਪੇਪਰ ਉਹਨਾਂ ਕੋਲ ਨਹੀਂ ਹੁੰਦੇ, ਕੈਸ਼ ਤੇ ਕੰਮ ਉਹਨਾਂ ਨੂੰ ਕਰਨਾ ਪੈਂਦਾ, ਮਜਬੂਰੀ ਹੋ ਜਾਂਦੀ ਹੈ, ਤੇ ਬਹੁਤ ਜ਼ਿਆਦਾ ਮਾਤਰਾ ਵਿੱਚ ਉਹਨਾਂ ਵੀਰਾਂ ਦੇ ਡਾਲਰ ਦੱਬ ਲਏ ਜਾਂਦੇ ਨੇ। ਇਸ ਕਰਕੇ ਵੀ ਆਪ ਇਕੱਠੀ ਕਰਨੀ ਹੈ ਮਾਇਆ, ਆਪਣੇ ਬੱਚਿਆਂ ਨੂੰ ਦੇਣੀ ਹੈ, ਦੂਜਾ ਚਾਹੇ ਭੁੱਖਾ ਮਰੇ ਉਹਦਾ ਹੱਕ ਮਰੇ। ਪਰਾਇਆ ਹੱਕ ਵੀ ਮਾਰ ਲੈਂਦਾ ਇਹ ਮਾਇਆ ਇਕੱਠੀ ਕਰਨ ਵਾਸਤੇ, ਵੱਡੇ ਘਪਲੇ ਸਰਕਾਰਾਂ ਕਰ ਜਾਂਦੀਆਂ, ਲੀਡਰ ਕਰ ਜਾਂਦੇ ਨੇ। ਗੁਰੂ ਨਾਨਕ ਦੇਵ ਸਾਹਿਬ ਦਾ ਘਰ ਕੁਝ ਸਮਝਾਉਂਦਾ ਕਿਰਤ ਵਾਸਤੇ, ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬੜੇ ਸੁੰਦਰ ਬਚਨ ਕਹੇ ਨੇ, ਕਹਿੰਦੇ ਕਿਰਤ ਬਿਰਤ ਕਰ ਧਰਮ ਦੀ। ਕਿਰਤ ਜਦੋਂ ਕਰਨੀ ਹੈ ਨਾ, ਬਿਰਤੀ ਵਿੱਚ ਧਰਮ ਹੋਣਾ ਚਾਹੀਦਾ। ਬਿਰਤੀ ਵਿੱਚ ਧਰਮ ਤਾਂ ਹੋਵੇਗਾ ਜੇ ਅੰਦਰ ਦਇਆ ਹੋਵੇਗੀ, ਤਾਹੁਲ ਧਰਮ ਦਇਆ ਕਾ ਪੂਤ। ਅੰਦਰ ਦਇਆ ਨਹੀਂ ਫਿਰ ਕਦੇ ਵੀ ਧਰਮ ਨਹੀਂ ਬਿਰਤੀ ਵਿੱਚ ਆਏਗਾ, ਤੇ ਫਿਰ ਪਰਾਇਆ ਹੱਕ ਖਾਏਗਾ ਹੀ ਖਾਏਗਾ, ਕਿਸੇ ਵੀ ਰੂਪ ਵਿੱਚ ਖਾ ਜਾਵੇ। ਪਰ ਸਤਿਗੁਰੂ ਸਮਝਾਉਂਦੇ ਨੇ, ਇਹ ਬਾਣੀ ਤੁਸੀਂ ਆਮ ਸੁਣਦੇ ਹੋ, ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ, ਗੁਰ ਪੀਰ ਹਮ ਤਾਂ ਭਰੇ ਜਾ ਮੁਰਦਾਰ ਨਾ ਖਾਏ। ਮੁਰਦਾਰ ਦਾ ਅਰਥ ਇੱਥੇ ਜੀਵ ਦਾ ਮਰਨਾ ਨਹੀਂ, ਮੁਰਦਾਰ ਹੈਗਾ ਕਮਾਇਆ ਕਿਸੇ ਹੋਰ ਨੇ ਹੈ, ਖਾ ਤੂੰ ਰਿਹਾ। ਜਿਹੜਾ ਬਾਹਰਲਾ ਮੁਰਦਾਰ ਹੈ ਨਾ, ਸ਼ੇਰ ਦਾ ਸੁਭਾਅ ਏ ਵੀ ਉਹ ਮਰਿਆ ਹੋਇਆ ਜੀਵ ਨਹੀਂ ਖਾਂਦਾ, ਆਪ ਸ਼ਿਕਾਰ ਕੀਤਾ, ਭਾਵੇਂ ਉਹਦੇ ਪਰਿਵਾਰ ਨੇ ਕੀਤਾ, ਸ਼ੇਰਨੀ ਨੇ ਕੀਤਾ, ਕਿਸੇ ਨੇ ਵੀ ਕੀਤਾ, ਆਪ ਕੀਤਾ ਸ਼ਿਕਾਰ ਹੀ ਸ਼ੇਰ ਖਾਂਦਾ, ਮਰਿਆ ਹੋਇਆ ਜਾਂ ਕਿਸੇ ਦੂਜੇ ਦਾ ਮਾਰਿਆ ਹੋਇਆ ਜੀਵ ਨਹੀਂ ਖਾਂਦਾ। ਇਹ ਉਦਾਹਰਨ ਲੈ ਕੇ ਸਮਝਾਇਆ ਵੀ ਪਰਾਇਆ ਹੱਕ ਮੁਰਦਾਰ ਖਾਣ ਦੇ ਤੋਂ ਲੈ, ਤੇਰਾ ਹੱਕ ਨਹੀਂ ਸੀ ਪਰ ਤੂੰ ਖਾ ਗਿਆ, ਮੁਰਦਾਰ ਹੀ ਖਾਧਾ ਹੈ। ਭਾਈ ਮਾਲਾ ਸਿੰਘ ਹੋਇਆ, ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਹਜ਼ੂਰੀ ਸਿੱਖ ਹੈ, ਆਨੰਦਪੁਰ ਸਾਹਿਬ ਵਿੱਚ ਵੱਸਦਾ। ਉਸੇ ਸਮੇਂ ਇੱਕ ਲਾਹੌਰਾ ਸਿੰਘ ਨਾਮ ਦਾ ਸਿੱਖ ਵੀ ਆਨੰਦਪੁਰ ਸਾਹਿਬ ਵਿੱਚ ਵੱਸਦਾ ਹੈ, ਤੇ ਲਾਹੌਰਾ ਸਿੰਘ ਨੇ ਆਪਣੇ ਨਿੱਜੀ ਕਾਰਜ ਵਾਸਤੇ, ਪਰਿਵਾਰਕ ਜ਼ਿੰਦਗੀ ਵਾਸਤੇ ਮਾਲਾ ਸਿੰਘ ਦੇ ਕੋਲੋਂ ਕੁਛ ਮਾਇਆ ਉਧਾਰੀ ਲੈ ਲਈ।
ਇਹ ਸਾਡਾ ਸਮਾਜ ਹੈ, ਭਾਈਚਾਰਾ, ਇੱਕ ਦੂਜੇ ਦੀ ਮਦਦ ਕਰਨੀ ਔਰ ਕਰਨੀ ਚਾਹੀਦੀ ਹੈ ਜਿੱਥੋਂ ਤੱਕ ਹੋ ਸਕੇ। ਸਮਾਂ ਕਾਫੀ ਲੰਘ ਗਿਆ, ਲਾਹੌਰਾ ਸਿੰਘ ਨੇ ਉਹ ਮਾਇਆ ਨਾ ਮੋੜੀ। ਇੱਕ ਦੋ ਵਾਰੀ ਮਾਲਾ ਸਿੰਘ ਨੇ ਮੰਗੀ ਕਿ ਭਾਈ ਮੈਨੂੰ ਬੜੀ ਲੋੜ ਹੈ, ਹੁਣ ਤੇ ਵਾਪਸ ਕਰ ਦੇ, ਉਹ ਟਾਲੀ ਜਾਵੇ। ਕਿਤੇ ਜੇਠ ਦਾ ਮਹੀਨਾ ਸੀ, ਗਰਮੀਆਂ ਦੀ ਰੁੱਤ ਹੈ ਤੁਹਾਨੂੰ ਪਤਾ ਹੈ ਉੱਥੇ, ਅਤੇ ਸ਼ਾਮ ਦੇ ਵਕਤ ਅਕਸਰ ਲੋਕ ਉਸ ਵੇਲੇ ਘਰਾਂ ਦੀਆਂ ਛੱਤਾਂ ਦੇ ਉੱਤੇ ਸੌਂਦੇ ਸੀ। ਉਹ ਤਾਂ ਸਦੀਆਂ ਦੀ ਗੱਲ ਹੈ, ਹੁਣ ਤੋਂ ਥੋੜ੍ਹਾ ਪਿੱਛੇ ਮੁੜ ਜਾਈਏ, ਮੈਂ ਆਪਣੇ ਬਚਪਨ ਦੀ ਗੱਲ ਕਰਾਂ, ਆਪਾਂ ਵੀ ਤਾਂ ਸੁੱਤੇ ਹਾਂ ਛੱਤਾਂ ਦੇ ਉੱਤੇ। ਉਹ ਛੱਤਾਂ ਦੇ ਉੱਤੇ ਸੌਂਦੇ ਸੀ ਅਤੇ ਮਾਲਾ ਸਿੰਘ ਅਤੇ ਲਾਹੌਰਾ ਸਿੰਘ ਦਾ ਘਰ ਆਪਸ ਵਿੱਚ ਬਿਲਕੁਲ ਨੇੜੇ ਸੀ, ਦੋਵੇਂ ਛੱਤ 'ਤੇ ਨੇ, ਅਤੇ ਇਹਨਾਂ ਦੋਵਾਂ ਦੇ ਘਰ ਸਤਿਗੁਰੂ ਸਾਹਿਬ ਦੀ ਰਿਹਾਇਸ਼ ਦੇ ਵੀ ਨੇੜੇ ਨੇ, ਅਤੇ ਗੁਰੂ ਸਾਹਿਬ ਵੀ ਛੱਤ ਦੇ ਉੱਪਰ ਨੇ, ਆਪਣੇ ਸ਼ਾਇਦ ਚੁਬਾਰੇ ਵਿੱਚ ਨੇ। ਅਤੇ ਉਸ ਵੇਲੇ ਸੁਭਾਵਕ ਸੋਚ ਕੇ ਨਹੀਂ, ਆਪਣੀ ਲੋੜ ਮੁਤਾਬਕ ਮਾਲਾ ਸਿੰਘ ਨੇ ਲਾਹੌਰਾ ਸਿੰਘ ਨੂੰ ਫਿਰ ਯਾਦ ਕਰਾਇਆ ਕਿ ਭਾਈ ਮੇਰੀ ਮਾਇਆ ਦੇ ਦੇ, ਮੈਨੂੰ ਲੋੜ ਬਹੁਤ ਹੈ, ਮੇਰਾ ਹੱਥ ਬੜਾ ਤੰਗ ਹੈ। ਅਤੇ ਲਾਹੌਰਾ ਸਿੰਘ ਮੁੱਕਰ ਗਿਆ, ਕਹਿੰਦਾ ਕਿਹੜੀ ਮਾਇਆ, ਕਈ ਵਾਰੀ ਮਾਇਆ ਇੱਦਾਂ ਦਾ ਪਾਪ ਕਰਵਾ ਦਿੰਦੀ ਹੈ। ਮੁੱਕਰ ਗਿਆ, ਕਹਿੰਦਾ ਕਿਹੜੀ ਮਾਇਆ ਦੇਣੀ ਹੈ ਤੇਰੀ। ਉਹ ਮਾਲਾ ਸਿੰਘ ਵਾਸਤਾ ਪਾਵੇ, ਕਹਿੰਦਾ ਮੁੱਕਰ ਨਾ, ਤੂੰ ਗੁਰੂ ਦਾ ਸਿੱਖ ਹੈ, ਤੈਨੂੰ ਪਤਾ ਹੋਣਾ ਚਾਹੀਦਾ। ਆਹੀ ਉਹਨੇ ਪੰਗਤੀ ਕਹਿ ਦਿੱਤੀ ਵੀ ਹੱਕ ਪਰਾਇਆ ਨਾਨਕਾ ਉਸ ਸੂਅਰ ਸਗਾਏ, ਗੁਰਪੀਰ ਹਮਾ ਤਾਂ ਭਰੇ ਜਾ ਮੁਰਦਾਰ ਨਾ ਖਾਏ। ਅਤੇ ਲਾਹੌਰਾ ਸਿੰਘ ਆਪਣੀ ਚਲਾਕੀ ਨਾਲ, ਅੱਜ ਅਸੀਂ ਵੀ ਕਰਦੇ ਹਾਂ, ਸਾਡੇ ਵਿੱਚ ਬੜੇ ਬੰਦੇ ਮਿਲ ਜਾਂਦੇ ਨੇ ਜਿਹੜੇ ਗੁਰਬਾਣੀ ਦਾ ਅਨਰਥ ਕਰਕੇ ਆਪਣੇ ਪੱਖ ਵਿੱਚ ਭੁਗਤਾਉਣ ਦੀ ਕੋਸ਼ਿਸ਼ ਕਰਦੇ ਨੇ। ਉਹ ਲਾਹੌਰਾ ਸਿੰਘ ਕਹਿੰਦਾ ਕਿਹੜੇ ਲੇਖੇ ਦੀ ਗੱਲ ਕਰਦਾ, ਕਿਹੜੇ ਹੱਕ ਦੀ ਗੱਲ ਕਰਦਾ, ਤੈਨੂੰ ਪਤਾ ਹੋਣਾ ਚਾਹੀਦਾ ਵੀ ਲੇਖਾ ਕੋਈ ਨਾ ਪੁੱਛੀ ਜਾਂ ਹਰ ਬਖਸ਼ਦਾ। ਕਹਿੰਦਾ ਜੇ ਵਾਹਿਗੁਰੂ ਬਖਸ਼ ਦੇਵੇ ਤੇ ਫਿਰ ਲੇਖਾ ਥੋੜੋ ਕਿਸੇ ਨੇ ਪੁੱਛਣਾ ਦਰਗਾਹ ਵਿੱਚ। ਇਹ ਸਾਰੀ ਆਵਾਜ਼ ਸਤਿਗੁਰਾਂ ਤੱਕ ਪਹੁੰਚ ਰਹੀ ਹੈ। ਉਸ ਵੇਲੇ ਫਿਰ ਸਤਿਗੁਰਾਂ ਨੇ ਆਖਿਆ, ਕਹਿੰਦੇ ਗੁਰਪੀਰ ਹਮ ਤਾਂ ਭਰੇ ਜਾ ਮੁਰਦਾਰ ਨਾ ਖਾਏ। ਸ਼ਰਮਿੰਦਾ ਹੋਇਆ ਲਾਹੌਰਾ ਸਿੰਘ ਸਤਿਗੁਰਾਂ ਦੀ ਆਵਾਜ਼ ਸੁਣ ਕੇ। ਬਾਅਦ ਵਿੱਚ ਮਾਇਆ ਭਾਵੇਂ ਦੇ ਵੀ ਦਿੱਤੀ, ਪਰ ਮਨੁੱਖੀ ਸੁਭਾਅ ਏ ਬਈ ਇਹ ਬੜੇ ਯਤਨ ਕਰਦਾ, ਕਿਸੇ ਨਾ ਕਿਸੇ ਤਰ੍ਹਾਂ ਠੱਗੀਆਂ ਬੇਈਮਾਨੀਆਂ ਵੀ ਕਰ ਲੈਂਦਾ। ਸਤਿਗੁਰੂ ਕਹਿੰਦੇ ਘਾਲਣਾ ਬੜੇ ਤਰੀਕੇ ਨਾਲ ਘਾਲਦਾ ਮਨੁੱਖ ਮਾਇਆ ਇਕੱਠੀ ਕਰਨ ਵਾਸਤੇ। ਨਾਲ ਇਹ ਵੀ ਤੇ ਸਪਸ਼ਟ ਕੀਤਾ, ਕਹਿੰਦੇ ਜੇ ਕਿਸੇ ਨੇ ਬਹੁਤੀ ਮਾਇਆ ਇਕੱਠੀ ਕਰਨੀ ਹੈ ਨਾ, ਇੱਕੋ ਹੀ ਨੁਕਤਾ, ਪਾਪ ਕਰਨਾ ਸ਼ੁਰੂ ਕਰ ਦਿਓ। ਪਾਪੀਆਂ ਨੂੰ ਮਾਇਆ ਸੌਖੀ ਇਕੱਠੀ ਹੋ ਜਾਂਦੀ ਹੈ, ਤੇ ਪਾਪਾਂ ਦੇ ਨਾਲ ਆ ਇੱਕ ਫਿਲਮ ਦੀ ਚਰਚਾ ਅੱਜ ਕੱਲ੍ਹ ਚੱਲ ਰਹੀ ਹੈ ਪੰਜਾਬ ਦੇ ਵਿੱਚ, ਉਹ ਫਿਲਮ ਦਿਖਾਈ ਗਈ ਜਾਂ ਕੱਟੀ ਕੁੱਟੀ ਗਈ, ਕਾਫੀ ਕੁਛ ਹੋਇਆ ਤੁਹਾਨੂੰ ਪਤਾ ਹੋਣਾ ਬਹੁਤਿਆਂ ਨੂੰ। ਉਹ ਪੁਲਿਸ ਅਫਸਰਾਂ ਦਾ ਜਿਹੜਾ ਉਸ ਸਮੇਂ ਦਾ ਰੋਲ ਹੈ, ਸਭ ਦੇ ਸਾਹਮਣੇ ਹੈ, ਹੁਣ ਫਿਲਮ ਨੇ ਉਹਨੂੰ ਹੋਰ ਉਜਾਗਰ ਕੀਤਾ, ਤੇ

ਸਾਕਤ ਬਿਰਤੀ, ਕਠੋਰ ਬਿਰਤੀ, ਜਿਹੜੀ ਦਰਬਦੀ ਨਹੀਂ ਕਿਸੇ ਦੇ ਉੱਤੇ ਤਰਸੇ ਨਹੀਂ ਕਰਦੀ, ਜਿਹੜੀ ਬਿਰਤੀ ਰੱਬ ਦੇ ਪ੍ਰਤੀ ਝੁਕਾ ਹੀ ਨਹੀਂ ਬਣਦਾ, ਉਹ ਹੁੰਦੇ ਨੇ ਸਾਕਤ। ਕਹਿੰਦੇ ਜਿਹੜੇ ਸਾਕਤ ਨੇ ਨਾ, ਕਠੋਰ ਬਿਰਤੀ ਵਾਲੇ ਲੋਕ ਨੇ, ਸੰਚ, ਸੰਚ ਸੰਚ ਹੁੰਦਾ ਇਕੱਠਾ ਕਰਨਾ, ਇਕੱਤਰ ਕਰਨਾ, ਕੁਲੈਕਟ ਕਰਨਾ, ਹਰ ਹੀਲੇ ਵਸੀਲੇ ਨਾਲ, ਹਰ ਪਾਸਿਓਂ ਜਿੱਥੋਂ ਵੀ ਹੱਥ ਪਿਆ, ਜਿਹੜੇ ਵੀ ਢੰਗ ਨਾਲ ਪਿਆ, ਸਾਕਤ ਬੰਦੇ ਨੇ ਮਾਇਆ ਇਕੱਠੀ ਕੀਤੀ, ਕੇਵਲ ਇਕੱਠੀ ਕਰਕੇ ਮਰ ਗਿਆ, ਖਰਚਣ ਦਾ ਮੌਕਾ ਹੀ ਨਹੀਂ ਮਿਲਿਆ। ਗੁਰਦੇਵ ਕਹਿੰਦੇ ਸੁਮਹਿ ਧਨ ਰਾਖਨ ਕੋ ਦੀਆ, ਮੁਕਦ ਕਹਿ ਧਨ ਮੇਰਾ। ਕਹਿੰਦੇ ਵਾਹਿਗੁਰੂ ਦੀ ਖੇਡ ਇਸ ਤਰ੍ਹਾਂ ਜਾਣੋ ਵੀ ਕੁਛ ਬੰਦਿਆਂ ਨੂੰ ਉਸ ਵਾਹਿਗੁਰੂ ਨੇ ਮਾਇਆ ਰੱਖਣ ਵਾਸਤੇ ਦਿੱਤੀ ਹੈ, ਤੇ ਉਹਨੂੰ ਖਰਚਣ ਦਾ ਹੁਕਮ ਨਹੀਂ ਹੁੰਦਾ। ਸਾਰੀ ਜ਼ਿੰਦਗੀ ਇਕੱਠੀ ਉਹ ਕਰਦਾ, ਬਸ ਬੈਂਕ ਅਕਾਊਂਟ ਭਰ ਦਿੰਦਾ, ਪਰ ਖਰਚਦਾ ਨਹੀਂ, ਬੜੀ ਕੰਜੂਸੀ ਵਿੱਚ ਹੀ ਆਖਰੀ ਸਵਾਸ ਲੈਂਦਾ, ਕਿਉਂਕਿ ਪਿਆਰ ਹੀ ਇੰਨਾ ਪੈ ਗਿਆ, ਮੋਹ ਹੀ ਇੰਨਾ ਪੈ ਗਿਆ, ਮਾਇਆ ਵਾਲਾ ਦਿਲ ਹੀ ਨਹੀਂ ਕਰਦਾ ਵੀ ਖਰਚੀਏ ਇਹਨੂੰ। ਤੇ ਇੱਕ ਨਾਲ ਹੀ ਗੁਰਦੇਵ ਇਹ ਗੱਲ ਸਮਝਾਉਂਦੇ ਨੇ, ਕਹਿੰਦੇ ਸੰਚਿਤ ਸੰਚਿਤ ਥੈਲੀ ਕਿੰਨੀ, ਥੈਲੀ ਤੋਂ ਭਾਵ ਹੈ ਇਕੱਠੀ ਕਰ ਲਈ ਮਾਇਆ ਬਹੁਤ ਜ਼ਿਆਦਾ। ਪ੍ਰਭ ਉਸ ਤੇ ਡਾਰ ਅਵਰ ਕੋ ਦੇਣੀ, ਕਈ ਵਾਰੀ ਵਾਹਿਗੁਰੂ ਐਸੀ ਖੇਡ ਵਰਤਾ ਦਿੰਦਾ ਵੀ ਉਹਦੇ ਕੋਲੋਂ ਖੋ ਕੇ ਦੂਜੇ ਨੂੰ ਦੇ ਦਿੰਦਾ। ਕਈ ਵਾਰੀ ਤੇ ਲੁੱਟਿਆ ਗਿਆ, ਠੱਗੀਆਂ ਹੋ ਗਈਆਂ, ਸਾਈਬਰ ਕ੍ਰਾਈਮ ਹੋ ਗਿਆ, ਬੈਂਕ ਅਕਾਊਂਟ ਖਾਲੀ ਹੋ ਗਿਆ, ਇੱਦਾਂ ਵੀ ਹੋ ਜਾਂਦਾ। ਕਈ ਵਾਰੀ ਆ ਜਿਹੜੇ ਸਾਈਬਰ ਠੱਗ ਨੇ, ਕਈ ਵਾਰੀ ਤੁਹਾਨੂੰ ਵੀ ਉਹ ਫੇਕ ਕਾਲਾਂ ਜੀਆਂ ਆਉਂਦੀਆਂ ਹੋਣਗੀਆਂ ਵੀ ਇੰਨੇ ਤੁਹਾਡਾ ਮਿੱਤਰ ਦਾ ਐਕਸੀਡੈਂਟ ਹੋ ਗਿਆ, ਤੁਹਾਡੇ ਬੱਚੇ ਦਾ ਐਕਸੀਡੈਂਟ ਹੋ ਗਿਆ, ਇੰਨੇ ਪੈਸੇ ਜਲਦੀ ਭੇਜ ਦਿਓ ਇਤਿਆਦਕ। ਸੋ ਸੰਚਿਤ ਸੰਚਿਤ ਥੈਲੀ ਕਿੰਨੀ, ਪ੍ਰਭ ਉਸ ਤੇ ਡਾਰ ਅਬਰ ਕੋ ਦੀਨੀ, ਜਦੋਂ ਮੌਤ ਹੋਈ ਫਿਰ ਵੀ ਤਾਂ ਕਿਸੇ ਨੇ ਖਰਚਣਾ ਹੀ ਹੈ ਨਾ। ਇਸ ਲਈ ਸਾਕਤ ਬੰਦਾ ਕੇਵਲ ਇਕੱਠਾ ਕਰਦਾ ਮਾਇਆ ਨੂੰ, ਨਾਨਕ ਮਾਇਆ ਨਾ ਸਾਥ, ਪਰ ਲੋਕ ਵਿੱਚ ਸਾਥ ਨਹੀਂ ਜਾਂਦੀ। ਪੌੜੀ ਥੱਥਾ ਥਿਰ ਕੋਉ ਨਹੀਂ, ਕਾਏ ਪਸਾਰ ਹੋ ਪਾਪ, ਫਿਰ ਥੱਥੇ ਅੱਖਰ ਤੋਂ ਆਰੰਭ ਕਰਦੇ ਨੇ। ਕਹਿੰਦੇ ਥੱਥੇ ਤੋਂ ਸਿੱਖਿਆ ਲੈ ਲੈ, ਇੱਥੇ ਕੁਝ ਵੀ ਥਿਰ ਨਹੀਂ। ਥਿਰ ਦਾ ਪੂਰਾ ਸ਼ਬਦ ਹੈ ਸਥਿਰ, ਸਥਾਈ ਤੌਰ ਤੇ ਟਿਕਣ ਵਾਲਾ। ਸੰਸਾਰ ਦੀ ਕੋਈ ਵਸਤੂ, ਜੀਵ ਜੰਤੂ ਸਥਾਈ ਤੌਰ ਤੇ ਇੱਥੇ ਟਿਕਣ ਵਾਲਾ ਨਹੀਂ, ਪਦਾਰਥ ਕੋਈ ਟਿਕਣ ਵਾਲਾ ਨਹੀਂ। ਥੱਥਾ ਥਿਰ ਕੋਉ ਨਹੀਂ, ਕਾਏ ਪਸਾਰ ਹੋ ਪਾਪ, ਫਿਰ ਕਾਹਨੂੰ ਇੰਨਾ ਵੱਡਾ ਪਸਾਰਾ ਕਰੀ ਜਾਂਦਾ। ਜਿਨੀ ਚੱਲਣ ਜਾਣਿਆ, ਜਿਨ੍ਹਾਂ ਦੇ ਦਿਮਾਗ ਵਿੱਚ ਧਿਆਨ ਵਿੱਚ ਇਹ ਗੱਲ ਹੋਵੇ ਵੀ ਜਾਣਾ, ਸੇ ਕਿਉਂ ਕਰਹਿ ਵਿਥਾਰ, ਉਹ ਬਹੁਤਾ ਵਿਸਥਾਰ ਨਹੀਂ ਕਰਦੇ, ਸਮਝਣ ਵਾਸਤੇ ਥੋੜ੍ਹੀ ਜਿਹੀ ਗੱਲ ਕਰ ਲੈਂਦੇ। ਕਈ ਵਾਰੀ ਯਾਤਰਾ ਦੌਰਾਨ ਆਪਾਂ ਨੂੰ ਕਿਸੇ ਹੋਟਲ ਵਿੱਚ ਰੁਕਣਾ ਪੈ ਜਾਂਦਾ ਹੈ, ਤੇ ਪਤਾ ਵੀ ਇੱਕ ਰਾਤ ਰੁਕਣਾ, ਦੋ ਰਾਤਾਂ ਰੁਕਣਾ, ਇੰਨਾ ਕੁ ਮੌਕਾ ਹੁੰਦਾ ਨਾ, ਕਿਤੇ ਤਿੰਨ ਵਾਲਾ ਵੀ ਬਣ ਜਾਂਦਾ ਹੋਵੇਗਾ ਕਈਆਂ ਦਾ। ਤੇ ਪਹਿਲੀ ਗੱਲ ਤੇ ਸਿਆਣਾ ਬੰਦਾ ਯਾਤਰਾ ਦੇ ਉੱਤੇ ਕੋਸ਼ਿਸ਼ ਕਰਦਾ ਵੀ ਘੱਟ ਤੋਂ ਘੱਟ ਸਮਾਨ ਲੈ ਕੇ ਜਾਈਏ, ਕੇਵਲ ਜ਼ਰੂਰੀ ਚੀਜ਼ਾਂ ਲੈ ਜਾਈਏ, ਵਾਧੂ ਸਮਾਨ ਨਾ ਚੁੱਕੀਏ। ਫਿਰ ਜਦੋਂ ਪਤਾ ਹੁਣ ਜਿਹੜਾ ਬੈਗ ਹੈ, ਅਟੈਚੀ ਹੈ, ਬਹੁਤ ਵੱਡਾ ਜੇ ਭਰਿਆ ਹੋਵੇ ਨਾ, ਮੰਨ ਲਓ ਹੋਟਲ ਦੇ ਕਮਰੇ ਵਿੱਚ ਲੈ ਗਏ, ਉੱਥੇ ਖੋਲ੍ਹ ਲਈਏ ਪੂਰੇ ਦਾ ਪੂਰਾ ਸਮਾਨ, ਬਾਹਰ ਕੱਢ ਲਈਏ, ਅਗਲੀ ਸਵੇਰ ਇਕੱਠਾ ਕਰਨਾ ਔਖਾ ਹੋ ਜਾਂਦਾ ਹੈ। ਕਿਵੇਂ ਉਹ ਬਸਤਰ ਕੱਪੜੇ ਦੁਆਰਾ ਤਹਿਹਾਂ ਲਾ ਲਾ ਕੇ ਰੱਖਣੇ ਨੇ, ਬੜਾ ਮੁਸ਼ਕਲ ਹੈ ਨਾ, ਮੰਨੋ ਇਹ ਨੁਕਤੇ ਦੀ ਗੱਲ ਹੈ। ਜਦੋਂ ਪਤਾ ਵੀ ਰੁਕਣੀ ਇੱਕ ਰਾਤ ਹੈ, ਸਿੰਘ ਤੇ ਕਛਹਿਰੇ ਭਰਨੇ ਨਾਲ ਹੀ ਗੁਜ਼ਾਰਾ ਕਰ ਲੈਂਦੇ ਨੇ ਵੀ ਚਲੋ ਕਾਫੀ ਹੈ, ਚਲੋ ਥੋੜ੍ਹਾ ਬਹੁਤਾ ਵੱਧ ਜ਼ਰੂਰੀ ਵੀ ਚੱਲ ਜਾਂਦਾ ਹੈ, ਪਰ ਬਹੁਤਾ ਜ਼ਿਆਦਾ ਆਪਾਂ ਵਿਸਥਾਰ ਕਰੀਏ ਨਾ, ਫਿਰ ਓਨਾ ਹੀ ਇਕੱਠਾ ਕਰਨਾ ਔਖਾ ਹੈ। ਇਹ ਹੈ ਗੱਲ ਬਿਰਤੀ ਦੀ। ਬਿਰਤੀ ਨੂੰ ਜਿੰਨੀ ਪਦਾਰਥਾਂ ਨਾਲ ਜੋੜ ਲਈਏ, ਜਿੰਨਾ ਸੰਸਾਰ ਵਿੱਚ ਖੰਡਾ ਲਈਏ ਸੁਭਾਅ ਨੂੰ, ਆਪਣੇ ਨੂੰ, ਸੋਚ ਨੂੰ, ਤੇ ਇਸ ਦੁਨੀਆਂ ਤੋਂ ਜਾਣ ਲੱਗਿਆਂ ਮੁੜ ਕੇ ਇਕੱਠੀ ਕਰਨੀ ਬਹੁਤ ਔਖੀ ਹੈ। ਇਕੱਤਰ ਨਹੀਂ ਹੁੰਦਾ ਮਨ, ਇਕਾਗਰ ਨਹੀਂ ਹੁੰਦਾ ਭਾਵ, ਸੁਰਤ ਟਿਕਦੀ ਨਹੀਂ ਵਾਹਿਗੁਰੂ ਦੇ ਚਰਨਾਂ ਵਿੱਚ, ਖੰਡਾ ਜੋ ਬਹੁਤ ਹੀ ਲਈ ਹੈ। ਜਦੋਂ ਪਤਾ ਵੀ ਛੱਡ ਕੇ ਜਾਣਾ, ਫਿਰ ਵਿਸਥਾਰ ਦੀ, ਖੰਡਾ ਦੀ ਲੋੜ ਨਹੀਂ। ਸਤਿਗੁਰੂ ਕਹਿੰਦੇ ਪਰ ਸੋਚ ਜਰਾ, ਜਦੋਂ ਤੈਨੂੰ ਪਤਾ ਵੀ ਇੱਥੇ ਟਿਕਣ ਵਾਲਾ ਕੁਝ ਨਹੀਂ, ਕਾਹਨੂੰ ਪਸਾਰਾ ਕਰੀ ਜਾਂਦਾ, ਕਈ ਕਈ ਘਰ ਦੂਜੇ ਸ਼ਹਿਰਾਂ ਵਿੱਚ ਵੀ ਜਾ ਕੇ ਲੈਣਾ, ਬਿਜਨਸ ਇੰਨਾ ਵਧਾਈ ਜਾਂਦਾ, ਬੀ ਸੀ ਦੀ ਗੱਲ ਹੈ ਤੇ ਮੇਰੀ ਕਲੋਜ ਫੈਮਿਲੀ ਹੈ, ਮੈਂ ਨਾਂ ਨਹੀਂ ਲਵਾਂਗਾ, ਵੈਸੇ ਵੀ ਨਹੀਂ ਨਾਂ ਤਾਂ ਲੈਣਾ ਚਾਹੀਦਾ। ਇੱਕ ਸੱਜਣ ਨੇ ਕਾਰੋਬਾਰ ਇੰਨਾ ਉਹਦਾ ਵੱਧ ਗਿਆ ਰੀਅਲ ਅਸਟੇਟ ਦਾ, ਪਤਾ ਹੀ ਨਹੀਂ ਕਿੰਨੀਆਂ ਕੁ ਇਮਾਰਤਾਂ ਉਹਦੀਆਂ ਕਮਰਸ਼ੀਅਲ ਉਹਦੇ ਕੋਲ, ਕਿੰਨੇ

ਪਿਆਰ ਉਹਦੇ ਕੋਲ। ਅਤੇ ਇੱਥੇ ਸ਼ਾਇਦ ਕੈਲਗਰੀ ਦੇ ਵਿੱਚ ਵੀ ਉਹਨੇ ਘਰ ਲਏ ਸੀ, ਮੈਨੂੰ ਆਪ ਹੀ ਦੱਸ ਰਿਹਾ ਸੀ ਵਿਚਾਰਾ। ਬਹੁਤ ਕਾਰੋਬਾਰ ਵਧਾਇਆ ਉਹਦਾ, ਘਰ ਇੰਨਾ ਕੁ ਵੱਡਾ ਵੀ ਇੱਕ ਸਿਰੇ ਤੋਂ ਦੂਜਾ ਪਾਸਾ ਨਜ਼ਰ ਨਹੀਂ ਸੀ ਆਉਂਦਾ ਅੰਦਰੋਂ, ਵੱਡਾ ਘਰ। ਸਾਨੂੰ ਸ਼ੌਕ ਹੈ ਵੱਡੇ ਘਰਾਂ ਦਾ, ਚਲੋ ਕੋਈ ਗੱਲ ਨਹੀਂ ਮਹਾਰਾਜ, ਬਲ ਬਖਸ਼ ਹੀ ਲੈਣੇ ਚਾਹੀਦੇ ਨੇ। ਅਤੇ ਮੇਰੇ ਕੋਲ ਆਪਣੇ ਦਿਲ ਦਾ ਦਰਦ ਰੋ ਬੈਠਿਆ, ਬੱਚਾ ਜਵਾਨ ਹੈ, ਧੀ ਜਵਾਨ ਹੈ। ਹੁਣ ਅੰਦਾਜ਼ਾ ਲਾਓ ਬੱਚੇ ਜਵਾਨ ਨੇ ਅਤੇ ਘੱਟੋ ਘੱਟ ਵਿਆਹ ਨੂੰ 30 ਸਾਲ ਹੋ ਗਏ ਹੋਣੇ ਨੇ। ਮੈਰਿਜ ਦੇ 30 ਸਾਲ ਬਾਅਦ ਉਹ ਪਿੱਟ ਪਿੱਟ ਕੇ ਕਹਿ ਰਿਹਾ ਸੀ, ਕਹਿੰਦਾ ਨਾ ਮੈਨੂੰ ਬੱਚੇ ਸਾਥ ਦੇ ਰਹੇ ਨੇ, ਨਾ ਘਰਵਾਲੀ। ਘਰਵਾਲੀ ਡਿਵੋਰਸ ਮੰਗ ਰਹੀ ਹੈ ਅਤੇ ਪ੍ਰੋਪਰਟੀ ਦਾ ਹਿੱਸਾ ਮੰਗ ਰਹੀ ਹੈ। ਕੀ ਨਿਕਲਿਆ? ਸਭ ਕੁਛ ਕਮਾ ਕੇ ਕੇਵਲ ਪਛਤਾਵਾ, ਦੁੱਖ। ਉਹਦੇ ਨਾਲ ਤੋਂ ਬਿਹਤਰ ਹੈ ਵੀ ਕਿਤੇ ਸੰਸਕਾਰ ਹੋਰ ਤਕੜੇ ਮਜ਼ਬੂਤ ਕਰਦਾ। ਕਮਾਈ ਪ੍ਰੋਪਰਟੀ ਚਾਹੇ ਥੋੜ੍ਹੀ ਘੱਟ ਹੀ ਹੁੰਦੀ। ਸੋ ਇਸ ਤਰ੍ਹਾਂ ਦੀ ਹਾਲਤ ਐਂਡ ਵਿੱਚ ਬਣ ਰਹੀ ਹੈ। ਸਤਿਗੁਰੂ ਕਹਿੰਦੇ ਕਿਉਂ ਐਵੇਂ ਪਸਾਰਾ ਕਰੀ ਜਾਂਦਾ? ਥੋੜ੍ਹਾ ਸੋਚ ਜਰਾ, ਅਨਕ ਬੰਚ ਬਲ ਛਲ ਕਰੋ, ਮਾਇਆ ਏਕ ਉਪਾਵ। ਮਾਇਆ ਨੂੰ ਇਕੱਠਿਆਂ ਕਰਨ ਵਾਸਤੇ ਜਿਹੜੇ ਉਪਰਾਲੇ ਨੇ, ਇਹਦੇ ਵਿੱਚ ਬੜੇ ਬਲ ਛਲ ਤੋਂ ਕਰਦਾ, ਧੋਖਾ ਠੱਗੀਆਂ ਫਰੇਬੀਆਂ ਕਰਦਾ, ਕੋਈ ਡੀਲ ਕਰਦਾ ਉਹਦੇ ਵਿੱਚ ਵੀ ਧੋਖਾ ਕਰਨ ਦੀ ਕੋਸ਼ਿਸ਼ ਕਰਦਾ। ਥੈਲੀ ਸੰਚਹੋ ਸ਼ਰਮ ਕਰੋ, ਥਾਕ ਪਰਹੋਗਾ ਬਾਰ। ਥੈਲੀ ਸੰਚੋ ਤੋਂ ਭਾਵ ਹੈ ਮਾਇਆ ਇਕੱਠੀ ਕਰਦਾ ਬਹੁਤੀ। ਕਿਵੇਂ ਕਰਦੇ? ਸ਼ਰਮ ਕਰੋ, ਸ਼ਰਮ ਹੁੰਦਾ ਘਾਲਣਾ, ਮਿਹਨਤ, ਬਹੁਤ ਜ਼ਿਆਦਾ ਐਕਸਟਰਾ ਮਿਹਨਤ ਕਰਨੀ। ਕਹਿੰਦੇ ਬਹੁਤ ਹੀ ਘਾਲਣਾ, ਘਾਲ ਕੇ ਪੈਸੇ ਇਕੱਠੇ ਕਰ ਲਏ, ਡਾਲਰ ਇਕੱਠੇ ਵੀ ਜੇ ਕਰ ਲਏ ਨਾ, ਥੱਕ ਜਾਏਗਾ ਆਖਰ ਨੂੰ। ਇੱਥੇ ਥੱਕਣ ਦਾ ਭਾਵ ਹੈ ਵੀ ਸਰੀਰ ਕਿੰਨਾ ਕੁ ਚਿਰ ਸਾਥ ਦਿੰਦਾ ਰਹੇਗਾ। ਉਮਰ ਦੇ ਲਿਹਾਜ਼ ਨਾਲ ਇਹਨੇ ਥੱਕਣਾ ਹੀ ਹੈ ਨਾ, ਵੱਧ ਤੇ ਵੱਧ 60 ਕੁ ਸਾਲ ਤੱਕ ਜ਼ੋਰ ਲਾ ਲਏਗਾ, ਉਹ ਤੋਂ ਬਾਅਦ ਕਿੰਨਾ ਕੁ ਚੱਲੀ ਜਾਏਗਾ। ਫਿਰ ਕਹਿੰਦਾ ਜੀ ਹੁਣ ਗੋਡੇ ਨਹੀਂ ਸਾਥ ਦਿੰਦੇ, ਕੰਮ ਨਹੀਂ ਹੁੰਦਾ ਇਤਿਆਦਿਕ। ਕਹਿੰਦੇ ਜਦੋਂ ਇਹ ਸਰੀਰ ਨੇ ਥੱਕਣਾ, ਇਹਦਾ ਸੁਭਾਅ ਏ। ਆਪਾਂ ਪੜ੍ਹੀਏ ਗੁਰਬਾਣੀ ਨਾ, ਸਾਨੂੰ ਨਾਲ ਦੀ ਨਾਲ ਗਾਈਡੈਂਸ ਮਿਲਦੀ ਹੈ, ਪਰ ਪੜ੍ਹਦਾ ਹੀ ਬਹੁਤ ਘੱਟ ਹੈ। ਸਿੱਖ ਸਮਾਜ ਹੀ ਨਹੀਂ ਗੁਰਬਾਣੀ ਪੜ੍ਹਦਾ, ਦੂਜਿਆਂ ਨੇ ਕੀ ਪੜ੍ਹਨੀ ਹੈ? ਸਤਿਗੁਰੂ ਸਮਝਾਉਂਦੇ ਨੇ 10 ਬਲਤਣ 20 ਰਵਣ 30 ਕਾ ਸੁੰਦਰ ਕਹਾਵੈ, 40 ਸੀ ਪੁਰ ਹੋਏ 85 ਪਾਖਿਸ ਹੈ, 60 ਕੇ ਬੁੱਢੇ ਭਾਵ ਹੈ। 10-10 ਸਾਲ ਦੇ ਪਾਰਟ ਜ਼ਿੰਦਗੀ ਦੇ ਬਣਾਏ, ਕਹਿੰਦੇ 10 ਸਾਲ ਤਾਂ ਬਿਲਕੁਲ ਬਚਪਨ ਵਿੱਚ ਲੰਘੇ ਤੇਰੇ ਛੋਟੀ ਉਮਰ ਵਿੱਚ, ਅਗਲੇ 10 ਸਾਲ 20 ਕੁ ਸਾਲ ਤੱਕ ਤੈਨੂੰ ਖਾਣ ਪੀਣ ਦੇ ਸ਼ੌਕਾਂ ਨੇ ਪ੍ਰੇਰਿਆ ਆਪਣੇ ਵੱਲ, 20-30 ਸਾਲ ਦਾ ਜਿਹੜਾ ਤੀਜਾ ਦਹਾਕਾ ਸੀ ਤੈਨੂੰ ਆਪਣੀ ਸੁੰਦਰ ਜਵਾਨੀ ਦਾ ਮਾਣ ਰਿਹਾ, ਤੇ ਚੌਥੇ ਦਹਾਕੇ ਵਿੱਚ ਜਾਣੀ ਕਿ 40 ਕੁ ਸਾਲ ਤੱਕ ਪਹੁੰਚਦਿਆਂ ਸਰੀਰ ਦੀ ਜਿੰਨੀ ਵੀ ਡਿਵੈਲਪਮੈਂਟ ਸੀ, ਵਿਕਾਸ ਸੀ, ਇਹ ਸਿਖਰ ਤੇ ਪਹੁੰਚ ਗਿਆ। ਹੁਣ ਸਰੀਰ ਅੱਗੇ ਹੋਰ ਵਿਕਸਿਤ ਨਹੀਂ ਹੋਣਾ, ਨਾ ਕੱਦ ਨੇ ਵਧਣਾ, ਨਾ ਮਾਸਪੇਸ਼ੀਆਂ ਨੇ ਪਹਿਲਾਂ ਨਾਲੋਂ ਮਜ਼ਬੂਤ ਹੋਣਾ, ਬਲਕਿ ਉਲਟੀ ਦਿਸ਼ਾ ਵਿੱਚ ਹੁਣ ਡਾਊਨਫਾਲ ਆਉਣਾ। 40 ਸੀ ਪੁਰ ਹੋਏ 85 ਪਗ ਖਿਸੈ, 50 ਕੁ ਸਾਲ ਜਿਹੜਾ ਪੰਜਵਾਂ ਦਹਾਕਾ ਹੈ ਨਾ, ਥੋੜ੍ਹਾ ਥੋੜ੍ਹਾ ਸਰੀਰ ਦਾ ਬੈਲੈਂਸ ਅਨਕੰਟਰੋਲ ਹੋਣਾ ਸ਼ੁਰੂ ਹੋ ਜਾਂਦਾ। ਕਈ ਵਾਰੀ ਪੈਰ ਇੱਧਰ ਉੱਧਰ ਟਿਕਦਾ, ਸਹੀ ਨਹੀਂ ਆਪਣਾ ਬੈਲੈਂਸ ਸੰਭਾਲ ਪਾਉਂਦਾ, ਠੋਕਰਾਂ ਥੋੜ੍ਹੀ ਥੋੜ੍ਹੀਆਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ, ਇਸ਼ਾਰੇ ਨੇ ਇਹ ਉਮਰ ਦੇ। ਫਿਰ ਕਹਿੰਦੇ 6ਵਾਂ ਦਹਾਕਾ ਹੈ 60 ਕੇ ਬੁਢੇਪਾ ਆਵੇ, ਇੱਥੇ ਤੱਕ ਤੇ ਬੁਢੇਪੇ ਨੇ ਆ ਕੇ ਤੈਨੂੰ ਪਕੜ ਹੀ ਲੈਣਾ ਨਾ, ਇਹ ਤੋਂ ਬਾਅਦ ਤੇ ਹਾਲਤ ਹੋਰ ਵੀ ਕਮਜ਼ੋਰ ਹੈ, 70 ਕਾ ਮਤਹੀਣ, ਫਿਰ ਦਿਮਾਗ ਵੀ ਕਮਜ਼ੋਰ ਹੋ ਜਾਂਦਾ। ਕਹਿੰਦਾ ਜੀ ਹੁਣ ਯਾਦ ਨਹੀਂ ਰਹਿੰਦਾ, ਭੁੱਲ ਜਾਈਦਾ ਛੇਤੀ, 70 ਕਾ ਮਤਹੀਣ, 80 ਕਾ ਵਿਵਹਾਰ ਨਾ ਪਾਵੇ। 8ਵਾਂ ਦਹਾਕਾ ਜ਼ਿੰਦਗੀ ਦਾ ਐਸਾ ਹੈ ਵੀ ਕੰਮ ਕਾਰ ਤੋਂ ਬਿਲਕੁਲ ਜਾਂਦਾ ਰਿਹਾ, ਸੁਭਾਵਕ ਛੋਟੇ ਕੰਮ ਵੀ ਹੁਣ ਨਹੀਂ ਹੋ ਰਹੇ। ਬੇਬੇ ਵਿਚਾਰੀ 75 ਸਾਲਾਂ ਦੀ ਹੋ ਗਈ, ਹੁਣ ਰਸੋਈ ਦਾ ਕੰਮ ਵੀ ਮੁਸ਼ਕਲ ਹੋ ਗਿਆ ਨਾ। ਇਸੇ ਤਰ੍ਹਾਂ 90 ਕਾ ਸਹਿਜਾਸਨੀ, ਕੋਈ 90 ਤੱਕ ਪਹੁੰਚਣ ਵਾਲਾ ਭਾਗਾਂ ਵਾਲਾ ਵਿਰਲਾ ਹੋਵੇ ਤੇ ਸਹਿਜਾ ਤੇ ਆਸਣ ਹੈ, ਹੁਣ ਬੈੱਡ ਤੇ ਹੀ ਰਹਿੰਦਾ ਬਹੁਤਾ ਟਾਈਮ, ਹਾਲਤ ਸਰੀਰ ਦੀ ਇਹ ਹੈ। ਤੇ ਇਸ ਕਰਕੇ ਆਖਰ ਨੂੰ ਤੇ ਥੱਕਣਾ ਨਾ, ਕਿੰਨਾ ਕੁ ਚਿਰ ਦੌੜਿਆ ਫਿਰੀ ਜਾਵੇਗਾ। ਮਾਟੀ ਕੋ ਪੁੱਤਰਾ ਕੈਸੇ ਨਚਤ ਹੈ, ਪਹਿਲੀ ਜ਼ਿੰਦਗੀ ਵਿੱਚ ਬੜੀਆਂ ਖੁਸ਼ੀਆਂ, ਨੱਚਦਾ ਟੱਪਦਾ, ਆਹ ਕਰ ਦਿਆਂਗੇ, ਆਹ ਕਾਰੋਬਾਰ ਕਰ ਦਿਆਂਗੇ, ਤਰੱਕੀ ਕਰਾਂਗੇ, ਅਗਲੇ ਸਾਲ ਹੋਰ ਕਰਾਂਗੇ। ਮਾਟੀ ਕੋ ਪੁੱਤਰਾ ਕੈਸੇ ਨਚਤ ਹੈ, ਦੇਖ ਹੈ।
ਦਿੱਖ ਹੈ, ਸੁਣੇ, ਬੋਲੇ, ਇੱਧਰ ਉੱਧਰ ਦੁਨੀਆਂ ਵੱਲ ਵੇਖਦਾ, ਕਈਆਂ ਨੂੰ ਵੇਖ ਕੇ ਸਿੱਖਿਆ ਲੈਂਦਾ, ਕਈਆਂ ਨੂੰ ਨਫ਼ਰਤ ਕਰੀ ਜਾਂਦਾ, ਕਈਆਂ ਦੇ ਨਾਲ ਈਰਖਾ ਹੋ ਜਾਂਦੀ ਹੈ, ਦਿੱਖ ਹੈ, ਸੁਣੇ, ਬੋਲੇ, ਸੁਣਦਾ ਬਹੁਤ ਕੁਝ ਹੈ, ਕਹਿੰਦਾ ਜੀ ਆਹ ਗਾਣਾ ਬੜਾ ਵਧੀਆ ਆਇਆ ਫਲਾਣੇ ਗਾਇਕ ਦਾ, ਬੜਾ ਵਧੀਆ ਲੱਗਿਆ ਮੈਨੂੰ, ਸੁਣਦਾ ਨਾ ਸੰਸਾਰ ਦੇ ਰਸਾਂ ਨੂੰ, ਬੋਲੇ, ਬੋਲਦਾ ਬਹੁਤ ਕੁਝ ਹੈ, ਹੰਕਾਰ ਵਿੱਚ ਵੀ ਬੋਲਦਾ, ਦੌੜਿਓ ਫਿਰਦਾ ਹੈ, ਦੌੜਿਆ ਹੀ ਫਿਰੀ ਜਾਂਦਾ, ਪੈਰ ਧਰਤੀ ਨੂੰ ਲੱਗਦੇ ਕੋਈ ਨਹੀਂ, ਕਦੇ ਜਵਾਨੀ ਦਾ ਨਸ਼ਾ, ਕਦੇ ਬਾਹਾਂ ਦਾ ਨਸ਼ਾ, ਪਰ ਆਖਰ ਨੂੰ ਜਦੋਂ ਥੱਕ ਗਿਆ ਸਰੀਰ, ਸਤਿਗੁਰੂ ਕਹਿੰਦੇ ਆਖਰ ਨੂੰ ਤੇ ਥੱਕਣਾ ਪੈਣਾ ਨਾ, ਥੈਲੀ ਸੰਚੋ ਸ਼ਰਮ ਕਰੋ ਥਾਕ ਪਰੋਗਾ ਵਾਰ ਐ ਮੂਰਖਾ, ਥੱਕ ਪੈਣਾ ਹੈ। ਅੱਗੇ ਆਖਦੇ ਨੇ ਕਹਿੰਦੇ ਮਨ ਕੈ ਕਾਮ ਨ ਆਵਈ ਅੰਤੇ ਅਵਸਰ ਬਾਰ, ਅੰਤੇ ਆਖਰ ਨੂੰ, ਅਵਸਰ ਹੁੰਦਾ ਸਮਾਂ, ਆਖਰੀ ਸਮਾਂ, ਆਖਰੀ ਸਵਾਸਾਂ ਤੇ ਜਾ ਕੇ, ਇਹ ਤੇਰੀ ਰੂਹ ਦੇ ਕੰਮ ਆਉਣ ਵਾਲੀਆਂ ਚੀਜ਼ਾਂ ਨਹੀਂ, ਰੂਹ ਦਾ ਸਾਥ ਇਹਨਾਂ ਨੇ ਨਹੀਂ ਨਿਭਾਉਣਾ ਹੈ, ਪਰ ਲੋਕ ਤੱਕ ਨਹੀਂ ਜਾਣਾ। ਥਿਤ ਪਾਪ ਹੋ ਗੋਬਿੰਦ ਭਜ ਹੋ ਸੰਤਹ ਕੀ ਸਿੱਖ ਲਏ ਹੋ, ਇਹ ਤੋਂ ਬਿਹਤਰ ਹੈ ਇੱਕ ਕੰਮ ਕਰ ਲੈ, ਤੇਰੇ ਨਾਲ ਸਾਥ ਨਿਭਾਉਣ ਵਾਲੀ ਵਸਤੂ ਤੈਨੂੰ ਸਮਝਾਉਣੇ ਹੈ, ਉਹ ਕੀ ਹੈ ਬਈ ਜਿਹੜਾ ਪਰਮੇਸ਼ਰ ਵਾਹਿਗੁਰੂ ਦਾ ਭਜਨ ਹੈ ਨਾ, ਉਹ ਸਾਧ ਸੰਗਤ ਵਿੱਚ ਆ ਕੇ ਕਰ ਲੈ, ਗੁਰਮੁਖਾਂ ਦੀ ਸੰਗਤ ਵਿੱਚ ਆ ਜਾ, ਸੁਸਾਇਟੀ ਤੈਨੂੰ ਚੇਂਜ ਕਰੇਗੀ, ਜਿਹੋ ਜੇ ਲੋਕਾਂ ਦੀ ਸੁਸਾਇਟੀ ਵਿੱਚ ਵਿਚਰੀਏ ਨਾ, ਸਾਡਾ ਸੁਭਾਅ ਉਸ ਤਰ੍ਹਾਂ ਦਾ ਹੋਣਾ ਸ਼ੁਰੂ ਹੋ ਜਾਂਦਾ ਹੈ। ਸਮੇਂ ਦੀ ਹੁਣ ਘਾਟ ਹੈ, ਮੈਂ ਇਹਦੀ ਵਿਆਖਿਆ ਨਹੀਂ ਕਰ ਪਾਵਾਂਗਾ, ਪਰ ਕਹਿੰਦੇ ਸੰਗਤ ਚੰਗੀ ਚੁਣ ਲੈ, ਸਿੱਖਾਂ ਦੀ, ਗੁਰਸਿੱਖਾਂ ਸਾਧੂ ਸੰਤਾਂ ਦੀ ਸੰਗਤ ਵਿੱਚ ਆ ਜਾ, ਗੁਰੂ ਦੀ ਸੰਗਤ ਵਿੱਚ ਆ ਜਾ, ਥਿਤ ਪਾਪ ਹੋ, ਫਿਰ ਤੇਰਾ ਇਹ ਹਿਰਦਾ ਮਨ ਟਿਕਣਾ ਸ਼ੁਰੂ ਹੋ ਜਾਵੇਗਾ, ਇਹਦੀ ਭਟਕਣਾ ਘਟਣੀ ਸ਼ੁਰੂ ਹੋ ਜਾਵੇਗੀ, ਸਹਿਜੇ ਸਹਿਜੇ ਇਹ ਟਿਕ ਜਾਵੇਗਾ, ਇਕਾਗਰ ਹੋ ਜਾਵੇਗਾ, ਹੁਣ ਬਾਕੀ ਫੁਰਨੇ ਖਤਮ ਹੋ ਜਾਣਗੇ, ਕੇਵਲ ਤੇ ਕੇਵਲ ਪਰਮੇਸ਼ਰ ਦੇ ਪਿਆਰ ਦਾ, ਨਾਮ ਦਾ ਫੁਰਨਾ ਰਹਿ ਜਾਵੇਗਾ ਅੰਦਰ। ਪ੍ਰੀਤ ਕਰੋ ਸਦ ਏਕ ਸਿਓ ਯਾ ਸਾਚਾ ਅਸਨੇਹ, ਸੱਚਾ ਪਿਆਰ ਜਿਹੜਾ ਵਾਸ਼ਨਾ ਦੇ ਅਧੀਨ ਪਿਆਰ ਹੁੰਦਾ ਨਾ, ਇਹ ਸੱਚਾ ਨਹੀਂ ਹੁੰਦਾ। ਥੋੜੇ ਜਿਹੇ ਮੈਂ ਖੁੱਲੇ ਸ਼ਬਦਾਂ ਵਿੱਚ ਤੁਹਾਡੇ ਕੋਲੋਂ ਮੁਆਫੀ ਮੰਗ ਕੇ ਕਹਿਣ ਲੱਗੇ ਆ, ਅੱਜ ਸਾਡੇ ਯੂਥ ਦੀ ਹਾਲਤ ਇਹ ਹੈ ਜੀ, ਇਹ ਮੇਰਾ ਗਰਲਫ੍ਰੈਂਡ ਹੈ, ਇਹ ਮੇਰਾ ਬੁਆਏਫ੍ਰੈਂਡ ਹੈ, ਇਹੀ ਕੁਛ ਚੱਲ ਰਿਹਾ ਨਾ। ਸਵੀਕਾਰ ਕਰੀਏ ਜਾਂ ਨਾ ਕਰੀਏ, ਬੱਚੇ ਬਾਕੀ ਹੋ ਰਹੇ ਨੇ, ਤੇ ਉਸ ਉਮਰ ਦੇ ਵਿੱਚ ਕੇਵਲ ਚਿਹਰਾ ਦਿਸਦਾ, ਕੇਵਲ ਚਮੜੀ ਦਿਸਦੀ ਹੈ, ਤੇ ਗੁਰੂ ਪਿਆਰਿਓ ਫਿਰ ਕਹਿੰਦਾ ਮੇਰਾ ਸੱਚਾ ਪਿਆਰ ਹੈ। ਤੇ ਕਈ ਵਾਰੀ ਉਹ ਵਿਆਹ ਵੀ ਹੋ ਜਾਂਦਾ ਬੱਚਿਆਂ ਦਾ, ਸਾਲ ਦੋ ਨਹੀਂ ਲੰਘਦੇ ਜਦੋਂ ਭਾਂਡੇ ਜੇ ਖੜਕ ਜਾਂਦੇ ਨੇ, ਆਖੋ ਸਤਨਾਮ ਸ੍ਰੀ ਵਾਹਿਗੁਰੂ, ਕਿੱਥੇ ਗਿਆ ਪਿਆਰ, ਕਈ ਵਾਰੀ ਤਾਂ ਡਿਵੋਰਸ ਹੋ ਰਹੇ ਨੇ। ਸੋ ਇਹ ਜਿਹੜਾ ਪਿਆਰ ਹੈ, ਇਹ ਵਾਸ਼ਨਾ ਦੇ ਅਧੀਨ ਪਿਆਰ ਹੈ। ਦੋ ਤਰ੍ਹਾਂ ਦਾ ਇਸ਼ਕ ਹੁੰਦਾ, ਇੱਕ ਇਸ਼ਕ ਹਕੀਕੀ ਹੁੰਦਾ, ਇੱਕ ਇਸ਼ਕ ਮਿਜਾਜੀ ਹੁੰਦਾ। ਇਹ ਉਰਦੂ ਦਾ ਸ਼ਬਦ ਹੈ, ਦੋਵੇਂ ਸ਼ਬਦ ਫਾਰਸੀ ਤੋਂ ਆਏ ਨੇ, ਉਰਦੂ ਵਾਲੇ ਵੀ ਵਰਤਦੇ ਨੇ। ਮਿਜਾਜੀ ਇਸ਼ਕ ਹੈ ਜਿਹੜਾ ਕੇਵਲ ਵਾਸ਼ਨਾ ਦਾ ਇਸ਼ਕ ਹੈ, ਸਰੀਰਾਂ ਦਾ ਇਸ਼ਕ ਹੈ। ਇਸ਼ਕ ਹਕੀਕੀ ਹੈ ਜਿਹੜਾ ਸੱਚ ਕਿਹਾ ਜਾਂਦਾ। ਇਸ਼ਕ ਹਕੀਕੀ ਕੀਤਾ ਭਾਈ ਮਨੀ ਸਿੰਘ ਨੇ, ਇਸ਼ਕ ਹਕੀਕੀ ਕੀਤਾ ਭਾਈ ਤਾਰੂ ਸਿੰਘ ਨੇ, ਰੱਬ ਨਾਲ ਪਿਆਰ ਕੀਤਾ, ਗੁਰੂ ਨਾਲ ਪਿਆਰ ਕੀਤਾ। ਸੋ ਇਹ ਦੋਵਾਂ ਵਿੱਚ ਵੀ ਫਰਕ ਹੈ। ਇੱਥੇ ਸਤਿਗੁਰੂ ਸਮਝਾਉਂਦੇ ਨੇ, ਕਹਿੰਦੇ ਵਾਸ਼ਨਾ ਦੇ ਅਧੀਨ ਪਿਆਰ ਨਹੀਂ ਹੁੰਦਾ, ਅਸਲੀ ਸੁਨੇਹੋ, ਅਸਲੀ ਪਿਆਰ ਕੀ ਹੈ, ਮੈਂ ਫਿਰ ਪੜ੍ਹਦਿਆਂ, ਯਾ ਸਾਚਾ ਅਸਨੇਹੋ, ਕਿਹੜਾ, ਪ੍ਰੀਤ ਕਰੋ ਸਦ ਏਕ ਸਿਓ, ਇੱਕ ਵਾਹਿਗੁਰੂ ਨਾਲ ਪ੍ਰੀਤ ਕਰ ਲੈ, ਇਹ ਸੱਚਾ ਪਿਆਰ ਹੈ, ਇਹ ਸਦੀਵੀ ਪਿਆਰ ਹੈ, ਇਹ ਤੇਰੀ ਮੌਤ ਤੋਂ ਬਾਅਦ ਵੀ ਨਿਭਣ ਵਾਲਾ ਪਿਆਰ ਹੈ, ਵਾਹਿਗੁਰੂ ਤੈਨੂੰ ਸਾਥ ਦੇਵੇਗਾ। ਜਿਹ ਮਾਤ ਪਿਤਾ ਸੁਤਮੀਤ ਨਾ ਭਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ, ਕਰਨ ਕਾਰਨ ਕਰਨ ਕਰਾ ਬਨੋ, ਸਭ ਵਿਦ ਇੱਕ ਹੈ ਹਾਥ, ਇੱਕ ਵਾਹਿਗੁਰੂ ਦੇ ਹੱਥ ਵਿੱਚ ਹੈ ਸਾਰੀ ਖੇਡ ਵਰਤਾਉਣੀ, ਤੇ ਉਹਦੇ ਸਰਨ ਵਿੱਚ ਆ ਜਾ, ਉਸ ਤੇਰੀ ਦੁਨੀਆਂ ਬਦਲ ਕੇ ਰੱਖ ਦੇਵੇਗਾ, ਤੇਰੇ ਜ਼ਿੰਦਗੀ ਦੇ ਮੌਕੇ ਬਦਲ ਜਾਣਗੇ, ਸ਼ੁਭ ਮੌਕੇ ਤੈਨੂੰ ਪ੍ਰਦਾਨ ਕਰੇਗਾ, ਕਿਉਂਕਿ ਕਾਰਨ ਕਰਨ ਦੋਵੇਂ ਪਾਸੇ ਉਹੀ ਹੈ। ਕੁਛ ਵੀ ਵਰਤਦਾ ਦੁਨੀਆਂ ਵਿੱਚ, ਕੋਈ ਘਟਨਾ ਘਟਦੀ ਹੈ ਨਾ, ਕਰਨ ਤੋਂ ਪਹਿਲਾਂ, ਉਹਦੇ ਵਰਤਣ ਤੋਂ ਪਹਿਲਾਂ ਕੋਈ ਕਾਰਨ ਬਣਦਾ। ਰੋਡ 'ਤੇ ਐਕਸੀਡੈਂਟ ਹੋਇਆ, ਕਾਰਨ ਕੀ ਬਣਿਆ,
ਡਰਾਈਵਰ ਦੀ ਅੱਖ ਲੱਗ ਗਈ ਹੈ, ਕਾਰਨ ਬਣ ਗਿਆ। ਡਰਾਈਵਰ ਨੇ ਡਰਿੰਕ ਕੀਤੀ ਹੈ, ਕਾਰਨ ਬਣ ਗਿਆ। ਰੈੱਡ ਲਾਈਟ ਕਰੋਸ ਕੀਤੀ ਹੈ, ਕਾਰਨ ਬਣ ਗਿਆ। ਕਿਸੇ ਵੀ ਘਟਨਾ ਤੋਂ ਪਹਿਲਾਂ ਕੋਈ ਨਾ ਕੋਈ ਕਾਰਨ ਬਣਦਾ, ਕਾਰਨ ਤੋਂ ਬਿਨਾਂ ਕੁਝ ਨਹੀਂ ਘਟਦਾ। ਸਤਿਗੁਰੂ ਕਹਿੰਦੇ ਕਰਨ ਕਰਾਵਨ ਵਾਹਿਗੁਰੂ ਹੈ, ਉਹਨੇ ਕਾਰਨ ਵੀ ਆਪੇ ਬਣਾ ਦੇਣਾ ਤੇ ਕਰ ਵੀ ਆਪੇ ਦੇਣਾ, ਤੇਰੀ ਜ਼ਿੰਦਗੀ ਸੁਖੈਨ ਕਰ ਦੇਵੇਗਾ, ਤੇਰੇ ਮੌਕੇ ਇਸ ਤਰ੍ਹਾਂ ਦੇ ਬਣਾ ਦੇਵੇਗਾ ਵੀ ਤੇਰੀ ਜ਼ਿੰਦਗੀ ਆਸਾਨ ਹੋ ਜਾਵੇਗੀ। ਇੱਥੇ ਕਹਿੰਦੇ ਕਾਰਨ ਕਰਨ ਕਰਾਵਨੋ ਸਭ ਵਿਦ ਇੱਕ ਹੈ ਹੱਥ, ਸਭ ਇੱਕ ਵਾਹਿਗੁਰੂ ਦੇ ਹੱਥ ਵਿੱਚ ਹੈ, ਤੂੰ ਉਹਦੇ ਚਰਨਾਂ ਵਿੱਚ ਆ ਜਾ। ਜਿਤ ਜਿਤ ਲਾਭ ਹੋ ਤਿਤ ਤਿਤ ਲੱਗ ਹੈ, ਨਾਨਕ ਜੰਤ ਅਨਾਥ। ਅਰਦਾਸ ਰੂਪੀ ਪੰਕਤੀ ਹੈ, ਮੇਰੇ ਵਾਹਿਗੁਰੂ ਜੀ ਅਸੀਂ ਅਨਾਥ ਹਾਂ, ਤੁਹਾਡੇ ਬਿਨਾਂ ਸਾਡਾ ਇੱਥੇ ਦੁਨੀਆ ਵਿੱਚ ਕੋਈ ਮਾਲਕ ਨਹੀਂ, ਰਖਵਾਲਾ ਨਹੀਂ, ਇਹ ਜੀਵ ਅਨਾਥ ਹੈ। ਤੁਹਾਡੀ ਸ਼ਰਨ ਵਿੱਚ ਆਏ ਹਾਂ, ਹੁਣ ਜਿੱਥੇ ਲਾਓਗੇ ਉੱਧਰ ਲੱਗ ਜਾਣਾ, ਜਿੱਧਰ ਪਰੇਰੋਗੇ ਉੱਧਰ ਤੁਰ ਪਾਂਗੇ। ਆਪਣੀ ਮਤ ਨੂੰ ਪਾਸੇ ਰੱਖ ਕੇ ਜਦੋਂ ਗੁਰੂ ਦੀ ਮਤ ਅਪਣਾਵਾਂਗੇ, ਗੁਰੂ ਦੀ ਆਗਿਆ ਵਿੱਚ ਆਵਾਂਗੇ, ਫਿਰ ਇਹ ਤ੍ਰਿਸ਼ਨਾ ਵਰਗੇ ਰੋਗ ਵੀ ਮਿਟ ਜਾਣਗੇ। ਗੁਰਮੁਖੋ ਇਹੋ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪਹਿ ਮੇਲੇ। ਭੁੱਲਾਂ ਚੁੱਕਾਂ ਦੀ ਖਿਮਾ, ਸ਼ੁਕਰਾਨਾ ਕਰੀਏ ਗਰੀਬ ਨਿਵਾਰ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ, ਧੰਨਵਾਦ ਆਪ ਸਰਬ ਸੰਗਤਾਂ ਦਾ। ਆਓ ਅਸੀਸ ਬਖਸ਼ਿਸ਼ ਕਰੋ, ਦੇਹੋ ਸੱਜਣ ਅਸੀਸੜੀਆਂ, ਜਿਉਂ ਹੋਵੇ ਸਹਿਬ ਸਿਓ ਮੇਲ। ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ। ਆਨੰਦ ਭਇਆ ਹਮੇਰੀ ਮਾਏ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਰਾਗ ਰਤਨ ਪਰਬਾਰ ਪਰੀਆ, ਸਭ ਦੋ ਤਾਂ ਗਾਵੋ ਹਰੀ ਕੇਰਾ।

आनंद सुनो बड़ भागी हो, पार ब्रह्म प्रभ पाया।

जग बोले सोनेहाल वाहिगुरु जी का खालसा वाहिगुरु जी की फतेह।

ਸ਼ਾਹ ਵਪਾਰੀ ਦੁਆਰੇ ਆਏ, ਵੱਖਰ ਕਾਢੋ ਸੌਦਾ ਕਰਾਏ। ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਾ ਰਹੇ ਸਨ ਭਾਈ ਜਗਦੀਪ ਸਿੰਘ ਜੀ, ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਦੇ ਰਾਗੀ ਜਥਾ। ਸੂਰਾ ਸੋ ਪਹਿਚਾਨੀਏ ਜੋ ਲਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ, ਕਬਹੂ ਨਾ ਛੇਡੈ ਛਾਡੈ ਖੇਤ। ਸ਼ਹੀਦ ਭਾਈ ਮਨੀ ਸਿੰਘ, ਉਹਨਾਂ ਦਾ ਅੱਜ ਸ਼ਹੀਦੀ ਦਿਹਾੜਾ ਹੈ। 1737 ਦੇ ਵਿੱਚ ਭਾਈ ਸਾਹਿਬ ਦੀ ਸ਼ਹੀਦੀ ਲਾਹੌਰ ਦੀ ਧਰਤੀ 'ਤੇ ਹੁੰਦੀ ਹੈ। ਜਦੋਂ ਆਪਾਂ ਅਰਦਾਸ ਕਰਦੇ ਹਾਂ ਅਤੇ ਸ਼ਹੀਦਾਂ ਦਾ ਜਦੋਂ ਜ਼ਿਕਰ ਆਉਂਦਾ ਹੈ, ਉੱਥੇ ਬੰਦ ਬੰਦ ਕਟਾਏ ਉਹ ਭਾਈ ਮਨੀ ਸਿੰਘ ਹਨ, ਜਿਨ੍ਹਾਂ ਨੇ ਆਪਣੇ ਸਰੀਰ ਦਾ ਬੰਦ ਬੰਦ ਕਟਾ ਕੇ ਸ਼ਹੀਦ ਹੋਏ। ਉਹਨਾਂ ਦੀ ਯਾਦ ਦੇ ਵਿੱਚ ਅੱਜ ਦੇ ਦੀਵਾਨ ਸਜੇ ਹਨ। ਹੁਣ ਭਾਈ ਕਰਮਜੀਤ ਸਿੰਘ ਜੀ, ਹਜੂਰੀ ਰਾਗੀ ਸੱਚਖੰਡ, ਸ੍ਰੀ ਹਰਿਮੰਦਰ ਸਾਹਿਬ, ਤਿੰਨਾਂ ਦੇ ਜਥੇ ਪਾਸੋਂ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ। ਇਹਨਾਂ ਤੋਂ ਬਾਅਦ ਲੜੀਵਾਰ ਭਾਈ ਗੁਰਦਾਸ ਜੀ ਦੇ ਕਵਿਤਾ ਵਿੱਚੋਂ ਕਥਾ ਸਰਵਣ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟਾਨ ਕੋਟ ਧੰਨਵਾਦ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ। ਗੁਰਬਾਣੀ ਹਰ ਜਸ ਕੀਰਤਨ ਕਰਦਿਆਂ ਇੱਕ ਨੇ ਅਨੇਕਾਂ ਪ੍ਰਕਾਰ ਦੇ ਫੁੱਲਾਂ ਚੁੱਕਾ ਹੋ ਜਾਂਦੀਆਂ ਨੇ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਣ ਯੋਗ ਹਨ, ਸਤਿਗੁਰਾਂ ਦੀ ਸੰਗਤ ਬਖਸ਼ਣ ਯੋਗ ਹੈ। ਸਵਾ ਅਗਰੇਰੇ ਸਮੇਂ ਵਾਸਤੇ ਗਿਆਨੀ ਪਰਮਜੀਤ ਸਿੰਘ ਜੀ ਆਪ ਜੀ ਨੂੰ ਅਗਲੇ ਪ੍ਰੋਗਰਾਮ ਦੇ ਬਾਰੇ ਜਾਣਕਾਰੀ ਦੇਣਗੇ। ਸਤਿਗੁਰ ਕਿਰਪਾ ਕਰਨ, ਬਖਸ਼ਿਸ਼ ਕਰਨ, ਸਾਰੇ ਪਿਆਰੋਂ ਰੱਖੋ ਜੀ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਮਰਨ ਮੁਣਸਾਂ ਸੂਰਿਆਂ ਹੱਕ ਹੈ, ਜੋ ਹੋਏ ਮਰੇ ਪਰਵਾਣੋ। ਸ਼ਹੀਦ ਭਾਈ ਮਣੀ ਸਿੰਘ ਜੀ ਤਿੰਨਾਂ ਦਾ ਅੱਜ ਸ਼ਹੀਦੀ ਦਿਹਾੜਾ, ਉਸ ਸੰਬੰਧ ਵਿੱਚ ਦੀਵਾਨ ਸੱਜੇ ਹਨ। ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਾ ਰਹੇ ਸਨ ਭਾਈ ਕਰਮਜੀਤ ਸਿੰਘ ਜੀ, ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ। ਸੰਗਤਾਂ ਵੱਲੋਂ ਜਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਸਮਾਂ ਕਥਾ ਦਾ ਹੈ। ਸੰਤ ਗਿਆਨੀ ਮਹਿੰਦਰ ਸਿੰਘ ਜੀ ਪੜੀ ਵਾਲੇ ਤਿੰਨਾਂ ਪਾਸੋਂ ਚੱਲ ਲਈ ਲੜੀਵਾਰ ਭਾਈ ਗੁਰਦਾਸ ਜੀ ਦੇ ਕਿਬਿਤ ਸਵਈਆਂ ਵਿੱਚੋਂ ਕਥਾ ਸਰਵਣ ਕਰੀਏ। ਇਹਨਾਂ ਤੋਂ ਬਾਅਦ ਢਾਡੀ ਵਾਰਾਂ ਸਰਵਣ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਰਬਤ ਸੁਆਮੀ ਓਟ ਗਹੀ ਮੈਂ ਤੇਰੀ ਨਾ ਤੁਮ ਡੁਲਹੋ ਨਾ ਹਮ ਗਿਰਤੇ ਰੱਖ ਲੀਨੀ ਹਰ ਮੇਰੀ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨ ਨਾ ਸਕੋ

विसर नाही दातार अपना नाम देह गुण गावा दिन राते नानक चाओ एह कथन कथी न आवै तोटे कथ कथ कथी कोटि कोट कोटे सतनाम श्री वाहिगुरु जी जैसे मिष्टान पान पोख तोख बाल कह अस्थन पान थान जननी मटावई मिश्री मलाए जैसे औखद खबावे बैद मीठो कर खात रोगी रोग कटावई जैसे मिष्टान पान पे ओख तोख बाल कह अस्थन पान बान जननी मटावही मिश्री मलाए जैसे औखद खबाबे बैद मीठो कर खात रोगी रोग कटावई जैसे जल सींच सीख धन है करसान पालै पर पक भए कट घर में लियावई तैसे गुर कामना पुजाए नेह काम कर निज पद नाम धाम सिखै पहुंचावई जैसे जल सीच सीच धन है किरसान पालै पर पक भए कट घर में लियावई तैसे गुर कामना पुजाए नेह काम कर निज पद नाम धाम सिखै पहुंचावई वाहिगुरु जी का खालसा वाहिगुरु जी की फतेह सरबरे कायनात भगत बच्छल करुणा निदान जहरा जहूर हाजरा हजूर सर्ब कला समर्थ सर्ब कला भरपूर बाणी के बोहित नाम के जहाज शब्द स्वरूप जुगो जुग अटल सतगुरु धन धन धन श्री गुरु ग्रंथ साहिब जी महाराज सच्चे पातशाह दी साहिब दी पावन पवित्र प्यारी गोद अंदर रोजेमिया भरी जिंदगी विचों रोजाना दी तरह कुछ समा सतगुरां दी सतसंगत नसीब होई है वड्डे भागां नाल सतसंगत दी प्राप्ति हुंदी है पातशाह दे बचन ने सतसंगत साध पाई बिडभागी मन चल तो पयो अरूड़ा चंचल मन विशे वकारां विच वह रहा रुड़िया जांदा मन टका विच आ जांदा गुरु की संगत विच आके गुरमुख प्यारियो संगत शब्द की जो संज्ञा है मूल है ना इस संग तो बनता है संग का अर्थ हुंदा मिलाप कोई भी दो भावें वस्तुआं होन जीव जंतु होन
ਉਹਨਾਂ ਦਾ ਆਪਸ ਵਿੱਚ ਜਦੋਂ ਮਿਲਾਪ ਹੁੰਦਾ ਉਹਨੂੰ ਸੰਗ ਕਹੀਦਾ। ਤੇ ਹਰ ਸੰਗ ਦੇ ਵਿੱਚ ਇਹ ਵਿਧਾਨ ਹੈ ਵੀ ਉਹ ਦੋਵੇਂ ਵਸਤੂਆਂ ਆਪਸ ਵਿੱਚ ਇੱਕ ਦੂਜੇ ਨਾਲ ਕੁਛ ਲੈਣ ਦੇਣ ਕਰਦੀਆਂ ਨੇ, ਆਦਾਨ ਪ੍ਰਦਾਨ ਕਰਦੀਆਂ ਨੇ। ਕੁਛ ਆਪਣੇ ਕੋਲੋਂ ਦਿੱਤਾ ਤੇ ਕੁਛ ਲੈ ਲਿਆ। ਆਪਾਂ ਉਦਾਹਰਣ ਦੇ ਤੌਰ ਤੇ ਕਹਿ ਸਕਦੇ ਹਾਂ, ਰਸਤੇ ਤੇ ਤੁਰੇ ਜਾ ਰਹੇ ਹਾਂ, ਰਸਤੇ ਦੀ ਮਨ ਨੂੰ ਸੰਗਤ ਕੀਤੀ ਹੈ ਕੁਛ ਸਮੇਂ ਵਾਸਤੇ, ਰਸਤੇ ਨੂੰ ਕੁਛ ਦਿੱਤਾ ਹੈ। ਕੀ ਦਿੱਤਾ? ਆਪਣੀਆਂ ਪੈੜਾਂ ਦੇ ਨਿਸ਼ਾਨ ਛੱਡ ਦਿੱਤੇ। ਭਾਵੇਂ ਅੱਜ ਦੇ ਸਮੇਂ ਪੱਕੇ ਰਸਤੇ ਨੇ ਉਹ ਦਿਸਦੇ ਨਹੀਂ, ਪਰ ਗੁਰਮੁਖ ਪਿਆਰਿਓ ਤੁਹਾਨੂੰ ਪਤਾ ਹੋਣਾ, ਸੁੰਘਣ ਵਾਲੇ ਕੁੱਤੇ ਉਹਨਾਂ ਪੈੜਾਂ ਨੂੰ ਸੁੰਘ ਕੇ ਪਛਾਣ ਲੈਂਦੇ ਨੇ। ਕਿਸੇ ਵਸਤੂ ਨੂੰ ਹੱਥ ਲਾਈਏ, ਡੋਰ ਖੋਲਣ ਲੱਗਿਆਂ ਡੋਰ ਦੇ ਕੁੰਡੇ ਨੂੰ ਹੱਥ ਲਾਇਆ, ਇੱਕ ਦੋ ਸੈਕਿੰਡ ਦਾ ਸੰਗ ਹੋਇਆ ਆਪਸ ਵਿੱਚ ਹੱਥ ਦੇ ਨਾਲ ਕੁੰਡੇ ਦਾ, ਆਦਾਨ ਪ੍ਰਦਾਨ ਹੋਇਆ। ਜਿਹੜੀ ਕੁੰਡੇ ਦੇ ਉੱਤੇ ਥੋੜ੍ਹੀ ਬਹੁਤੀ ਕੋਈ ਡਸਟ ਵਗੈਰਾ ਸੀ ਉਹ ਹੱਥ ਨੂੰ ਲੱਗ ਗਈ, ਅਤੇ ਫਿੰਗਰ ਪ੍ਰਿੰਟ ਜਿਹੜੇ ਉਂਗਲਾਂ ਦੇ ਨਿਸ਼ਾਨ ਨੇ ਉਹ ਉਸ ਕੁੰਡੇ ਦੇ ਉੱਤੇ ਛੱਡ ਦਿੱਤੇ। ਕੁਛ ਲੈ ਲਿਆ, ਕੁਛ ਦੇ ਦਿੱਤਾ। ਦੁਨੀਆਂ ਦੇ ਅੰਦਰ ਹਰ ਦੋ ਵਸਤੂਆਂ ਦਾ ਸੰਗ ਜਦੋਂ ਹੁੰਦਾ ਉਹਦੇ ਵਿੱਚ ਆਦਾਨ ਪ੍ਰਦਾਨ ਹੁੰਦਾ। ਦੋਵੇਂ ਚੀਜ਼ਾਂ ਇੱਕ ਦੂਜੇ ਨੂੰ ਕੁਝ ਛੱਡਦੀਆਂ ਵੀ ਨੇ ਤੇ ਕੁਛ ਲੈਂਦੀਆਂ ਵੀ ਨੇ। ਕਿਸੇ ਮਨੁੱਖ ਦੀ ਸੰਗਤ ਕਰੀ, ਉੱਥੇ ਵੀ ਕੁਛ ਆਦਾਨ ਪ੍ਰਦਾਨ ਹੋਇਆ। ਉੱਥੇ ਕੀ ਹੋਇਆ? ਕੁਛ ਗੱਲਾਂ ਆਪਣੀਆਂ ਕਹਿ ਦਿੱਤੀਆਂ ਤੇ ਕੁਝ ਸੁਣ ਲਈਆਂ। ਪਾਰਕਾਂ ਦੇ ਅੰਦਰ ਬੈਠੇ ਬਹੁਤ ਸਾਰੇ ਲੋਕਾਂ ਨੂੰ ਆਪਾਂ ਵੇਖਦੇ ਹਾਂ, ਬਜ਼ੁਰਗਾਂ ਨੂੰ ਵੇਖਦੇ ਹਾਂ ਨਾ, ਘੜੀ ਦੋ ਘੜੀਆਂ ਕੁਝ ਵੱਧ ਘੱਟ ਸਮਾਂ ਗੱਲਾਂ ਬਾਤਾਂ ਕਰਦੇ ਨੇ। ਕੁਛ ਗੱਲਾਂ ਸੁਣੀਆਂ, ਗਿਆਨ ਸੁਣਿਆ, ਦੁਨੀਆਦਾਰੀ ਦਾ ਹੀ ਸਹੀ। ਕੁਛ ਆਪਣੇ ਕੋਲੋਂ ਕਿਹਾ, ਕੁਛ ਲਿਆ, ਕੁਛ ਦਿੱਤਾ। ਐਸੇ ਤਰ੍ਹਾਂ ਸਤਿਗੁਰੂ ਸਾਹਿਬ ਦੀ ਜਿਹੜੀ ਸੰਗਤ ਹੈ, ਇੱਥੇ ਵੀ ਗੁਰਮੁਖ ਪਿਆਰਿਓ ਕੁਛ ਲੈਣ ਦੇਣ ਹੈ। ਇਸ ਮਿਲਾਪ ਵਿੱਚੋਂ ਕੁਛ ਦਿੱਤਾ ਵੀ ਜਾਂਦਾ, ਕੁਛ ਲਿਆ ਵੀ ਜਾਂਦਾ। ਇੱਥੇ ਦੇਣਾ ਕੀ ਹੈ? ਮੇਰੇ ਸਤਿਗੁਰੂ ਨੇ ਬੜਾ ਸੌਖਾ ਸਮਝਾਇਆ ਹੈ। ਕਹਿੰਦੇ ਤੂੰ ਇੱਥੇ ਆ ਤੇ ਕਾਮ ਛੱਡ ਦੇ ਇੱਥੇ, ਤੇ ਇਹਦੇ ਬਦਲੇ ਤੈਨੂੰ ਜਤ ਛਤ ਬਖਸ਼ਾਂਗੇ। ਕੁਛ ਲਿਆ, ਕੁਛ ਦਿੱਤਾ। ਇੱਥੇ ਕ੍ਰੋਧ ਛੱਡ ਦੇ, ਇਹਦੇ ਬਦਲੇ ਵਿੱਚ ਤੈਨੂੰ ਬੀਰ ਰਸ ਬਖਸ਼ਾਂਗੇ। ਹੁਣ ਮਾਇਆ ਵਾਸਤੇ ਹੰਕਾਰ ਵਿੱਚ ਗੁੱਸਾ ਨਹੀਂ ਆਏਗਾ, ਹੁਣ ਧਰਮ ਦੀ ਹਾਨੀ ਵੇਖ ਕੇ, ਮਜ਼ਲੂਮ ਦੀ ਹਾਨੀ ਵੇਖ ਕੇ ਆਏਗਾ। ਇੱਥੇ ਲੋਭ ਛੱਡ ਦੇ, ਤੈਨੂੰ ਸੱਚੀ ਸੁੱਚੀ ਕਿਰਤ ਬਖਸ਼ਾਂਗੇ, ਪਵਿੱਤਰ ਕਿਰਤ ਬਖਸ਼ਾਂਗੇ, ਤਿਆਗ ਬਖਸ਼ਾਂਗੇ। ਇੱਥੇ ਮੋਹ ਛੱਡ ਦੇ, ਤੈਨੂੰ ਬੈਰਾਗ ਬਖਸ਼ਾਂਗੇ, ਦੁਨੀਆਂ ਤੋਂ ਨਿਰਮੋਹ ਕਰਕੇ ਰੱਬੀ ਪਿਆਰ ਬਖਸ਼ਾਂਗੇ। ਇੱਥੇ ਹੰਕਾਰ ਛੱਡ ਦੇ, ਤੈਨੂੰ ਨਿਮਰਤਾ ਦੀ ਦਾਤ ਮਿਲੇਗੀ। ਇੱਥੇ ਵੀ ਕੁਛ ਲੈਣ ਦੇਣ ਹੈ। ਕੈਸੀ ਕਮਾਲ ਦੀ ਬਾਤ ਹੈ, ਜਿਹੜੀਆਂ ਚੀਜ਼ਾਂ ਦੁਨੀਆਂ ਵਿੱਚ ਬੇਕਾਰ ਹੋਣ, ਸਕਰੈਪ ਹੋਣ, ਉਹਨਾਂ ਚੀਜ਼ਾਂ ਦੀ ਗੁਰੂ ਨਾਨਕ ਦੇ ਘਰ ਵਿੱਚ ਕੀਮਤ ਪਾ ਦਿੱਤੀ ਜਾਂਦੀ ਹੈ। ਅੱਜ ਦੁਨੀਆਂ ਦੇ ਅੰਦਰ ਬੜੀ ਡੁਪਲੀਕੇਟ ਕਰੰਸੀ ਛਪਦੀ ਹੈ, ਨੋਟ ਛਪ ਜਾਂਦੇ ਨੇ। ਕੋਈ ਵੀ ਬੈਂਕ ਜੇ ਪਹਿਚਾਣ ਲਵੇ, ਕੋਈ ਸਟੋਰ ਵਾਲਾ ਪਹਿਚਾਣ ਲਵੇ, ਉਹ ਡੁਪਲੀਕੇਟ ਕਰੰਸੀ ਨਹੀਂ ਲਏਗਾ। ਦੁਨੀਆਂ ਦਾ ਸੁਭਾਅ ਹੀ ਨਹੀਂ ਹੈ। ਨਕਲੀ ਸਿੱਕੇ,
ਦੁਨੀਆਂ ਵਿੱਚ ਨਹੀਂ ਚੱਲਦੇ। ਦੁਨੀਆਂ ਦਾ ਸੁਭਾਅ ਸਤਿਗੁਰੂ ਕਹਿੰਦੇ ਖਰੇ ਪਰਖ ਖਜ਼ਾਨੇ ਪਾਈਏ, ਖਰੇ ਨੂੰ ਤੇ ਆਪਣੇ ਗੱਲੇ ਵਿੱਚ ਪਾ ਲਵੇਗਾ, ਖਜ਼ਾਨੇ ਵਿੱਚ ਪਾ ਲਵੇਗਾ, ਖੋਟੇ ਸੱਟੀ ਹੈ ਬਾਹਰ ਬਾਰ, ਉਸੇ ਸਮੇਂ ਖੋਟੇ ਨੂੰ ਬਾਹਰ ਭਗਾ ਕੇ ਮਾਰੇਗਾ। ਇਹ ਦੁਨੀਆਂ ਦਾ ਸੁਭਾਅ। ਪਰ ਗੁਰੂ ਨਾਨਕ ਦੇ ਘਰ ਦਾ ਸੁਭਾਅ ਨਾਨਕ ਖੋਟਿਓ ਖਰੇ ਕਰੇ, ਇੱਥੇ ਖੋਟਾ ਵੀ ਆ ਗਿਆ ਨਾ ਜੀ, ਵਾਰ ਨਹੀਂ ਸੁੱਟਿਆ ਜਾਂਦਾ, ਇੱਥੇ ਖੋਟਾ ਜੇ ਕੌਡਾ ਰਾਕਸ਼ ਆ ਗਿਆ ਉਹਨੂੰ ਧੱਕਾ ਨਹੀਂ ਦਿੱਤਾ ਵੀ ਚੱਲ ਤੁਰਦਾ ਬਣ, ਇੱਥੇ ਸੱਜਣ ਨੂੰ ਧੱਕਿਆ ਨਹੀਂ, ਇੱਥੇ ਲੱਖੂ ਧਾੜਵੀ ਨੂੰ ਧੱਕੇ ਨਹੀਂ ਮਾਰੇ ਵੀ ਚਲੋ ਬਾਹਰ, ਇੱਥੇ ਬਾਬਾ ਬਿਧੀ ਚੰਦ ਨੂੰ ਇਹ ਨਹੀਂ ਆਖਿਆ ਵੀ ਤੂੰ ਚੋਰ ਹੈ ਤੈਨੂੰ ਇੱਥੇ ਥਾਂ ਨਹੀਂ, ਬਲਕਿ ਨਾਨਕ ਖੋਟਿਓ ਖਰੇ ਕਰੇ। ਗੁਰੂ ਪਾਤਸ਼ਾਹ ਦਾ ਇਹ ਸੁਭਾਅ ਹੈ ਵੀ ਪਹਿਲਾਂ ਖੋਟੇ ਨੂੰ ਖਰਾ ਬਣਾਉਂਦੇ ਨੇ, ਚੇਂਜ ਕਰਦੇ ਨੇ ਜੀਵਨ, ਸੋਚ ਬਦਲਦੇ ਨੇ, ਸੁਭਾਅ ਬਦਲ ਦਿੰਦੇ ਨੇ। ਮੈਂ ਫਿਰ ਕਹਿ ਦਿਆਂ, ਕਾਮ ਨੂੰ ਬਦਲ ਦਿੱਤਾ ਜਤ ਸਤ ਵਿੱਚ, ਕ੍ਰੋਧ ਨੂੰ ਬਦਲ ਦਿੱਤਾ ਵੀਰ ਰਸ ਵਿੱਚ, ਲੋਭ ਨੂੰ ਬਦਲ ਦਿੱਤਾ ਤਿਆਗ ਵਿੱਚ ਕਿਰਤ ਵਿੱਚ, ਮੋਹ ਨੂੰ ਬਦਲ ਦਿੱਤਾ ਬੈਰਾਗ ਵਿੱਚ, ਹੰਕਾਰ ਨੂੰ ਬਦਲ ਦਿੱਤਾ ਨਿਮਰਤਾ ਵਿੱਚ। ਜਦੋਂ ਇਹ ਔਗਣ ਹੀ ਕੱਢ ਦਿੱਤੇ ਫਿਰ ਉਹ ਖੋਟਾ ਸਿੱਕਾ ਵੀ ਖਰਾ ਹੋ ਗਿਆ, ਖੋਟੇ ਜੀਵਨ ਵਾਲੇ ਵੀ ਖਰੇ ਹੋ ਗਏ, ਉਹ ਚੋਰਾਂ ਠੱਗਾਂ ਧਾੜਵੀਆਂ ਤੋਂ ਸੰਤ ਬਣ ਗਏ, ਗੁਰਮੁਖ ਬਣ ਗਏ, ਸਾਧ ਬਣ ਗਏ, ਗੁਰਸਿੱਖ ਬਣ ਗਏ। ਸੋ ਇਹ ਗੁਰੂ ਨਾਨਕ ਦੇ ਘਰ ਦਾ ਵਿਧਾਨ ਹੈ। ਮੈਂ ਬੇਨਤੀ ਕਰ ਰਿਹਾ ਸੀ ਵੀ ਗੁਰੂ ਕੀ ਸੰਗਤ ਵਿੱਚ ਜਦੋਂ ਆਈਏ ਨਾ, ਇੱਥੇ ਕੁਝ ਛੱਡ ਕੇ ਵੀ ਜਾਣਾ ਹੈ ਤੇ ਇੱਥੋਂ ਕੁਝ ਲੈ ਕੇ ਵੀ ਜਾਣਾ। ਫਿਰ ਦੁਹਰਾ ਦਿਆਂ, ਜਦੋਂ ਵੀ ਦੋ ਵਸਤੂਆਂ ਦਾ ਸੰਗ ਹੁੰਦਾ ਹੈ, ਉਹ ਦੋ ਵਸਤੂਆਂ ਦੇ ਸਪਰਸ਼ ਵਿੱਚ ਕੁਝ ਆਦਾਨ ਪ੍ਰਦਾਨ ਹੁੰਦਾ ਹੈ। ਗੁਰੂ ਕੇ ਸਿੱਖਾਂ ਜਦੋਂ ਗੁਰੂ ਦਾ ਸੰਗ ਹੁੰਦਾ ਹੈ, ਇੱਥੇ ਵੀ ਕੁਛ ਆਦਾਨ ਪ੍ਰਦਾਨ ਹੁੰਦਾ ਹੈ। ਮੇਰੇ ਸਤਿਗੁਰੂ ਤੇਰਾ ਖੋਟਾ ਜੀਵਨ ਲੈ ਕੇ ਇਹਦੇ ਬਦਲੇ ਖਰਾ ਜੀਵਨ ਬਖਸ਼ਦੇ ਨੇ, ਉੱਚਾ ਜੀਵਨ ਬਖਸ਼ਦੇ ਨੇ। ਅੱਜ ਦੇ ਕਵਿਤ ਦੇ ਰਾਹੀਂ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬੜੇ ਸੁੰਦਰ ਢੰਗ ਨਾਲ ਬਿਆਨ ਕੀਤਾ ਇਸੇ ਗੱਲ ਨੂੰ। ਉਦਾਹਰਣਾਂ ਲਈਆਂ ਨੇ ਕੁਛ, ਗੱਲ ਅਜੇ ਮਾਂ ਤੋਂ ਹੀ ਚੱਲਦੀ ਹੈ, ਪਿਛਲੇ ਦਿਨਾਂ ਦਾ ਪ੍ਰਕਰਨ ਮਾਂ ਦਾ ਚੱਲਦਾ, ਅੱਜ ਵੀ ਮਾਂ ਦਾ ਜ਼ਿਕਰ ਕਰ ਰਹੇ ਨੇ। ਕੀ ਆਖਦੇ ਨੇ, ਕਹਿੰਦੇ ਜੈਸੇ ਮਿਸ਼ਟਾਨ ਪਾਨ ਪੋਖ ਤੋਖ ਬਾਲ ਕਹਿ, ਛੋਟਾ ਬੱਚਾ ਮਾਂ ਦਾ ਦੁੱਧ ਪੀਂਦਾ। ਡਾਕਟਰ ਵੀ ਕਹਿੰਦੇ ਨੇ ਵੀ ਬੱਚੇ ਵਾਸਤੇ ਸਭ ਤੋਂ ਬ੍ਰੈਸਟ ਫੀਡ ਚੰਗੀ ਹੈ। ਪਹਿਲੇ ਸਮਿਆਂ ਵਿੱਚ ਮਾਵਾਂ ਆਪਣੇ ਦੁੱਧ ਨਾਲ ਹੀ ਬੱਚੇ ਪਾਲਦੀਆਂ ਸੀ, ਅੱਜ ਯੁੱਗ ਬਦਲ ਗਿਆ, ਖਿਮਾ ਕਰਿਓ, ਅੱਜ ਸਾਡੀਆਂ ਧੀਆਂ ਦੀ ਸੋਚ ਬਦਲ ਗਈ। ਦੂਜੀਆਂ ਕੌਮਾਂ ਨੂੰ ਛੱਡੋ, ਆਪਾਂ ਆਪਣੀਆਂ ਗੱਲ ਕਰ ਲੈਂਦੇ ਹਾਂ। ਹੁਣ ਕੋਈ ਮਾਂ ਆਪਣਾ ਦੁੱਧ ਪਿਆ ਕੇ ਰਾਜ਼ੀ ਨਹੀਂ, ਪੁੱਛੀਏ ਜੀ ਕਾਰਨ ਕਿ ਮੇਰੀ ਫਿਗਰ ਨਾ ਖਰਾਬ ਹੋ ਜਾਵੇ, ਹੱਦ ਹੋ ਗਈ ਹੈ। ਮਾਂ ਤੇ ਆਪਣਾ ਨੂਰ ਬੱਚੇ ਤੋਂ ਬਾਰ ਕੇ ਬੱਚੇ ਦੇ ਨੂਰ ਨੂੰ ਸਿਰਜਦੀ ਹੁੰਦੀ ਹੈ, ਆਪਣਾ ਗਵਾ ਕੇ ਬੱਚੇ ਨੂੰ ਸਿਰਜਦੀ ਹੈ। ਭਾਈ ਸਾਹਿਬ ਨੇ ਉਸ ਗੱਲ ਨੂੰ ਲਿਆ, ਕਹਿੰਦੇ ਮਾਂ ਜਦੋਂ ਬੱਚੇ ਨੂੰ ਦੁੱਧ ਪਿਆਉਂਦੀ ਹੈ ਨਾ, ਕੁਛ ਲੰਮਾ ਸਮਾਂ ਪਿਆਉਂਦੀ ਹੈ, ਬੱਚਾ ਥੋੜ੍ਹਾ ਜਿਹਾ ਸੋਝੀ ਵਿੱਚ ਆ ਜਾਂਦਾ ਹੈ, ਸੋਝੀ ਵਿੱਚ ਆ ਕੇ ਫਿਰ ਉਹ ਮੁੜ ਕੇ ਦੁੱਧ ਤਿਆਗਣਾ ਨਹੀਂ ਚਾਹੁੰਦਾ। ਕੋਈ ਸਮਾਂ ਸੀ ਬੱਚੇ ਇੰਨੀ ਉਮਰ ਤੱਕ ਵੀ ਜਦੋਂ ਖੇਡਣ ਲੱਗ ਜਾਂਦੇ ਸੀ ਨਾ ਬਾਹਰ, ਮਾਂ ਤੋਂ ਦੂਰ ਵੀ ਖੇਡ ਲੈਂਦੇ ਸੀ, ਜਦੋਂ ਨਾ ਭੱਜੇ ਦੌੜੇ ਫਿਰਦੇ ਸੀ ਉਦੋਂ ਵੀ ਮਾਂ ਦਾ ਦੁੱਧ ਪੀਂਦੇ ਸੀ ਤੇ, ਪਰ ਜਦੋਂ ਬੱਚਾ ਲੰਮਾ ਸਮਾਂ ਦੁੱਧ ਪੀਂਦਾ ਫਿਰ ਆਖਰ ਨੂੰ ਤੇ ਉਹਨੂੰ ਦੂਜੀ ਖੁਰਾਕ ਤੇ ਲੈ ਕੇ ਆਉਣਾ ਨਾ, ਦੂਜੇ ਭੋਜਨ ਦੇ ਉੱਤੇ, ਫਿਰ ਉਹ ਮਾਂ ਆਪਣਾ ਦੁੱਧ ਛਡਾਉਣ ਵਾਸਤੇ ਭਾਈ ਸਾਹਿਬ ਕਹਿੰਦੇ ਨੇ, ਕਹਿੰਦੇ ਕੀ ਕਰਦੀ ਹੈ, ਫਿਰ ਬਾਹਰਲਾ ਦੁੱਧ ਜਾਣੀ ਕਿ ਗਾਂ ਮੱਝ ਦਾ ਦੁੱਧ ਲੈ ਕੇ ਉਹਦੇ ਵਿੱਚ ਕੁਛ ਨਾ ਕੁਛ ਮਿੱਠਾ ਪਾਉਂਦੀ ਹੈ ਟੇਸਟ ਬਣਾਉਣ ਵਾਸਤੇ,
ਤਾਂ ਕਿ ਬੱਚਾ ਹੁਣ ਮੇਰਾ ਦੁੱਧ ਛੱਡ ਕੇ ਬਾਹਰਲਾ ਦੁੱਧ ਪੀਣ ਲੱਗ ਜਾਵੇ। ਜੈਸੇ ਮਿਸ਼ਟਾਨ ਪਾਨ ਪੋਖ ਤੋਖ।

ਸ਼ਹਿਦ ਜਿਹੜਾ ਉਹ ਕੌੜੀ ਦਵਾਈ ਵਿੱਚ ਮਿੱਠਾ ਮਿਲਾਉਂਦਾ ਹੈ। ਆਮ ਤੌਰ 'ਤੇ ਆਯੁਰਵੈਦਿਕ ਦੀਆਂ ਦਵਾਈਆਂ ਤੁਸੀਂ ਅੱਜ ਵੀ ਵੇਖੋਗੇ ਜ਼ਿਆਦਾਤਰ ਕੁੜੱਤਣ ਵਾਲੀਆਂ ਜਾਂ ਕਸੈਲੀਆਂ ਮਿਲਣਗੀਆਂ। ਐਲੋਪੈਥੀ ਦਾ ਤਾਂ ਚਲੋ ਢੰਗ ਤਰੀਕਾ ਕੁਝ ਵੱਖਰਾ ਹੋ ਗਿਆ, ਇਹ ਤਾਂ ਸਿੱਧੀ ਪਾਣੀ ਨਾਲ ਅੰਦਰ ਲੈ ਲਈ ਦੀ ਹੈ, ਪਤਾ ਹੀ ਨਹੀਂ ਲੱਗਦਾ ਇਹਦੇ ਅੰਦਰ ਸਵਾਦ ਕੀ ਹੈ। ਫਿਰ ਵੀ ਕੁਛ ਦਵਾਈਆਂ ਐਸੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਸ਼ੂਗਰ ਕੋਟ ਕੀਤਾ ਜਾਂਦਾ। ਆਪਣੇ ਪੰਜਾਬ ਵਿੱਚ ਇੰਡੀਆ ਵਿੱਚ ਮਲੇਰੀਏ ਰੋਗ ਨੂੰ ਮੇਟਣ ਵਾਸਤੇ ਕੁਨੀਨ ਖਵਾਈ ਜਾਂਦੀ ਸੀ, ਉਹ ਕੁਨੀਨ ਬੜੀ ਕੌੜੀ ਹੁੰਦੀ ਸੀ, ਅਤੇ ਫਿਰ ਕੀ ਕੀਤਾ ਗਿਆ ਉਹਨੂੰ ਸ਼ੂਗਰ ਕੋਟਡ ਕਰਨਾ ਸ਼ੁਰੂ ਕਰ ਦਿੱਤਾ, ਉੱਪਰਲੇ ਪਾਸੇ ਥੋੜ੍ਹੀ ਜਿਹੀ ਮਿਠਾਸ ਲਾ ਦਿੱਤੀ ਉਸੇ ਟੈਬਲੇਟ ਨੂੰ ਤਾਂ ਕਿ ਖਾਣੀ ਸੌਖੀ ਹੋ ਜਾਵੇ। ਆਯੁਰਵੈਦਿਕ ਦੇ ਅੰਦਰ ਵੀ ਕੌੜੀਆਂ ਦਵਾਈਆਂ ਜਾਂ ਕਸੈਲੀਆਂ ਦਵਾਈਆਂ, ਕਈਆਂ ਨੂੰ ਕਸੈਲਾ ਸ਼ਬਦ ਵੀ ਨਵਾਂ ਲੱਗਦਾ ਹੋਵੇਗਾ, ਕੌੜਾ ਹੁੰਦਾ ਮਿਰਚ ਆਦਿਕ ਜਿਹੜੀ ਆਪਾਂ ਖਾਂਦੇ ਹਾਂ ਤਾਂ ਸਾਰਿਆਂ ਨੂੰ ਪਤਾ। ਇੱਕ ਕਸੈਲਾ ਹੁੰਦਾ ਜਿਵੇਂ ਸੁੰਡ ਵਗੈਰਾ ਨਾ ਆਪਣੇ ਮਸਾਲਿਆਂ ਵਿੱਚ ਵਰਤਦੇ, ਕਈ ਪਦਾਰਥ ਕਸੈਲੇ ਹੁੰਦੇ ਨੇ, ਉਹਨਾਂ ਨੂੰ ਕਹਿਣ ਨੂੰ ਆਪਾਂ ਕੌੜੀ ਕਹੀ ਜਾਈਏ ਚਾਹੇ। ਸੋ ਇਹ ਜਿਹੜੀਆਂ ਕਸੈਲੀਆਂ ਜਾਂ ਕੌੜੀਆਂ ਚੀਜ਼ਾਂ ਨੇ, ਭਾਈ ਸਾਹਿਬ ਕਹਿੰਦੇ ਵੈਦ ਕੀ ਕਰਦਾ ਉਸ ਦਵਾਈ ਦੇ ਵਿੱਚ ਮਿਠਾਸ ਮਿਲਾਉਂਦਾ ਕਿਸੇ ਨਾ ਕਿਸੇ ਢੰਗ ਨਾਲ, ਅਤੇ ਮਿਠਾਸ ਮਿਲਾ ਕੇ ਮਿੱਠੋ ਕਰ ਖਾਤ ਰੋਗੀ, ਫਿਰ ਉਹ ਕੌੜੇ ਨੂੰ ਮਿੱਠਾ ਲੱਗਦਾ ਸਵਾਦ, ਰੋਗੀ ਸੌਖਿਆਂ ਖਾ ਲੈਂਦਾ। ਕਿਉਂ? ਰੋਗ ਘਟਾ ਬਈ, ਇਸ ਤਰ੍ਹਾਂ ਕਰਕੇ ਵੈਦ ਉਹਦੇ ਰੋਗ ਨੂੰ ਮੇਟਣਾ ਚਾਹੁੰਦਾ ਹੈ। ਅੱਗੇ ਕੀ ਆਖਦੇ ਨੇ, ਤੀਜਾ ਦ੍ਰਿਸ਼ਟਾਂਤ, ਕਹਿੰਦੇ ਜੈਸੇ ਜਲ ਸੀਚ ਸੀਚ ਧਨ ਹੈ ਕਰਸਾਨ ਪਾਲੈ, ਪਰ ਪੱਕ ਭਏ ਕੱਟ ਘਰ ਮੈਂ ਲਿਆ ਬਈ। ਤੀਸਰੀ ਉਦਾਹਰਨ ਰੱਖੀ ਹੈ ਭਾਈ ਸਾਹਿਬ ਨੇ, ਕਹਿੰਦੇ ਜਦੋਂ ਧਾਨ ਦੀ ਖੇਤੀ, ਚੌਲਾਂ ਦੀ ਖੇਤੀ ਕਹਿ ਲਵੋ, ਹੁਣ ਅੱਜ ਕੱਲ੍ਹ ਆਪਾਂ ਅਲੱਗ ਅਲੱਗ ਸ਼ਬਦ ਇਲਾਕਾ ਵਾਈਜ਼ ਵਰਤ ਲੈਂਦੇ ਹਾਂ, ਧਾਨ ਦੀ ਖੇਤੀ ਹੈ ਜਿਹੜੀ, ਧਾਨ ਦਾ ਬੂਟਾ ਹੈ ਉਹਨੂੰ ਵਾਰ ਵਾਰ ਸਿੰਜਣਾ ਪੈਂਦਾ, ਕਿਉਂਕਿ ਇਹ ਗਰਮ ਰੁੱਤ ਦੀ ਤਰ ਗਰਮ ਦੀ ਫਸਲ ਹੈ, ਇਹਨੂੰ ਹੁੰਮਸ ਚਾਹੀਦੀ ਹੈ, ਹਵਾ ਵਿੱਚ ਵੀ ਪਾਣੀ ਚਾਹੀਦਾ, ਇਸ ਕਰਕੇ ਜੜ 'ਚ ਪਾਣੀ ਵਧੇਰੇ ਰੱਖਣਾ ਪੈਂਦਾ। ਕਹਿੰਦੇ ਵਾਰ ਵਾਰ ਸਿੰਜਦਾ ਕਿਸਾਨ, ਪਰ ਸਮਾਂ ਪਾ ਕੇ ਜਦੋਂ ਫਸਲ ਦੇ ਪੱਕਣ ਦਾ ਟਾਈਮ ਆਉਂਦਾ ਨਾ, ਫਿਰ ਉਹਦਾ ਪਾਣੀ ਬੰਦ ਕਰ ਦਿੱਤਾ ਜਾਂਦਾ ਤਾਂ ਕਿ ਹੁਣ ਪੱਕ ਜਾਵੇ, ਅਤੇ ਪਾਣੀ ਰੋਕਣ ਦੇ ਨਾਲ ਜਦੋਂ ਬਿਲਕੁਲ ਧਾਨ ਪੱਕ ਗਏ, ਫਿਰ ਉਸ ਫਸਲ ਨੂੰ ਝਾੜ ਕੇ ਆਪਣੇ ਘਰ ਵਿੱਚ ਲੈ ਜਾਂਦਾ। ਇੱਥੇ ਘਰ ਤੋਂ ਪਾਵ, ਅੱਜ ਕੱਲ੍ਹ ਤਾਂ ਮੰਡੀਕਰਨ ਸਿੱਧਾ ਹੋ ਗਿਆ ਨਾ, ਘਰ ਨਹੀਂ ਜਾਂਦੀ ਫਸਲ, ਪਰ ਪਹਿਲੇ ਸਮਿਆਂ ਵਿੱਚ ਫਸਲਾਂ ਘੱਟ ਹੁੰਦੀਆਂ ਸੀ, ਘਰ ਵਿੱਚ ਸੰਭਾਲ ਲੈਂਦੇ ਸੀ, ਥੋੜ੍ਹੀ ਬਹੁਤੀ ਉੱਥੋਂ ਵੇਚਦੇ ਸੀ। ਭਾਈ ਸਾਹਿਬ ਕਹਿੰਦੇ ਨੇ ਵੀ ਪਹਿਲਾਂ ਧਾਨ ਦਾ ਸੁਭਾਅ ਇਹ ਬਈ ਬਹੁਤ ਪਾਣੀ ਮੰਗਦਾ, ਪਰ ਕਿਸਾਨ ਸਮਾਂ ਪਾ ਕੇ ਉਹਦਾ ਪਾਣੀ ਛੁਡਾ ਦਿੰਦਾ, ਭਾਵ ਬੰਦ ਕਰ ਦਿੰਦਾ। ਜਦੋਂ ਪਾਣੀ ਛੁੱਟਦਾ, ਬੰਦ ਕਰਦਾ ਪਾਣੀ, ਫਿਰ ਉਹ ਪੱਕ ਜਾਂਦਾ, ਫਿਰ ਉਹਦੀ ਕੀਮਤ ਪੈਂਦੀ ਹੈ। ਇਹ ਤਿੰਨ ਉਦਾਹਰਨਾਂ ਦੇ ਨਾਲ ਅਗਲੀ ਗੱਲ ਸਿੱਖ ਦੀ ਕਰੀ ਹੈ, ਤੈਸੇ ਗੁਰ ਕਾਮਨਾ ਪੁਜਾਏ ਨੇਹ ਕਾਮ ਕਰ, ਨਿਜ ਪਦ ਨਾਮ ਧਾਮ ਸਿੱਖੈ ਪਹੁੰਚਾ ਬਈ। ਸਤਿਗੁਰੂ ਕੀ ਕਰਦੇ ਨੇ, ਇਹਨਾਂ ਢੰਗਾਂ ਦੇ ਨਾਲ ਹੀ ਗੁਰੂ ਪਾਤਸ਼ਾਹ ਸਿੱਖ ਦੇ ਅੰਦਰੋਂ ਕਾਮਨਾ ਮੇਟਦੇ ਨੇ। ਗੁਰਮੁਖ ਪਿਆਰਿਓ, ਬੱਚੇ ਦੀ ਕੋਈ ਆਦਤ ਛੁਡਾਉਣੀ ਹੋਵੇ ਨਾ, ਸਿੱਧਿਆਂ ਨਹੀਂ ਛੁਡਾਈ ਜਾਂਦੀ, ਸਹਿਜੇ ਸਹਿਜੇ ਉਹਦੇ ਸੁਭਾਅ ਨੂੰ ਤਬਦੀਲ ਕੀਤਾ ਜਾਂਦਾ, ਜਿਵੇਂ ਦੁੱਧ ਦਾ ਦ੍ਰਿਸ਼ਟਾਂਤ ਭਾਈ ਸਾਹਿਬ ਨੇ ਦਿੱਤਾ ਹੈ। ਇਸੇ ਤਰ੍ਹਾਂ ਬੱਚੇ ਨੂੰ ਕਿਸੇ ਭੈੜੀ ਆਦਤ ਤੋਂ ਛੁਡਾਉਣ ਵਾਸਤੇ ਪਹਿਲਾਂ ਉਹਨੂੰ ਹੋਰ ਪਾਸੇ ਲਾਉਣਾ ਪੈਂਦਾ ਹੈ। ਸਿੱਖ ਨੂੰ ਬੁਰੇ ਵਿਚਾਰਾਂ ਤੋਂ ਰੋਕਣ ਵਾਸਤੇ ਮੈਂ ਇਹ ਬੇਨਤੀ ਕਰਦਿਆਂ ਵੀ ਪਹਿਲਾਂ ਕੁਛ ਇੱਕ ਲਾਲਚ ਵਾਂਗ ਕਿਹਾ ਜਾਂਦਾ ਹੈ ਵੀ ਤੈਨੂੰ ਸੁੱਖ ਮਿਲਣਗੇ। ਵੈਸੇ ਤਾਂ ਹਰ ਧਰਮ ਦੇ ਅੰਦਰ ਬੱਚੇ ਨੂੰ ਕੈਂਡੀ ਦੇਣ ਵਾਂਗ ਕਿਤੇ ਨਾ ਕਿਤੇ ਕੁਝ ਐਸਾ ਦੱਸਿਆ ਗਿਆ, ਇਸਲਾਮ ਕਹਿੰਦਾ ਤੈਨੂੰ ਜੰਨਤ ਮਿਲੇਗੀ,

0: ਸਨਾਤਨ ਕਹਿੰਦਾ ਤੈਨੂੰ ਸਵਰਗ ਮਿਲੇਗਾ ਤੇ ਸਤਿਗੁਰੂ ਵੀ ਕਹਿੰਦੇ ਨੇ ਵੀ ਤੇਰੇ ਦੁੱਖ ਕੱਟੇ ਜਾਣਗੇ। ਪਹਿਲਾਂ ਸੌਖੀ ਜੀ ਗੱਲ ਕਹਿੰਦੇ ਨੇ, ਸਿੱਧਾ ਨਹੀਂ ਸਵਰਗਾਂ ਦੀਆਂ ਗੱਲਾਂ ਜਾਂ ਸੱਚਖੰਡ ਦੀਆਂ ਕਰਦੇ। ਪਹਿਲਾਂ ਕਹਿੰਦੇ ਨੇ ਸਰਬ ਰੋਗ ਕਾ ਔਖਦ ਨਾਮ, ਭਾਈ ਤੂੰ ਇਸ ਰਸਤੇ ਆ ਤੇਰੇ ਦੁੱਖ ਕੱਟੇ ਜਾਣਗੇ, ਰੋਗ ਮਿਟ ਜਾਣਗੇ, ਤੂੰ ਸੁਖੀ ਹੋ ਜਾਵੇਂਗਾ, ਤੇਰਾ ਪਰਿਵਾਰ ਤੇਰਾ ਘਰ ਬਾਰ ਤਰੱਕੀ ਕਰੇਗਾ, ਕਾਰੋਬਾਰ ਜਾਂ ਕਹਿ ਲਓ ਦੁਨੀਆਂ ਦੇ ਪਦਾਰਥ ਵੀ ਤੈਨੂੰ ਮਿਲਣਗੇ, ਚਾਰ ਪਦਾਰਥਾਂ ਦਾ ਤੂੰ ਮਾਲਕ ਬਣ ਜਾਵੇਂਗਾ। ਪੜ੍ਹਦੇ ਹਾਂ ਨਾ ਆਪਾਂ, ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲੱਗੈ। ਚਾਰ ਪਦਾਰਥ ਹੁੰਦੇ ਕੀ ਨੇ? ਗੁਰਬਾਣੀ ਵਿੱਚ ਪਾਤਸ਼ਾਹ ਨੇ ਵਾਰ ਵਾਰ ਜ਼ਿਕਰ ਕੀਤਾ ਚਾਰ ਪਦਾਰਥਾਂ ਦਾ, ਇਹ ਹਨ ਧਰਮ, ਅਰਥ, ਕਾਮ ਅਤੇ ਮੋਖ। ਇਹਨਾਂ ਦਾ ਸਿੱਧਾ ਅਰਥ ਕਰਨਾ ਹੋਵੇ ਨਾ, ਅਰਥ ਦਾ ਮਤਲਬ ਹੈ ਆਰਥਿਕ ਪੱਖ, ਮੈਕੀ ਪਦਾਰਥ। ਕਹਿੰਦੇ ਜੇ ਮੈਕੀ ਪਦਾਰਥ ਤੈਨੂੰ ਮਿਲਣਗੇ, ਗੁਰ ਕੇ ਸਿੱਖਾਂ ਦੀ ਸੰਗਤ ਕਰ ਲੈ, ਗੁਰਮੁਖਾਂ ਦੀ ਸੰਗਤ ਕਰ ਲੈ, ਸਾਧ ਸੰਗਤ ਵਿੱਚ ਆ ਜਾ, ਭਾਵ ਕੀ ਵੀ ਤੈਨੂੰ ਦੁਨੀਆਂ ਦੇ ਪਦਾਰਥਾਂ ਦਾ ਵੀ ਘਾਟਾ ਨਹੀਂ ਰਹੇਗਾ, ਇਹ ਵੀ ਮਿਲ ਜਾਣਗੇ। ਇਹ ਤੇ ਪਹਿਲੀ ਇੱਛਾ ਨਾ, ਜਿਹੜਾ ਧਾਰਮਿਕ ਬਚਪਨ ਹੈ ਨਾ, ਸਮਝਣ ਦੀ ਕੋਸ਼ਿਸ਼ ਕਰਿਓ, ਧਰਮ ਦੀ ਜ਼ਿੰਦਗੀ ਦਾ ਇਹ ਬਚਪਨ ਹੈ। ਜਦੋਂ ਬੰਦਾ ਗੁਰਦੁਆਰੇ, ਮੰਦਰ, ਮਸੀਤ ਜਾ ਕੇ ਮਾਇਆ ਮੰਗਦਾ, ਪਦਾਰਥ ਮੰਗਦਾ, ਕਾਰੋਬਾਰੀ ਤਰੱਕੀਆਂ ਮੰਗਦਾ, ਇਹ ਬਚਪਨਾ ਹੈ ਧਰਮ ਦਾ। ਸਤਿਗੁਰੂ ਕਹਿੰਦੇ ਮਿਲ ਜਾਵੇਗਾ, ਅਰਥ ਪਦਾਰਥ ਮਿਲੇਗਾ। ਤੇ ਇਸੇ ਤਰ੍ਹਾਂ ਦੂਸਰਾ ਪਦਾਰਥ ਤੈਨੂੰ ਕਾਮਨਾ ਵੀ ਮਿਲ ਜਾਵੇਗਾ। ਇੱਥੇ ਕਾਮਨਾ ਦਾ ਅਰਥ ਹੈ ਇੱਛਾ। ਜਿਹੜਾ ਆਰਥਿਕ ਪੱਖ ਹੈ ਨਾ, ਚਾਰ ਪੈਸੇ ਕੋਲ ਨੇ, ਧਨ ਦੌਲਤ ਦੀ ਕੋਈ ਘਾਟ ਨਹੀਂ, ਕਾਰੋਬਾਰ ਵੀ ਚੰਗਾ ਹੈ, ਕਾਰੋਬਾਰ ਵੀ ਠੀਕ ਚੱਲਦਾ ਹੈ, ਪਰ ਕਈ ਵਾਰੀ ਕੋਈ ਇੱਛਾ ਅਧੂਰੀ ਰਹਿ ਜਾਂਦੀ ਹੈ। ਉਦਾਹਰਨ ਦੇ ਤੌਰ ਤੇ ਕਹਿ ਲੈਂਦੇ ਹਾਂ, ਸਭ ਕੁਝ ਹੈ ਪਰ ਘਰ ਵਿੱਚ ਬੱਚਾ ਨਹੀਂ ਹੈ, ਔਲਾਦ ਨਹੀਂ ਮਿਲੀ ਕਿਸੇ ਨੂੰ। ਹੁਣ ਉਹ ਤੇ ਪੈਸਿਆਂ ਨਾਲ ਨਹੀਂ ਨਾ ਖਰੀਦੀ ਜਾ ਸਕਦੀ, ਮਾਇਆ ਨਾਲ ਥੋੜ੍ਹਾ ਮਿਲਣੀਆਂ ਨੇ ਇਹ ਦਾਤਾਂ। ਇਹ ਦੂਸਰਾ ਪਦਾਰਥ ਹੈ ਇੱਛਾਵਾਂ ਦੀ ਪੂਰਤੀ। ਸਤਿਗੁਰੂ ਕਹਿੰਦੇ ਇਹ ਦੂਜਾ ਵੀ ਮਿਲ ਜਾਵੇਗਾ, ਤੂੰ ਇਸ ਮਾਰਗ ਤੇ ਆ। ਇੱਧਰ ਦੋ ਪਦਾਰਥ ਮਿਲ ਗਏ, ਦੁਨੀਆਂਦਾਰੀ ਨਾਲ ਸੰਬੰਧ ਹੈ ਦੋਨੇ ਪਦਾਰਥਾਂ ਦਾ, ਫਿਰ ਧਿਆਨ ਦੇਣਾ ਔਲਾਦ ਵਿੱਚ ਅੱਗੇ ਅੰਸ ਬੰਸ ਵਿੱਚ ਵਾਧਾ ਹੋਣਾ ਇਹ ਦੁਨਿਆਵੀ ਗੱਲ ਹੈ, ਅਰਥ ਪਦਾਰਥ ਵੀ ਮਿਲ ਜਾਣਾ ਇਹ ਦੁਨਿਆਵੀ ਗੱਲ ਹੈ। ਜਿੰਨਾ ਚਿਰ ਬਚਪਨੇ ਦੇ ਵਿੱਚ ਹੈ ਸਿੱਖ, ਹੁਣ ਆਪਾਂ ਸਿੱਧਾ ਸਿੱਖ ਸ਼ਬਦ ਵਰਤ ਲੈਂਦੇ ਹਾਂ, ਜਿੰਨਾ ਚਿਰ ਸਿੱਖ ਬਚਪਨੇ ਦੇ ਵਿੱਚ ਹੈ ਇਹ ਕੁਝ ਮੰਗਦਾ, ਤੇ ਜਦੋਂ ਉਹਦੀ ਰੂਹਾਨੀ ਤਰੱਕੀ ਹੁੰਦੀ ਹੈ ਫਿਰ ਇਹ ਚੀਜ਼ਾਂ ਉਹ ਮੰਗਣੋਂ ਹਟ ਜਾਂਦਾ। ਹੁਣ ਜਵਾਨ ਹੋ ਗਿਆ ਉਹ ਅੰਤਰ ਆਤਮਿਕ ਤੌਰ ਤੇ, ਸਿੱਖੀ ਜਵਾਨੀ ਦੀ ਦਹਿਲੀਜ਼ ਤੇ ਪਹੁੰਚ ਗਈ, ਤੇ ਫਿਰ ਕੀ ਮੰਗਦਾ? ਫਿਰ ਅਗਲੀਆਂ ਲੋੜਾਂ ਨੇ, ਕਹਿੰਦਾ ਮਹਾਰਾਜ ਮੈਨੂੰ ਸਿੱਖੀ ਬਖਸ਼ੋ, ਭਾਵ ਸਿੱਖੀ ਦੀ ਪਰਪੱਕਤਾ ਬਖਸ਼ੋ, ਧਾਰਮਿਕ ਜੀਵਨ ਬਖਸ਼ੋ, ਮੇਰੀ ਰਹਿਤ ਬਹਿਤ ਚੰਗੀ ਹੋ ਜਾਵੇ, ਮੇਰਾ ਨਿਤਨੇਮ ਵੱਧ ਹੋ ਜਾਵੇ। ਚਲਦਿਆਂ ਚਲਦਿਆਂ ਮੰਗਦਾ ਵੀ ਮੈਂ ਸਵਾਸ ਸਵਾਸ ਸਿਮਰਨ ਕਰਾਂ, ਇਹ ਜਵਾਨੀ ਹੈ ਸਿੱਖੀ ਦੀ। ਤੇ ਜਵਾਨੀ ਵਿੱਚ ਆ ਕੇ ਜਦੋਂ ਇਹ ਕਮਾਈ ਕਰਦਾ, ਇਹ ਤੀਜਾ ਪਦਾਰਥ ਹੈ ਗੁਰਮੁਖੋ ਧਰਮ। ਫਿਰ ਧਰਮ ਨੂੰ ਕਮਾਉਂਦਿਆਂ ਕਮਾਉਂਦਿਆਂ ਚੌਥਾ ਪਦਾਰਥ ਆਪਣੇ ਆਪੇ ਦੀ ਝੋਲੀ ਵਿੱਚ ਪੈ ਜਾਂਦਾ, ਉਹ ਹੈ ਮੋਖ, ਜਿਹਨੂੰ ਮੁਕਤੀ ਕਹੀਦਾ। ਫਿਰ ਇੱਥੇ ਆ ਕੇ ਇਹਦੀ ਮਾਇਆ ਤੋਂ, ਜਾਣੀ ਕਿ ਵਿਸ਼ੇ ਵਿਕਾਰਾਂ ਤੋਂ, ਸਭ ਕਾਸੇ ਤੋਂ ਮੁਕਤੀ ਹੋ ਜਾਂਦੀ ਹੈ, ਮਨ ਉੱਧਰ ਨਹੀਂ ਜਾਂਦਾ। ਹੁਣ ਕੇਵਲ ਵਾਹਿਗੁਰੂ ਵੱਲ ਹੈ। ਇਹ ਨੇ ਚਾਰ ਪਦਾਰਥ, ਜਿਹਨੂੰ ਚਾਰ ਪਦਾਰਥ ਮਿਲ ਗਏ ਨਾ, ਦੋ ਪਦਾਰਥਾਂ ਨਾਲ ਇਹ ਲੋਕ ਸਵਰ ਗਿਆ, ਇੱਥੋਂ ਦੀ ਜ਼ਿੰਦਗੀ ਸਵਰ ਗਈ, ਤੇ ਅਗਲੇ ਦੋ ਪਦਾਰਥਾਂ ਦੇ ਨਾਲ ਪਰਲੋਕ ਸਵਰ ਗਿਆ, ਪਰਲੋਕ ਸਫਲਾ ਹੋ ਗਿਆ ਉਹਨਾਂ ਦਾ। ਇਸ ਤਰ੍ਹਾਂ ਪਦਾਰਥਵਾਦ ਜਿਹੜਾ ਹੈ, ਇਹਦੇ ਵਿੱਚੋਂ ਚਾਰ ਪਦਾਰਥ ਮੁੱਖ ਨੇ, ਤੇ ਸਤਿਗੁਰੂ ਕਿਰਪਾ ਕਰਦੇ ਨੇ, ਸਹਿਜੇ ਸਹਿਜੇ ਇੱਕ ਇੱਕ ਕਰਕੇ ਸਿੱਖ ਦੀ ਝੋਲੀ ਪਾਉਂਦੇ ਨੇ, ਉਹਦੀਆਂ ਬਾਸ਼ਨਾਵਾਂ ਫਿਰ ਖਤਮ ਹੋ ਜਾਂਦੀਆਂ ਨੇ। ਪਹਿਲਾਂ ਜਿਹੜਾ ਸ਼ੁਰੂ ਹੋਇਆ ਸੀ ਮਾਇਆ ਚਾਹੀਦੀ ਹੈ, ਹੁਣ ਉਹੀ ਮਨ ਕਹਿੰਦਾ ਜੀ ਬਹੁਤ ਕੁਛ ਤੁਹਾਡਾ ਦਿੱਤਾ ਹੋਇਆ, ਮਾਇਆ ਨਹੀਂ ਚਾਹੀਦੀ ਮੈਨੂੰ, ਤੇ ਤੁਸੀਂ ਚਾਹੀਦੇ ਹੋ। ਹੁਣ ਧੀ ਪੁੱਤਰ ਬਥੇਰਾ ਕੁਛ ਮਿਲ ਗਿਆ, ਹੁਣ ਤੇ ਆਪ ਦਾ ਪਿਆਰ ਚਾਹੀਦਾ, ਆਪਣੇ ਚਰਨਾਂ ਦਾ ਨਿਵਾਸ ਬਖਸ਼ ਦਿਓ, ਹੁਣ ਸੱਚਖੰਡ ਚਾਹੀਦਾ। ਇਹ ਰੂਹਾਨੀ ਤਰੱਕੀ ਹੈ, ਜਾਂ ਕਹੀਏ ਰੂਹਾਨੀ ਜ਼ਬਾਨੀ ਹੈ। ਅਤੇ ਇਹ ਵੀ ਯਾਦ ਰੱਖਣਾ, ਧਰਮ ਦੀ ਜ਼ਿੰਦਗੀ ਵਿੱਚ ਕਦੇ ਬੁਢੇਪਾ ਨਹੀਂ ਹੁੰਦਾ। ਬਾਹਰਲੀ ਜ਼ਿੰਦਗੀ ਵਿੱਚ ਬੁਢੇਪਾ ਆਉਂਦਾ, ਜ਼ਬਾਨੀ ਤੋਂ ਬਾਅਦ ਕੋਈ ਜ਼ਬਾਨੀ ਰੋਕ ਨਹੀਂ ਸਕਦਾ, ਕਿੰਨਾ ਕੁ ਚਿਰ ਰੋਕ ਲਵੇਗਾ ਯਤਨ ਕਰਕੇ, ਆਖਰ ਨੂੰ ਬੁਢੇਪਾ ਆਉਣਾ ਹੈ। ਪਰ ਧਰਮ ਦੀ ਦੁਨੀਆਂ ਵਿੱਚ ਬੁਢੇਪਾ ਨਹੀਂ। ਕਾਰਨ, ਹੁਣ ਸੁਰਤ ਇੰਨੀ ਜ਼ਬਾਨ ਹੋ ਗਈ, ਮੁੜ ਕੇ ਕਮਜ਼ੋਰ ਨਹੀਂ ਪੈਂਦੀ। ਉਹ ਬੰਦਗੀ ਦੀ ਖੁਰਾਕ ਖਾਈ ਜਾ ਰਿਹਾ ਹੈ, ਸ਼ਬਦ ਦੀ ਖੁਰਾਕ ਖਾਈ ਜਾ ਰਿਹਾ ਹੈ। ਇਸੇ ਕਰਕੇ ਸਤਿਗੁਰਾਂ ਨੇ ਆਖਿਆ, ਕਹਿੰਦੇ ਗੁਰਮੁਖ ਬੁੱਢੇ ਕਦੇ ਨਾਹੀਂ। ਗੁਰਮੁਖ ਕਦੇ ਬੁੱਢੇ ਨਹੀਂ ਹੁੰਦੇ, ਸਰੀਰ ਦੀ ਗੱਲ ਨਾ ਕਰਿਓ, ਸੁਰਤ ਦੀ ਗੱਲ ਹੈ। ਗੁਰਮੁਖ ਬੁੱਢੇ ਕਦੇ ਨਾਹੀਂ, ਜਿਨ੍ਹਾਂ ਅੰਤਰ ਸੁਰਤ ਗਿਆਨ। ਜਿਨ੍ਹਾਂ ਦੀ ਅੰਦਰੋਂ ਸੁਰਤ ਜਾਗ ਪਈ, ਅੰਦਰ ਗਿਆਨ ਪ੍ਰਗਟ ਹੋ ਗਿਆ, ਉਹ ਸੁਰਤ ਨੇ ਕਦੇ ਬੁੱਢੀ ਨਹੀਂ ਆਉਣਾ। ਉਹ ਹਮੇਸ਼ਾ ਹੀ ਜਵਾਨ ਰਹੇਗੀ, ਹਮੇਸ਼ਾ ਹੀ ਬਲਵਾਨ ਰਹੇਗੀ। ਅੱਜ ਭਾਈ ਸਾਹਿਬ ਕਹਿੰਦੇ ਨੇ, ਤੈਸੇ ਗੁਰ ਕਾਮਨਾ ਪੁਜਾਈ। ਪਹਿਲਾਂ ਸਤਿਗੁਰੂ ਸਿੱਖ ਦੀ ਕਾਮਨਾ ਦੀ ਪੂਰਤੀ ਕਰਦੇ ਨੇ ਕਿ ਲੈ ਭਾਈ, ਤੈਨੂੰ ਪਦਾਰਥਾਂ ਦੀ ਲੋੜ ਹੈ, ਇਹ ਵੀ ਲੈ ਲੈ। ਸਿੱਖ ਨੂੰ ਭੁੱਖਾ ਥੋੜ੍ਹਾ ਮਾਰਨਾ। ਦੁਨੀਆਂ ਦੀ ਇੱਕੋ ਇੱਕ ਕੌਮ ਹੈ ਜਿਹੜੇ ਸਿੱਖੀ ਕਮਾਉਣ ਵਾਲੇ ਨੇ, ਕੋਈ ਹੋਰ ਪਖੰਡੀ ਦੀ ਮੈਂ ਗੱਲ ਨਹੀਂ ਕਰਦਾ, ਜਿਸ ਕੌਮ ਦੇ ਅੰਦਰ ਕੋਈ ਭਿਖਾਰੀ ਨਹੀਂ ਵੇਖਿਆ ਜਾਂਦਾ। ਇਹ ਕਿਰਪਾ ਹੈ ਮੇਰੇ ਸਤਿਗੁਰੂ ਦੀ। ਗੁਰੂ ਕੇ ਸਿੱਖੋ, ਆਪਾਂ ਨੂੰ ਸਤਿਗੁਰੂ ਨੇ ਦਾਤੇ ਬਣਾਇਆ, ਭਿਖਾਰੀ ਨਹੀਂ ਬਣਾਇਆ। ਯੋਗ ਮਤ ਦੁਨੀਆਂ ਦੇ ਵਿੱਚ, ਭਾਰਤ ਵਿੱਚ ਬੜਾ ਪ੍ਰਸਿੱਧ ਰਿਹਾ ਹੈ, ਪਰ ਹਰੇਕ ਅਨਿਆਈ ਭਿਖਾਰੀ ਹੈ ਉਹਨਾਂ ਦਾ। ਘਰ ਘਰ ਜਾ ਕੇ ਭਿੱਖਿਆ ਮੰਗਣੀ ਉਹਨਾਂ ਨੇ ਧਰਮ ਦਾ ਅੰਗ ਬਣਾਇਆ, ਵੀ ਮੰਗਣੀ ਪੈਣੀ ਹੈ ਤੈਨੂੰ। ਬੁੱਧ ਮਤ ਬੜਾ ਜੋਬਨ ਤੇ ਰਿਹਾ, ਅੱਜ ਵੀ ਹੈ। ਤੇ ਬੁੱਧ ਮਤ ਦਾ ਜਿਹੜਾ ਵੀ ਅਨਿਆਈ ਹੈ, ਜਿਹਨੇ ਧਰਮ ਕਮਾਉਣਾ, ਉਸ ਮਾਰਗ ਤੇ ਚੱਲਣਾ, ਉਹਨੂੰ ਭਿਕਸ਼ੂ ਬਣ ਕੇ ਭਿੱਖਿਆ ਮੰਗਣੀ ਪੈਣੀ ਹੈ। ਇਹਦਾ ਅਰਥ ਕੀ ਹੋਇਆ? ਇਹਨਾਂ ਰਹਿਬਰ ਲੋਕਾਂ ਨੇ ਕਿਤੇ ਨਾ ਕਿਤੇ ਆਪਣੇ ਅਨਿਆਈਆਂ ਨੂੰ, ਆਪਣੇ ਸ਼ਰਧਾਲੂਆਂ ਨੂੰ, ਮਰੀਦਾਂ ਨੂੰ ਨਾ ਭਿਖਾਰੀ ਬਣਾ ਕੇ ਸੰਸਾਰ ਵਿੱਚ ਤੋਰ ਦਿੱਤਾ। ਕੇਵਲ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਘਰ ਹੈ, ਜਿਹੜੇ ਕਹਿੰਦੇ ਨੇ ਗੁਰੂ ਕੇ ਸਿੱਖਾ, ਤੂੰ ਮੰਗਣਾ ਨਹੀਂ, ਤੂੰ ਆਪਣੀ ਸੱਚੀ ਸੁੱਚੀ ਕਿਰਤ ਤੇ ਜੀਵਨ ਬਤੀਤ ਕਰਨਾ। ਕੇਵਲ ਆਪਣਾ ਜੀਵਨ ਨਹੀਂ ਚਲਾਉਣਾ, ਨਿਰਵਾਹ ਨਹੀਂ ਕਰਨਾ, 10% ਜਾਣੀ ਕਿ ਦਸਬੰਧ ਦੂਜਿਆਂ ਵਾਸਤੇ ਵੀ ਭੇਟ ਕਰਨਾ, ਲੋੜਵੰਦਾਂ ਵਾਸਤੇ ਵੀ ਕੱਢਣਾ। ਦਾਤਾ ਕੌਮ ਹੈ ਸਿੱਖਾਂ ਦੀ ਕੌਮ। ਸਤਿਗੁਰੂ ਨੇ ਇਹ ਕਿਰਪਾ ਕੀਤੀ ਹੈ ਸਾਡੇ ਤੇ, ਇਸੇ ਕਰਕੇ ਅੱਜ ਸਿੱਖ ਨੂੰ ਕਦੇ ਭਿਖਾਰੀ ਨਹੀਂ ਵੇਖਿਆ ਜਾਂਦਾ। ਹਾਂ, ਕੁਝ ਲੋਕ ਹਨ ਜਾਣ ਬੁੱਝ ਕੇ ਸਿੱਖੀ ਬਾਣਾ ਪਾ ਕੇ ਭੀਖ ਮੰਗ ਰਹੇ ਨੇ, ਪਰ ਉਹ ਬਹੁਤਾ ਚਿਰ ਨਹੀਂ ਚੱਲਦਾ, ਫੜੇ ਜਾਂਦੇ ਨੇ। ਤੇ ਭਾਈ ਸਾਹਿਬ ਕਹਿੰਦੇ, ਪਹਿਲਾਂ ਸਤਿਗੁਰੂ ਸਿੱਖ ਦੀਆਂ ਕਾਮਨਾਵਾਂ ਜਾਣੀ ਕਿ ਇੱਛਾਵਾਂ ਪੂਰੀਆਂ ਕਰਦੇ ਨੇ। ਪਾਤਸ਼ਾਹ ਦਾ ਬਚਨ ਹੈ ਨਾ, ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਬਸ ਹੈ ਕਾਮ ਧੇਨਾ। ਸਨਾਤਨੀ ਮਤ ਦਾ ਇਹ ਵਿਸ਼ਵਾਸ ਹੈ ਵੀ ਸਮੁੰਦਰ ਵਿੱਚੋਂ ਦੇਵਤਿਆਂ ਰਾਕਸ਼ਾਂ ਨੇ 14 ਰਤਨ ਕੱਢੇ ਸੀ। ਸ੍ਰੀ ਮਨ ਰੰਭਾ ਬਾਰਨੀ ਧਨੁਖ ਧਨੰਤਰ ਬਾਜ, ਕਾਮ ਧੇਨ ਬੇਖ ਸੱਸ ਕਲਪਤਰ ਸੰਖ ਅਮੀ ਗਜਰਾਜ। ਇਹ 14 ਰਤਨ ਗਿਣੇ ਗਏ ਨੇ। ਉਹਨਾਂ ਵਿੱਚੋਂ ਇੱਕ ਗਊ ਕਾਮ ਧੇਨ ਜਿਹਨੂੰ ਕਿਹਾ ਗਿਆ ਹੈ, ਧੇਨ ਦਾ ਅਰਥ ਗਊ ਹੁੰਦਾ ਹੈ, ਕਾਮ ਦਾ ਅਰਥ ਕਾਮਨਾ, ਕਾਮਨਾ ਪੂਰਨ ਕਰਨ ਵਾਲੀ ਗਊ ਦੇਵਤਿਆਂ ਕੋਲ ਮੰਨੀ ਜਾਂਦੀ ਹੈ, ਇਹ ਗ੍ਰੰਥ ਕਹਿੰਦੇ ਨੇ। ਪਰ ਸਤਿਗੁਰੂ ਕਹਿੰਦੇ, ਵਾਹਿਗੁਰੂ ਹੀ ਸਿੱਖਾ ਤੇਰੇ ਲਈ ਕਾਮ ਧੇਨ ਹੈ, ਵਾਹਿਗੁਰੂ ਤੇਰੇ ਲਈ ਪਾਰ ਜਾਤ ਰੁੱਖ ਹੈ। ਤਾਂ ਉਹਨਾਂ ਵੱਲ ਨਹੀਂ ਵੇਖਣਾ ਵੀ ਸ਼ਾਇਦ ਕੋਈ ਗਊ ਹੋਵੇਗੀ ਜਾਂ ਕੋਈ ਕਲਪਤਰ ਰੁੱਖ ਹੋਵੇਗਾ। ਕਾਮ ਧੇਨ ਪਾਰ ਜਾਤ ਹਰ ਹਰ ਰੁੱਖ ਹੈ ਤੇਰੇ ਲਈ, ਸਭ ਕੁਝ ਵਾਹਿਗੁਰੂ ਹੈ। ਸੋ ਜਾ ਕੇ ਬਸ ਹੈ ਕਾਮ ਧੇਨਾ, ਜੇ ਕੋਈ ਕਾਮ ਧੇਨ ਹੈ ਵੀ, ਉਹ ਵੀ ਵਾਹਿਗੁਰੂ ਦੀ ਆਗਿਆ ਤੋਂ ਬਾਹਰ ਨਹੀਂ ਹੈ। ਇਸ ਲਈ ਇੱਛਾ ਪੂਰਕ ਕੌਣ ਹੈ? ਸਰਬ ਸੁੱਖ ਦਾਤਾ ਹਰ, ਵਾਹਿਗੁਰੂ ਹੀ ਦਾਤਾ ਹੈ ਸਾਰੇ ਸੁੱਖਾਂ ਦਾ, ਸਾਰੀਆਂ ਇੱਛਾਵਾਂ ਦੀ ਪੂਰਤੀ ਕਰਦਾ। ਤੈਸੇ ਗੁਰ ਕਾਮਨਾ ਪੁਜਾਏ, ਨਿਹ ਕਾਮ ਕਰ। ਸਤਿਗੁਰੂ ਪਹਿਲਾਂ ਕਾਮਨਾ ਦੀ ਪੂਰਤੀ ਕਰ ਦਿੰਦੇ ਨੇ, ਫਿਰ ਸਹਿਜੇ ਸਹਿਜੇ ਨਿਸ਼ਕਾਮ ਕਰ ਦਿੰਦੇ ਨੇ ਬਿਰਤੀ ਨੂੰ, ਨਿਸ਼ਕਾਮ ਹੁਣ ਕਾਮਨਾ ਨਹੀਂ। ਫਿਰ ਦੁਹਰਾ ਦਿਆਂ, ਇੱਕ ਨਿਤਨੇਮ ਕਰਨਾ ਜਾਂ ਇੱਕ ਸਹਿਜ ਪਾਠ ਕਰਨਾ ਕਰਵਾਉਣਾ, ਇੱਕ ਅਖੰਡ ਪਾਠ ਕਰਨਾ ਜਾਂ ਕਰਵਾਉਣਾ, ਅਰਦਾਸ ਕਾਰੋਬਾਰ ਦੀ ਤਰੱਕੀ ਜਾਂ ਅਰਦਾਸ ਨਵਾਂ ਘਰ ਖਰੀਦਿਆ, ਅਰਦਾਸ ਕਿਸੇ ਬੱਚੇ ਦਾ ਕਾਰਜ ਕਰਨਾ, ਚੰਗੀਆਂ ਗੱਲਾਂ ਨੇ ਇਹ ਵੈਸੇ, ਪਰ ਇਹ ਕਾਮਨਾ ਦੇ ਸਹਿਤ ਹੈ, ਇਹ ਕਿਸੇ ਦੁਨਿਆਵੀ ਇੱਛਾ ਦੀ ਪੂਰਤੀ ਵਾਸਤੇ ਹੈ। ਤੇ ਜੇ ਕਿਤੇ ਗੁਰੂ ਕੇ ਸਿੱਖਾ ਤੇਰਾ ਸਹਿਜ ਪਾਠ, ਤੇਰਾ ਨਿਤਨੇਮ ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਕੇ ਇਹੀ ਮਨ ਕਹੇ ਕਿ ਮਹਾਰਾਜ ਮੈਨੂੰ ਹੁਣ ਹੋਰ ਕੁਝ ਨਹੀਂ ਚਾਹੀਦਾ, ਤੁਹਾਡਾ ਦਿੱਤਾ ਬਹੁਤ ਕੁਝ ਹੈ, ਬਸ ਹੁਣ ਤੇ ਤੁਸੀਂ ਉਹ ਚਾਹੀਦੇ ਆ, ਹੁਣ ਤੇ ਰੱਬ ਹੀ ਚਾਹੀਦਾ ਹੈ, ਇਹ ਹੈ ਨਿਸ਼ਕਾਮਤਾ, ਇਹ ਹੈ ਪ੍ਰੇਮ ਦੀ ਅਵਸਥਾ। ਵਾਹਿਗੁਰੂ ਦਾ ਪ੍ਰੇਮ, ਜਾਣੀ ਕਿ ਪਦਾਰਥਾਂ ਦਾ ਪ੍ਰੇਮ ਮਿਟ ਗਿਆ, ਹੁਣ ਵਾਹਿਗੁਰੂ ਦਾ ਪ੍ਰੇਮ ਬਾਕੀ ਰਹਿ ਗਿਆ। ਪਹਿਲਾਂ ਸਿੱਖ ਸਤਿਗੁਰੂ ਨੂੰ ਨਿਸ਼ਕਾਮ ਕਰਦੇ ਨੇ, ਫਿਰ ਕਹਿੰਦੇ ਨਿਜ ਪਦ ਨਾਮ ਧਾਮ ਵਿਖੇ ਪਹੁੰਚਾ ਬਈ, ਫਿਰ ਕਿਤੇ ਜਾ ਕੇ ਸੁਰਤ ਨੂੰ ਸੱਚਖੰਡ ਵਿੱਚ ਲੈ ਕੇ ਜਾਂਦੇ ਨੇ। ਇਹਦੇ ਪਿੱਛੇ ਵੀ ਕਾਰਨ ਹੈ, ਲੌਜਿਕ ਹੈ ਇੱਕ। ਜਦੋਂ ਦੋ ਚੀਜ਼ਾਂ ਨੂੰ ਮਿਲਾਉਣਾ ਹੋਵੇ ਨਾ, ਉਹਨਾਂ ਦਾ ਸੁਭਾਅ ਇੱਕੋ ਜਿਹਾ ਚਾਹੀਦਾ ਹੈ, ਪਦਾਰਥ ਹੀ ਹੋਵੇ ਭਾਵੇਂ ਕੋਈ ਵਸਤੂ ਹੋਵੇ। ਮੈਂ ਅਕਸਰ ਇਹ ਉਦਾਹਰਣ ਦਿੰਦਾ ਹੁੰਦਾ ਵੀ ਤੇਲ ਦਾ ਅਤੇ ਪਾਣੀ ਦਾ ਸੁਭਾਅ ਆਪਾ ਵਿਰੋਧੀ ਹੈ। ਤੇਲ ਅੱਗ ਹੈ, ਸੜਦਾ ਹੈ ਤੇਲ ਅੱਗ ਨਾਲ, ਕਦੇ ਪਾਣੀ ਥੋੜ੍ਹਾ ਸੜਦਾ ਅੱਗ ਨਾਲ, ਪਾਣੀ ਅੱਗ ਨੂੰ ਬਚਾ ਲੈਂਦਾ। ਤੇਲ ਤਪਸ਼ ਹੈ, ਤੇਲ ਅੱਗ ਹੈ, ਪਾਣੀ ਸੀਤਲਤਾ ਹੈ। ਹੁਣ ਤੇਲ ਨੂੰ ਅੱਗ ਲੱਗਦੀ ਹੈ, ਪਾਣੀ ਪੈਂਦਿਆਂ ਬੁੱਝਦੀ ਹੈ, ਇਹਨੂੰ ਹੋਰ ਸਰਲ ਕਰ ਲਈਏ। ਤੇਲ ਸਾਡੇ ਮਿਹਦੇ ਵਿੱਚ ਗਿਆ, ਖਾ ਪੀ ਲਏ ਪਦਾਰਥ ਕੁਝ ਐਸੇ ਜੀ, ਅੱਜ ਪਕੌੜੇ ਖਾਧੇ ਨੇ, ਅੱਜ ਸਵੇਰੇ ਸਵੇਰੇ ਪਰੌਂਠੇ ਖਾ ਲਏ ਨੇ, ਤੇਲ ਚਲਾ ਗਿਆ ਨਾ ਅੰਦਰ, ਫੈਟ ਚਲੇ ਗਈ ਕਹਿ ਲਓ ਚਾਹੇ ਘਿਓ ਕਹਿ ਲਓ, ਗੱਲ ਇੱਕੋ ਹੀ ਹੈ। ਤੇ ਫਿਰ ਬਾਰ ਬਾਰ ਪਾਣੀ ਪੀਂਦਾ, ਪੁੱਛੀਏ ਜੀ ਅੱਜ ਪਾਣੀ ਇੰਨਾ ਕਿਉਂ ਪੀ ਰਿਹਾ, ਕਹੂਗਾ ਜੀ ਅੱਜ ਪਰੌਂਠੇ ਖਾ ਲਏ ਸੀ, ਅੱਜ ਪਕੌੜੇ ਖਾ ਲਏ ਸੀ। ਅੰਦਰ ਤੇਲ ਗਿਆ, ਉਹਨੇ ਅੱਗ ਵਧਾ ਦਿੱਤੀ, ਅਗਨੀ ਤੱਤ ਵਧਾ ਦਿੱਤਾ। ਪਾਣੀ ਤਾਂ ਪੀ ਰਿਹਾ ਵੀ ਉਹ ਅਗਨੀ ਤੱਤ ਸ਼ਾਂਤ ਹੋ ਜਾਵੇ, ਹੁਣ ਉਹ ਅੱਗ ਘੱਟ ਜਾਵੇ। ਫਿਰ ਕਹਿੰਦੇ ਆ ਤੇਲ ਅਰ ਪਾਣੀ ਆਪਾ ਵਿਰੋਧੀ ਨੇ, ਆਪਸ ਵਿੱਚ ਕਦੇ ਮਿਕਸ ਨਹੀਂ ਹੁੰਦੇ। ਇਹ ਬਰਤਨ ਵਿੱਚ ਪਾਣੀ ਪਾਇਆ, ਥੋੜਾ ਜਿਹਾ ਤੇਲ ਪਾ ਲਓ, ਘੋਲੀ ਜਾਓ ਜਿੰਨਾ ਚਿਰ ਮਰਜ਼ੀ, ਮਿਕਸਚਰ ਵਿੱਚ ਘੁਮਾ ਲਓ, ਘੁਮਾਈ ਜਾਓ ਅੱਧਾ ਪੌਣਾ ਘੰਟਾ, ਤੇ ਬਾਅਦ ਵਿੱਚ ਟਕਾ ਕੇ ਰੱਖ ਦਿਓ ਪਾਣੀ ਹੇਠਾਂ ਤੇ ਫੈਟ ਉੱਪਰ, ਕਦੇ ਘੁਲਦੇ ਥੋੜੋ ਨਿਸਦੀਵੀ ਤੌਰ ਤੇ, ਸੁਭਾਈ ਨਹੀਂ ਇੱਕ, ਗੁਣ ਇੱਕ ਨਹੀਂ ਹਨ। ਤੇ ਇੱਥੋਂ ਤੱਕ ਕਿ ਜਦੋਂ ਭੋਜਨ ਬਣਾਉਂਦੇ ਹੈ ਆਈਟਾਂ, ਲੰਗਰ ਵਿੱਚ ਜਾ ਕੇ ਵੇਖ ਲਓ, ਲੰਗਰੀ ਸਾਹਿਬ ਨੂੰ ਕਿਤੇ ਸਬਜ਼ੀ ਬਣਾਉਂਦੇ ਆ, ਘਰਾਂ ਵਿੱਚ ਬੀਬੀਆਂ ਬਣਾਉਂਦੀਆਂ ਨੇ। ਸੋ ਪਾਣੀ ਵੀ ਪਾਇਆ ਤੇ ਉਹ ਸਬਜ਼ੀ ਵਿੱਚ ਤੜਕਾ ਲਾਇਆ, ਤੇਲ ਘਿਓ ਵੀ ਪਾਇਆ, ਘੰਟਾ ਡੇਢ ਘੰਟਾ ਉਹ ਰਿੱਝੀ ਵੀ ਹੋਵੇ ਚਾਹੇ, ਤੇ ਬਾਅਦ ਵਿੱਚ ਉਤਾਰ ਕੇ ਤੁਸੀਂ ਸਟੋਵ ਤੋਂ ਹੇਠਾਂ ਰੱਖੋਗੇ, ਉਹਦੀ ਫੈਟ ਉੱਪਰ ਤੇ ਪਾਣੀ ਹੇਠਾਂ, ਘੁਲਦੇ ਹੀ ਨਹੀਂ, ਮਿਲਦੇ ਹੀ ਨਹੀਂ। ਕਾਰਨ ਇਹੀ ਹੈ, ਸੁਭਾਅ ਅਲੱਗ ਅਲੱਗ ਨੇ, ਸੁਭਾਅ ਵਿਰੋਧੀ ਨੇ ਆਪਸ ਵਿੱਚ, ਇੱਕ ਬੜੀ ਤਪਸ਼ ਰੱਖਦਾ, ਇੱਕ ਸੀਤਲਤਾ ਰੱਖਦਾ। ਆ ਜੋ ਹੁਣ ਮਨੁੱਖਾਂ ਵੱਲ, ਸੁਭਾਅ ਵੱਲ। ਜੇ ਸੁਭਾਅ ਵਿੱਚ ਅੰਤਰ ਹੈ, ਸੋਚ ਵਿੱਚ ਅੰਤਰ ਹੈ, ਗੁਰਮੁਖ ਪਿਆਰਿਓ ਮਿੱਤਰਤਾ ਨਹੀਂ ਨਿਭਿਆ ਕਰਦੀ। ਮਿੱਤਰਤਾ ਤਾਂ ਨਿਭੇਗੀ ਜੇ ਗੁਣਾਂ ਦੀ ਸਾਂਝ ਹੋਵੇਗੀ, ਸੁਭਾਅ ਦੀ ਸਾਂਝ ਹੋਵੇਗੀ। ਇੱਕ ਲਿਕੁਇਡ ਸਟੋਰ ਜਾਣ ਵਾਲਾ ਹੈ, ਇੱਕ ਗੁਰਦੁਆਰੇ ਜਾਣ ਵਾਲਾ ਹੈ, ਮੰਦਰ ਜਾਣ ਵਾਲਾ ਹੈ, ਕਿੰਨਾ ਕੁ ਚਿਰ ਮਿੱਤਰਤਾ ਚੱਲੇਗੀ? ਇੱਕ ਕਲੱਬ ਜਾਣ ਵਾਲਾ ਹੈ, ਪੱਬ ਜਾਣ ਵਾਲਾ ਹੈ, ਇੱਕ ਗੁਰਮੁਖੋ ਕਥਾ ਕੀਰਤਨ ਸੁਣਨ ਵਾਲਾ ਹੈ, ਸੁਭਾਅ ਹੀ ਅਲੱਗ ਨੇ, ਕਿੰਨੀ ਕੁ ਮਿੱਤਰਤਾ ਨਿਭੇਗੀ? ਸਮੇਂ ਦੀ ਉਹ ਸਾਂਝ ਨਹੀਂ ਪੈਣੀ। ਬਹੁਤ ਨੇੜੇ ਦਾ ਧਰਮ ਦਾ ਰਿਸ਼ਤਾ, ਪਤੀ ਪਤਨੀ ਦਾ, ਮੈਂ ਤਾਂ ਕਿਹਾ ਧਰਮ ਦਾ ਰਿਸ਼ਤਾ, ਬਾਕੀ ਰਿਸ਼ਤੇ ਸਾਡੇ ਖੂਨੀ ਰਿਸ਼ਤੇ ਹੁੰਦੇ ਨੇ, ਬਲੱਡ ਰਿਲੇਸ਼ਨ ਹੁੰਦੇ ਨੇ, ਮਾਂ ਨਾਲ ਰਿਸ਼ਤਾ, ਪੁੱਤ ਨਾਲ ਰਿਸ਼ਤਾ, ਧੀ ਭੈਣ ਜਾਂ ਭਰਾਵਾਂ ਦਾ ਰਿਸ਼ਤਾ, ਪਿਤਾ ਦਾ ਰਿਸ਼ਤਾ, ਜਿੰਨੇ ਵੀ ਇਹ ਰਿਸ਼ਤੇ ਨੇ ਨਾ, ਇਹ ਖੂਨੀ ਰਿਸ਼ਤੇ ਨੇ, ਬਲੱਡ ਦਾ ਰਿਸ਼ਤਾ ਹੈ। ਇਹ ਸਾਡੀ ਆਪਣੀ ਕੋਈ ਚੋਣ ਨਹੀਂ ਸੀ, ਕੋਈ ਚੁਆਇਸ ਜਾਂ ਆਪਸ਼ਨ ਨਹੀਂ ਸੀ ਇਹਦੇ ਵਿੱਚ ਵੀ ਆਪਣੀ ਮਰਜ਼ੀ ਨਾਲ ਕਿਸੇ ਨੇ ਪਿਓ ਚੁਣਿਆ ਹੋਵੇ ਵੀ ਆਹ ਪਿਓ ਹੋਣਾ ਚਾਹੀਦਾ ਮੇਰਾ। ਬਸ ਜੋ ਬਲੱਡ ਹੈ ਹੈ, ਮਾਂ ਦੀ ਚੋਣ ਕਦੇ ਕਿਸੇ ਨੇ ਨਹੀਂ ਕੀਤੀ। ਮੇਰਾ ਭੈਣ ਭਰਾ ਕੌਣ ਹੋਵੇ, ਕਿਹੋ ਜਿਹਾ ਹੋਵੇ, ਇਹ ਕੋਈ ਆਪਣੀ ਚੁਆਇਸ ਨਹੀਂ, ਬਸ ਬਲੱਡ ਹੈ। ਇਹ ਰਿਸ਼ਤੇ ਅਸੀਂ ਆਪ ਨਹੀਂ ਚੁਣਦੇ, ਇਹ ਕਹਿ ਲਓ ਪਰਮਾਤਮਾ ਵੱਲੋਂ, ਕੁਦਰਤ ਵੱਲੋਂ ਜੋ ਮਿਲ ਗਿਆ ਸੋ ਮਿਲ ਗਿਆ। ਉਹਨੂੰ ਜਿੱਥੋਂ ਤੱਕ ਹੋ ਸਕਦਾ ਨਿਭਾਉਣ ਦੀ ਵੀ ਕੋਸ਼ਿਸ਼ ਕਰਦੇ ਹਾਂ। ਇੱਕ ਰਿਸ਼ਤਾ ਐਸਾ ਹੈ ਜਿਹੜਾ ਖੂਨੀ ਨਹੀਂ ਬਲਕਿ ਧਾਰਮਿਕ ਰਿਸ਼ਤਾ, ਉਹ ਹੈ ਪਤੀ ਪਤਨੀ ਦਾ ਰਿਸ਼ਤਾ। ਹੁਣ ਤੇ ਅਸੀਂ ਸ਼ਬਦ ਬਦਲ ਲਏ ਜਾਂ ਕਹਿ ਲਓ ਭਾਸ਼ਾ ਬਦਲ ਜਾਂਦੀ ਹੈ ਸਮਾਂ ਪਾ ਕੇ। ਕੋਈ ਸਮਾਂ ਸੀ ਪਤਨੀ ਨੂੰ ਇਕੱਲਾ ਪਤਨੀ ਨਹੀਂ ਸੀ ਕਹਿੰਦੇ, ਧਰਮ ਪਤਨੀ ਕਹਿੰਦੇ ਸੀ। ਪਤੀ ਨੂੰ ਧਰਮ ਦਾ ਪਤੀ ਜਾਣੀ ਧਰਮ ਪਤੀ ਕਿਹਾ ਜਾਂਦਾ ਸੀ। ਇਹਦੇ ਪਿੱਛੇ ਇਹੀ ਲੌਜਿਕ ਸੀ ਵੀ ਇਹ ਰਿਸ਼ਤਾ ਧਰਮ ਦੇ ਉੱਤੇ ਆਧਾਰਿਤ ਹੈ। ਇਹ ਰਿਸ਼ਤਾ ਸਿੱਖਾਂ ਨੇ, ਬਾਕੀ ਤਾਂ ਸਭ ਆਪਣੇ ਢੰਗ ਨਾਲ ਹੀ ਜੋੜਦੇ ਨੇ, ਪਰ ਸਿੱਖਾਂ ਨੇ ਕਿਵੇਂ ਜੋੜਿਆ? ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ। ਘੱਟੋ ਘੱਟ ਮੈਂ ਕਹਿੰਦਾ ਹੁੰਦਾ ਚਾਰ ਅਰਦਾਸਾਂ ਹੁੰਦੀਆਂ ਨੇ ਇਹ ਰਿਸ਼ਤਾ ਜੁੜਨ ਵਾਸਤੇ, ਘੱਟ ਤੋਂ ਘੱਟ, ਵੱਧ ਵੀ ਹੋ ਜਾਂਦੀਆਂ। ਪਹਿਲੀ ਅਰਦਾਸ ਜਦੋਂ ਰਿਸ਼ਤਾ ਤੈਅ ਹੋਇਆ, ਜਿਹਨੂੰ ਕੋਈ ਠਾਕਾ ਲੱਗਣਾ ਕਹਿੰਦੇ ਆ, ਮੰਗਣੀ ਵੀ ਕਹਿ ਦਿੰਦੇ ਆ, ਸ਼ਗਨ ਕਹਿੰਦੇ ਆ, ਉਦੋਂ ਵੀ ਅਰਦਾਸ ਕੀਤੀ। ਦੂਸਰੀ ਅਰਦਾਸ ਕੀਤੀ ਜਦੋਂ ਬਰਾਤ ਦਾ ਟਕਾਓ ਹੋਇਆ, ਜਿਹਨੂੰ ਮਿਲਣੀ ਦੀ ਅਰਦਾਸ ਕਹਿੰਦੇ ਆ। ਤੀਸਰੀ ਅਰਦਾਸ ਕੀਤੀ ਆਨੰਦ ਕਾਰਜਾਂ ਦੀ ਆਰੰਭਤਾ ਦੀ, ਜਿਹਨੂੰ ਗੁਪਤ ਅਰਦਾਸ ਵੀ ਕਹਿੰਦੇ ਆ। ਚੌਥੀ ਅਰਦਾਸ ਆਨੰਦ ਕਾਰਜਾਂ ਦੀ ਸੰਪੂਰਨਤਾ ਦੀ ਹੈ। ਸੰਗਤੀ ਰੂਪ ਵਿੱਚ ਜੁੜੇ ਹਾਂ, ਗੁਰੂ ਦਾ ਆਸ਼ੀਰਵਾਦ ਚਾਰ ਲਾਵਾਂ ਦੇ ਰਾਹੀਂ ਲਿਆ, ਚਾਰ ਅਰਦਾਸਾਂ ਕੀਤੀਆਂ ਨੇ, ਤਾਂ ਕਿਤੇ ਇਹ ਰਿਸ਼ਤਾ ਸਮਾਜ ਨੇ ਵੀ ਪ੍ਰਵਾਨ ਕੀਤਾ ਅਤੇ ਗੁਰੂ ਨੇ ਵੀ ਪ੍ਰਵਾਨ ਕੀਤਾ। ਧਰਮ ਦਾ ਰਿਸ਼ਤਾ ਹੈ। ਪਰ ਖਿਮਾ ਕਰਿਓ, ਮਨੁੱਖ ਦੀ ਹਾਲਤ ਇਹ ਹੈ ਵੀ ਧਰਮ ਦੇ ਰਿਸ਼ਤੇ ਨੂੰ ਤੋੜਨ ਲੱਗਿਆਂ ਦੇਰ ਨਹੀਂ ਲਾਉਂਦਾ। ਮਾਂ ਨੂੰ ਤਲਾਕ ਨਹੀਂ ਕਦੇ ਦਿੱਤਾ ਕਿਸੇ ਨੇ ਛੇਤੀ, ਪਰ ਪਤਨੀ ਨੂੰ ਜਾਂ ਪਤੀ ਨੂੰ ਤਲਾਕ ਕਿਉਂ ਦਿੱਤਾ? ਧਰਮ ਦੇ ਰਿਸ਼ਤੇ ਦੀ ਕਦਰ ਹੀ ਨਹੀਂ ਸਮਝੀ। ਹਾਲਾਂਕਿ ਇਸ ਰਿਸ਼ਤੇ ਵਿੱਚ ਚੁਆਇਸ ਵੀ ਆਪਣੀ ਰਹੀ, ਬੜਾ ਪਰਖ ਕੇ ਨਾਪ ਤੋਲ ਕੇ ਰਿਸ਼ਤਾ ਸਿਰੇ ਲੱਗਿਆ ਸੀ, ਪਰ ਧਰਮ ਦੀ ਕਦਰ ਨਾ ਹੋਣ ਕਰਕੇ ਟੁੱਟ ਗਿਆ। ਕਿਉਂ ਟੁੱਟਿਆ? ਸੁਭਾਅ ਵਿੱਚ ਫਰਕ ਸੀ, ਵਿਚਾਰ ਨਹੀਂ ਸੀ ਮਿਲ ਰਹੇ, ਤਰੇੜ ਪੈ ਗਈ ਵਿਚਾਰਾਂ ਦੀ ਦੂਰੀ ਦੀ। ਸੋ ਜਿੰਨਾ ਚਿਰ ਸੁਭਾਅ ਮੇਲ ਨਹੀਂ ਖਾਂਦੇ, ਉਨਾ ਚਿਰ ਗੁਰਮੁਖੋ, ਕਦੇ ਮਿੱਤਰਤਾ ਕਹੋ, ਪਿਆਰ ਕਹੋ, ਪ੍ਰੇਮ ਕਹੋ, ਰਿਸ਼ਤਾ ਕਹੋ, ਇਹ ਨਿਭਿਆ ਨਹੀਂ ਕਰਦਾ। ਸਤਿਗੁਰੂ ਕਿਉਂ ਐਸਾ ਕਰਦੇ ਨੇ? ਸਤਿਗੁਰੂ ਪਹਿਲਾਂ ਸੁਭਾਅ ਬਦਲਦੇ ਨੇ, ਸੋਚ ਬਦਲਦੇ ਨੇ, ਵਿਚਾਰਧਾਰਾ ਬਦਲਦੇ ਨੇ। ਜਦੋਂ ਵਿਚਾਰ ਬਦਲ ਗਏ, ਵਿਚਾਰ ਗੁਰੂ ਦੇ ਅਨੁਕੂਲ ਹੋ ਗਏ, ਸਤਿਗੁਰੂ ਦੀ ਮਤ ਅਨੁਸਾਰ ਹੋ ਗਏ, ਤੇ ਗੁਰਮੁਖੋ ਫਿਰ ਸਿੱਖ ਗੁਰੂ ਵਰਗਾ ਹੋ ਜਾਂਦਾ ਹੈ। ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣਹੁ ਮਾਨਸ ਦੇਹਾ। ਸੋ ਵਿਚਾਰਾਂ ਦੀ ਸਾਂਝ ਹੈ, ਸੋਚ ਦੀ ਸਾਂਝ ਹੈ। ਤੇ ਇੱਕ ਥਾਂ ਗੁਰਦੇਵ ਕਹਿੰਦੇ ਨੇ, ਗੁਰੂ ਸਿੱਖ, ਸਿੱਖ ਗੁਰੂ ਹੈ। ਗੁਰੂ ਸਿੱਖ ਬਣ ਜਾਂਦਾ ਤੇ ਸਿੱਖ ਗੁਰੂ ਬਣ ਜਾਂਦਾ, ਇੰਨੀ ਅਭੇਦਤਾ ਹੋ ਜਾਂਦੀ ਹੈ। ਏਕੋ ਗੁਰ ਉਪਦੇਸ਼ ਚਲਾਏ, ਉਪਦੇਸ਼ ਵੀ ਇੱਕ ਹੋ ਜਾਂਦਾ। ਜਿਹੜੀ ਗੱਲ ਗੁਰੂ ਸਾਹਿਬ ਕਹਿੰਦੇ ਨੇ ਉਹ ਸਿੱਖ ਕਹਿੰਦਾ। ਸਿੱਖ ਤਾਂ ਸ਼ਾਇਦ ਸ਼ਬਦ ਸਾਨੂੰ ਲੱਗਦਾ ਹੋਵੇ, ਅਜੇ ਫਰਕ ਹੈ ਗੁਰੂ ਪਿਆਰਿਓ। ਜਦ ਸਿੱਖ ਦੇ ਅੰਦਰੋਂ ਹੰਗਤਾ ਮਰਦੀ ਹੈ, ਉਹ ਗੁਰੂ ਬਣ ਜਾਂਦਾ ਹੈ। ਭਾਈ ਲਹਿਣਾ ਜੀ ਦੇ ਅੰਦਰੋਂ ਪਹਿਲਾਂ ਲਹਿਣਾ ਮਾਰਿਆ, ਸਮਝਣ ਦੀ ਕੋਸ਼ਿਸ਼ ਕਰਿਓ। ਕਦੇ ਮਰੀ ਹੋਈ ਚੂਹੀ ਚੁਕਾ ਦਿੱਤੀ, ਕਦੇ ਲੋਟਾ ਗੰਦੇ ਪਾਣੀ ਵਿੱਚੋਂ ਕਢਾਇਆ, ਕਦੇ ਚਿੱਕੜ ਵਾਲੀ ਪੰਡ ਚੁਕਾ ਦਿੱਤੀ, ਕੱਪੜੇ ਵੀ ਚਿੱਕੜ ਪੈ ਗਿਆ, ਛਿੱਟੇ ਪੈ ਗਏ, ਬਹੁਤ ਕੁਝ ਹੋਇਆ। ਗੁਰਮੁਖ ਪਿਆਰਿਓ, ਜਿਸ ਦਿਨ ਲਹਿਣੇ ਦੀ ਹੰਗਤਾ ਮਰ ਗਈ, ਲਹਿਣਾ ਅੰਦਰੋਂ ਮਰ ਗਿਆ, ਉਸ ਦਿਨ ਉਸੇ ਸਰੀਰ ਵਿੱਚ ਗੁਰੂ ਨਾਨਕ ਦੇਵ ਸਾਹਿਬ ਪ੍ਰਗਟ ਹੋ ਗਏ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੰਨੀ ਅਭੇਦਤਾ ਹੈ। ਜਦੋਂ ਸਿੱਖ ਵਿਚਾਰਧਾਰਾ ਦੇ ਪੱਖ ਤੋਂ, ਕਰਮ ਦੇ ਪੱਖ ਤੋਂ ਗੁਰੂ ਵਰਗਾ ਹੋ ਗਿਆ, ਫਿਰ ਉਹ ਆਪ ਖੁਦ ਹੀ ਗੁਰੂ ਦਾ ਰੂਪ ਹੋ ਨਿਬੜਦਾ ਹੈ। ਅੱਜ ਵੀ ਗੁਰਮੁਖੋ ਕਿਤੇ ਅਸੀਂ ਇਸ ਮਾਰਗ ਦੇ ਪਾਂਧੀ ਬਣੀਏ, ਕਮਾਈ ਕਰੀਏ ਸਿੱਖੀ ਦੀ, ਖਾਲਸਾ ਧਰਮ ਨੂੰ ਕਮਾਈਏ, ਆਪਣੇ ਜੀਵਨ ਵਿੱਚ ਅਪਲਾਈ ਕਰੀਏ। ਸਤਿਗੁਰੂ ਅੱਜ ਵੀ ਕਹਿੰਦੇ ਨੇ, ਖਾਲਸਾ ਮੇਰੋ ਸੱਜਣ ਸੂਰਾ, ਖਾਲਸਾ ਮੇਰੋ ਸਤਿਗੁਰ ਪੂਰਾ। ਅੱਜ ਵੀ ਖਾਲਸੇ ਨੂੰ ਸਜਦਾ ਕਰਦੇ ਨੇ ਸਤਿਗੁਰੂ, ਕਿਤੇ ਭੁਲੇਖੇ ਵਿੱਚ ਨਾ ਰਹੀਏ। ਸੋ ਸਤਿਗੁਰੂ ਕਰਮ ਕਰਦੇ ਨੇ, ਕਰਮ ਦਾ ਭਾਵ ਬਖਸ਼ਿਸ਼ ਕਰਦੇ ਨੇ। ਪਹਿਲਾਂ ਸਿੱਖ ਦਾ ਜੀਵਨ ਬਦਲਦੇ ਨੇ, ਸੁਭਾਅ ਬਦਲਦੇ ਨੇ, ਸੋਚ ਬਦਲਦੇ ਨੇ, ਕਰਮ ਬਦਲਦੇ ਨੇ, ਰਹਿਣੀ ਬਦਲਦੇ ਨੇ, ਕਹਿਣੀ ਬਦਲਦੇ, ਸਾਰਾ ਕੁਝ ਜਦੋਂ ਬਦਲ ਗਿਆ, ਬਦਲਦਿਆਂ ਬਦਲਦਿਆਂ ਗੁਰੂ ਵਰਗਾ ਹੋ ਗਿਆ, ਫਿਰ ਉਹ ਸੱਚਖੰਡ ਦਾ ਵਾਸੀ ਇਸ ਸਰੀਰ ਦੇ ਵਿੱਚ ਵਸਦਿਆਂ ਹੀ ਹੋ ਜਾਂਦਾ ਹੈ। ਉਹਨੂੰ ਕਹਿਣਾ ਨਹੀਂ ਪੈਂਦਾ, ਉਹਦੇ ਵਾਸਤੇ ਅਰਦਾਸ ਦੀ ਲੋੜ ਨਹੀਂ ਰਹਿ ਜਾਂਦੀ ਕਿ ਸੱਚੇ ਪਾਤਸ਼ਾਹ ਇਹ ਪ੍ਰਾਣੀ ਪਰਲੋਕ ਗਮਨ ਕਰ ਗਿਆ, ਇਹਨੂੰ ਚਰਨਾਂ ਵਿੱਚ ਨਿਵਾਸ ਬਖਸ਼ਿਓ। ਉਹ ਤੇ ਚਰਨਾਂ ਵਿੱਚ ਵਸ ਗਿਆ ਸੀ, ਉਹ ਤੇ ਸੱਚਖੰਡ ਦਾ ਵਾਸੀ ਹੋ ਚੁੱਕਿਆ ਸੀ। ਹਾਂ, ਸਰੀਰ ਦਾ ਠੀਕਰਾ ਦੇਰ ਸਵੇਰ ਫੁੱਟਦਾ, ਉਹ ਇੱਕ ਅਲੱਗ ਚੀਜ਼ ਹੈ। ਸੁਰਤ ਉਹਦੀ ਗੁਰੂ ਚਰਨਾਂ ਵਿੱਚ ਟਿਕੀ ਹੋਈ ਸੀ। ਜਿਵੇਂ ਦਸਮ ਪਾਤਸ਼ਾਹ ਨੇ ਕਿਹਾ ਨਾ, ਮੈਂ ਦੁਨੀਆਂ ਵਿੱਚ ਆਇਆ, ਮੇਰੀ ਸੁਰਤ ਰੱਬ ਦੇ ਚਰਨਾਂ ਵਿੱਚ ਰਹੀ। ਸਮਝਾਉਣ ਵਾਸਤੇ ਨੇ ਇਹ ਗੱਲਾਂ ਸਭ ਸਾਨੂੰ। ਕਹਿੰਦੇ ਚਿੱਤ ਨਾ ਭਇਓ ਹਮਰੋ ਆਵਨ ਕਹੈ, ਚੁਬੀ ਰਹੀ ਸੁਰਤ ਪ੍ਰਭ ਚਰਨਨ ਮੈਂ। ਸੁਰਤ ਖੁੱਭ ਜਾਂਦੀ ਹੈ ਗੁਰੂ ਦੇ ਚਰਨਾਂ ਦੇ ਵਿੱਚ, ਸਿੱਖ ਦੀ ਸੁਰਤ ਖਿੰਡਦੀ ਨਹੀਂ। ਅੱਜ ਅਨਾਊਂਸਮੈਂਟ ਹੋਈ ਹੈ ਭਾਈ ਮਨੀ ਸਿੰਘ ਦੇ ਸ਼ਹੀਦੀ ਦਿਹਾੜੇ ਦੀ। ਸੋ ਗੁਰਮੁਖ ਪਿਆਰਿਓ, ਭਾਈ ਮਨੀ ਸਿੰਘ ਗੁਰੂ ਚਰਨਾਂ ਵਿੱਚ ਵਿਰਾਜੇ ਨੇ। ਇਹ ਨਹੀਂ ਵੀ ਜਿਸ ਦਿਨ ਸ਼ਹਾਦਤ ਪਾਈ ਹੈ ਪਹਿਲਾਂ ਹੀ ਵਿਰਾਜੇ ਹੋਏ ਸੀ। ਦੋ ਮਿੰਟ ਮੈਂ ਇਸ ਵਿਸ਼ੇ ਤੇ ਲੈ ਲਿਆ, ਨਾਲੇ ਗੱਲ ਸਮਝ ਆ ਜਾਵੇਗੀ। ਜਲਾਦ ਬੰਦ ਬੰਦ ਕੱਟਣ ਵਾਸਤੇ ਹਾਜ਼ਰ ਹੋਇਆ, ਫਤਵਾ ਲੱਗਿਆ ਹੋਇਆ, ਤੇ ਜਲਾਦ ਪਹਿਲਾ ਵਾਰ ਗੁੱਟ ਤੇ ਕਰਨ ਲੱਗਿਆ ਤੇ ਭਾਈ ਮਨੀ ਸਿੰਘ ਰੋਕ ਦਿੰਦੇ ਨੇ। ਤੁਸੀਂ ਸੁਣੇ ਹੋਏ ਇਤਿਹਾਸ ਨੇ, ਇਹ ਕੋਈ ਨਵੀਂ ਗੱਲ ਨਹੀਂ। ਰੋਕ ਦਿੰਦੇ ਨੇ ਵੀ ਕਾਹਲੀ ਨਾ ਕਰ, ਮੇਰੀ ਉਂਗਲ ਨੂੰ ਪਹਿਲਾਂ ਤਿੰਨ ਹਿੱਸਿਆਂ ਵਿੱਚ ਕੱਟ, ਕਿਉਂਕਿ ਤੈਨੂੰ ਬੰਦ ਬੰਦ ਜੋੜ ਜੋੜ ਕੱਟਣ ਦਾ ਹੁਕਮ ਹੈ। ਕਮਾਲ ਹੈ, ਕਿਸੇ ਤੇ ਮੌਤ ਆ ਰਹੀ ਹੋਵੇ, ਉਹ ਤਸੀਹੇ ਵਾਲੀ ਜ਼ਿੰਦਗੀ, ਤੜਫਣ ਵਾਲੀ ਜ਼ਿੰਦਗੀ ਨੂੰ ਪ੍ਰਵਾਨ ਨਹੀਂ ਕਰਦਾ। ਕਹਿ ਦੇਵੇਗਾ ਵੀ ਜੇ ਮਾਰਨਾ ਹੀ ਨਾ, ਘੱਟੋ ਘੱਟ ਇੱਕੋ ਵਾਲੀ ਵਾਰੀ ਗੋਲੀ ਮਾਰ ਦਿਓ ਮੇਰੇ, ਨਾ ਤੜਫਾਓ। ਪਰ ਗੁਰੂ ਕਾ ਸਿੱਖ ਕਹਿ ਰਿਹਾ, ਕਹਿੰਦਾ ਕਾਹਲੀ ਨਾ ਕਰ, ਸਹਿਜ ਵਿੱਚ ਰਹਿ, ਸਹਿਜ ਨਾਲ ਆਪਣੀ ਡਿਊਟੀ ਕਰ, ਸਹਿਜ ਨਾਲ ਮੇਰੇ ਅੰਗ ਕੱਟ। ਪਿੱਛੇ ਗੁਰਮੁਖੋ ਕਿਤੇ ਅਗੰਮੀ ਖੇਡਾਂ ਨੇ, ਇੰਨਾ ਸੌਖਾ ਨਹੀਂ ਇਸ ਤਰ੍ਹਾਂ ਕਹਿਣਾ। ਮਰਨ ਦਾ ਚਾਅ ਤੇ ਮਰਨਾ ਵੀ ਸਹਿਜੇ ਸਹਿਜੇ। ਕੱਲ ਵਿਚਾਰਿਆ ਸੀ ਵੀ ਕਬੀਰ ਮੋਹੇ ਮਰਨੇ ਕਾ ਚਾਉ ਹੈ, ਮਰੋ ਤੋ ਹਰ ਕੈ ਦੁਆਰ। ਵਿਆਹ ਦਾ ਚਾਅ, ਨਵੀਆਂ ਘਰਾਂ ਘਰ ਬਾਰ ਖਰੀਦਣ ਦੇ ਚਾਅ ਤੇ ਵੇਖੇ ਸੁਣੇ ਨੇ, ਪਰ ਮਰਨ ਦਾ ਵੀ ਚਾਅ ਹੈ ਗੁਰੂ ਕੇ ਪਿਆਰਿਆਂ ਨੂੰ। ਤੇ ਕਿਉਂ ਚਾਅ ਹੈ ਵੀ ਆਹ ਦੁਨੀਆਂ ਬਹੁਤ ਜਿਉਣ ਲਈ ਬਸ ਸਬਰ ਆ ਗਿਆ, ਹੋਰ ਜਿਉਣ ਦੀ ਇੱਛਾ ਨਹੀਂ, ਹੁਣ ਅਗਲੀ ਦੁਨੀਆਂ ਵੇਖੀਏ, ਅੱਗੇ ਵੀ ਕੁਛ ਹੈ। ਸਹਿਜ ਨਾਲ ਮਰਨਾ, ਜ਼ਿੰਦਗੀ ਬਹੁਤ ਵੇਖ ਲਈ ਹੈ, ਹੁਣ ਮੌਤ ਵੀ ਵੇਖਣੀ ਹੈ, ਮੌਤ ਦਾ ਕੀ ਨਜ਼ਾਰਾ ਹੈ, ਮੌਤ ਦਾ ਕੀ ਅਨੁਭਵ ਹੈ। ਸੋ ਮੌਤ ਵੀ ਸਹਿਜੇ ਸਹਿਜੇ ਮਰਨਾ, ਜਿਵੇਂ ਨਾ ਕੋਈ ਸਵਾਦਲੀ ਚੀਜ਼ ਹੁੰਦੀ ਹੈ, ਸਵਾਦਲਾ ਪਦਾਰਥ ਖਾਣਾ ਹੋਵੇ ਅਸੀਂ ਸਪੀਡ ਘੱਟ ਕਰ ਲੈਂਦੇ ਹਾਂ, ਜਾਂ ਕਿਸੇ ਇੰਦਰੀ ਦਾ ਕੋਈ ਵੀ ਵਿਸ਼ਾ ਭੋਗਣਾ ਹੋਵੇ ਸਪੀਡ ਘੱਟ ਚਾਹੀਦੀ ਹੈ, ਸਮਾਂ ਵੱਧ ਮਿਲ ਜਾਵੇ, ਸਵਾਦ ਮਾਣਿਆ ਜਾ ਸਕੇ। ਆਈਸਕ੍ਰੀਮ ਦੇ ਚਮਚੇ ਹੁਣ ਛੋਟੇ ਛੋਟੇ ਬਣਾ ਲਏ, ਕਿਉਂ ਵੀ ਥੋੜ੍ਹੀ ਥੋੜ੍ਹੀ ਖਾਈਏ, ਸਵਾਦ ਲਈਏ ਜੀਭ ਦਾ। ਗੁਰੂ ਪਿਆਰਿਓ, ਜਿਨ੍ਹਾਂ ਨੂੰ ਸ਼ਹੀਦੀ ਜਾਮ ਪੀਣ ਦਾ ਸਵਾਦ ਆ ਜਾਵੇ ਵੀ ਸ਼ਹੀਦੀ ਜਾਮ ਪੀ ਕੇ ਵੇਖਣਾ, ਉਹ ਫਿਰ ਕਾਹਲੀ ਕਿਉਂ ਕਰਨਗੇ, ਸਹਿਜੇ ਕੱਟ, ਸਹਿਜੇ ਕਟਾਵਾਂਗਾ। ਸੋ ਪਹਿਲਾਂ ਹੀ ਗੁਰੂ ਰੂਪ ਹੋ ਚੁੱਕੇ ਨੇ, ਸਰੀਰ ਨਾਲ ਸੰਬੰਧ ਹੀ ਕੋਈ ਨਹੀਂ ਰਿਹਾ। ਹੁਣ ਪਤਾ ਵੀ ਸਰੀਰ ਦਾ ਨਾਸ਼ ਅੱਜ ਕੱਲ੍ਹ ਭਲਕੇ ਹੋਣਾ ਹੀ ਹੈ, ਤੇ ਬੜੇ ਚਾਅ ਨਾਲ ਸ਼ਹਾਦਤਾਂ ਪਾਉਂਦੇ ਨੇ ਗੁਰੂ ਕੇ ਸਿੱਖ। ਅੱਜ ਦੇ ਕਵਿਤ ਰਾਹੀਂ ਭਾਈ ਸਾਹਿਬ ਨੇ ਗੁਰੂ ਅਰ ਸਿੱਖ ਦੀ ਅਭੇਦਤਾ ਹੀ ਦਾ ਹੀ ਜ਼ਿਕਰ ਕੀਤਾ ਹੈ। ਕਹਿੰਦੇ ਬਈ ਇਸ ਤਰ੍ਹਾਂ ਉਹਦਾ ਜੀਵਨ ਬਦਲ ਕੇ, ਕਾਮਨਾ ਮਿਟਾ ਕੇ, ਨਿਸ਼ਕਾਮ ਕਰਕੇ, ਫਿਰ ਨਿੱਜ ਪਦ ਨਾਮ ਧਾਮ, ਜੋ ਨਾਮ ਦਾ ਘਰ ਹੈ, ਨਿੱਜ ਪਦ ਹੈ, ਨਿੱਜ ਪਦ ਵੀ ਹੈ ਪਰਮੇਸ਼ਰ ਦਾ ਸਰੂਪ, ਸਿੱਖੇ ਪਹੁੰਚਾ ਵਹੀ, ਸਿੱਖ ਦੀ ਸੁਰਤ ਨੂੰ ਉੱਥੇ ਪਹੁੰਚਾ ਦਿੰਦੇ ਹਨ। ਭੁੱਲਾਂ ਚੁੱਕਾਂ ਦੀ ਖਿਮਾ, ਸਤਿਗੁਰੂ ਕਿਰਪਾ ਕਰਨ, ਸੁਮਤ ਬਖਸ਼ਿਸ਼ ਕਰਨ, ਰਸਨਾ ਤੇ ਬਸਣ। ਗੁਰੂ ਪਿਆਰਿਓ, ਹਮੇਸ਼ਾ ਹੀ ਸਤਿਗੁਰਾਂ ਦਾ ਸ਼ੁਕਰਾਨਾ ਕਰਦੇ ਰਹੀਏ। ਸਤਿਗੁਰੂ ਕਿਰਪਾ ਕਰਦੇ ਨੇ, ਸਾਨੂੰ ਸੰਗਤ ਦੀ ਦਾਤ ਮੌਕੇ ਬਖਸ਼ਦੇ ਨੇ, ਹਰ ਇੱਕ ਦੇ ਭਾਗਾਂ ਵਿੱਚ ਇਹ ਸਮਾਂ ਨਹੀਂ ਹੁੰਦਾ ਅਤੇ ਵਿਸ਼ੇਸ਼ ਰਹਿਮਤ ਹੈ ਸਤਿਗੁਰੂ ਦੀ ਆਪ ਜੀ ਸਤਸੰਗੀ ਪੁਰਸ਼ਾਂ ਦੇ ਉੱਤੇ। ਸੋ ਆਓ, ਧੰਨਵਾਦ ਹੈ ਸਾਰਿਆਂ ਦਾ, ਅਸੀਸ ਬਖਸ਼ਿਸ਼ ਕਰੋ, ਦੇਹੋ ਸੱਜਣ ਅਸੀਸੜੀਆਂ, ਜਿਉਂ ਹੋਵੇ ਸਹਿਬ ਸਿਉ ਮੇਲ। ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਆਪ ਸੰਗਤਾਂ ਨੂੰ ਲੜੀਵਾਰ ਭਾਈ ਗੁਰਦਾਸ ਜੀ ਤਿੰਨਾਂ ਦੇ ਕਵਿਤ ਸਵਈਆਂ ਵਿੱਚੋਂ ਕਥਾ ਸਰਵਣ ਕਰਾ ਰਹੇ ਸਨ ਸੰਤ ਗਿਆਨੀ ਮਹਿੰਦਰ ਸਿੰਘ ਜੀ ਪੜ੍ਹੀ ਵਾਲੇ। ਬਹੁਤ ਬਹੁਤ ਧੰਨਵਾਦ ਤਿੰਨਾਂ ਦਾ ਸੰਗਤਾਂ ਵੱਲੋਂ। ਅੱਜ ਸ਼ਹੀਦ ਭਾਈ ਮਨੀ ਸਿੰਘ ਤਿੰਨਾਂ ਦਾ ਸ਼ਹੀਦੀ ਦਿਹਾੜਾ ਹੈ, ਜਿਨ੍ਹਾਂ ਦੇ ਬੰਦ ਬੰਦ ਕੱਟੇ ਗਏ ਲਾਹੌਰ ਦੀ ਧਰਤੀ 'ਤੇ। ਉਹਨਾਂ ਦੀ ਸ਼ਹੀਦੀ ਦੇ ਸੰਬੰਧ ਵਿੱਚ ਦੀਵਾਨ ਸੱਜੇ ਹਨ। ਹੁਣ ਸਮਾਂ ਢਾਡੀ ਵਾਰਾਂ ਦਾ ਹੈ। ਗਿਆਨੀ ਪ੍ਰਤਪਾਲ ਸਿੰਘ ਜੀ ਪਾਰਸ, ਤਿੰਨਾਂ ਦੇ ਜੱਥੇ ਪਾਸੋਂ ਢਾਡੀ ਵਾਰਾਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ।

0: ਉਹਦਨ ਸ਼ਹੀਦ ਵਰਤਮਾਨ ਲਹਿਰ ਦੇ ਹੋਏ ਜੋ ਸ਼ਿਕਾਰ ਸਰਕਾਰੀ ਕਹਿਰ ਦੇ
1: ਉਹਦਨ ਸ਼ਹੀਦ ਵਰਤਮਾਨ ਲਹਿਰ ਦੇ ਹੋਏ ਜੋ ਸ਼ਿਕਾਰ ਸਰਕਾਰੀ ਕਹਿਰ ਦੇ
0: ਉਹਦਨ ਸ਼ਹੀਦ ਵਰਤਮਾਨ ਲਹਿਰ ਦੇ ਹੋਏ ਜੋ ਸ਼ਿਕਾਰ ਸਰਕਾਰੀ ਕਹਿਰ ਦੇ

0: ਜਾਂਦੇ ਨੇ ਸ਼ਹੀਦ ਜਿੰਦ ਜਾਨ ਕੌਮ ਦੀ, ਜਾਂਦੇ ਨੇ ਵਧਾ ਕੇ ਆਨ ਸ਼ਾਨ ਕੌਮ ਦੀ,
1: ਉਹ ਹੁੰਦੇ ਨੇ ਸ਼ਹੀਦ ਜਿੰਦ ਜਾਨ ਕੌਮ ਦੀ, ਜਾਂਦੇ ਨੇ ਵਧਾ ਕੇ ਆਨ ਸ਼ਾਨ ਕੌਮ ਦੀ,
0: ਹੁੰਦੇ ਨੇ ਸ਼ਹੀਦ ਜਿੰਦ ਜਾਨ ਕੌਮ ਦੀ, ਜਾਂਦੇ ਨੇ ਵਧਾ ਕੇ ਆਨ ਸ਼ਾਨ ਕੌਮ ਦੀ।

0: ਖੂਨ ਬਾਗੇ ਸਿੱਖ ਭੁੱਲ ਬਾੜੀ ਸਿੰਜ ਗਏ ਤਾਂ ਹੀ ਹੈ ਭੰਬਤੀ ਬਾਰਾਂ ਗਾਉਂਦਾ ਖਾਲਸਾ
1: ਹੋਏ ਜੋ ਸ਼ਹੀਦ ਕੌਮ ਦੀ ਆਜ਼ਾਦੀ ਲਈ

0: ਬੇਕੇ ਜਵਾਨ ਹੋਏ ਤੀਰ ਤੇ ਕਮਾਨ ਸਾਰੇ, ਹਿੱਕ ਵਿੱਚ ਤੀਰਾਂ ਵਾਂਗੂ ਵੱਜਿਆ ਗੋਬਿੰਦ ਸਿੰਘ। ਰੱਜਿਓ ਦੀ ਮਿਹਰ ਨਾਲ ਮੰਗਤੇ ਹਜ਼ਾਰ ਲੱਖਾਂ, ਪ੍ਰੇਮ ਤੇ ਪ੍ਰੀਤ ਨਾਲ ਰੱਜਿਆ ਗੋਬਿੰਦ ਸਿੰਘ। ਰਹਿ ਨਾ ਕੋਈ ਉਸਦੇ ਮੁਕਾਬਲੇ ਮੈਦਾਨ ਵਿੱਚ। ਆ ਬੱਦਲਾਂ ਦੇ ਵਾਂਗੂ ਜਦੋਂ ਗੱਜਿਆ ਗੋਬਿੰਦ ਸਿੰਘ, ਸਿੰਘ ਨਾਮ ਸ਼ੇਰ ਦਾ, ਤਾਂਹੀਓ ਸਿੰਘ ਜੰਗ ਦੇ ਮੈਦਾਨ ਵਿੱਚ ਰੋਹਬ ਨਾਲ ਗੱਜੇ ਨੇ। ਗੋਰੇ ਕਾਲੇ ਭੂਰੇ ਮਗਲਾਨੀ ਤੇ ਹੈਰਾਨੀ ਸਾਰੇ ਖਾਲਸੇ ਦੇ ਸਾਹਮਣੇ ਮੈਦਾਨ ਛੱਡ ਭੱਜੇ ਨੇ। ਆਓ ਸਾਰੀ ਸੰਗਤ ਸਭ ਤੋਂ ਪਹਿਲਾਂ ਸਤਿਗੁਰਾਂ ਜੀ ਨੂੰ ਸੀ ਝੁਕਾਉਂਦਿਆਂ ਹੋਇਆਂ ਦੋਨੇ ਹੱਥ ਜੋੜ ਕੇ ਆਪਦ ਭਾਵਨਾ ਸਤਿਕਾਰ ਦੇ ਨਾਲ, ਪਿਆਰ ਦੇ ਨਾਲ ਫਤਿਹ ਦੀ ਸਾਂਝ ਪ੍ਰਾਪਤ ਕਰੀਏ। ਕੋਈ ਰਸਨਾ ਬਾਂਝੀ ਨਾ ਰਵੇ, ਸਾਰੇ ਹਾਜ਼ਰੀਆਂ ਲਗਵਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੱਡਿਆਂ ਭਾਗਾਂ ਵਾਲੇ ਹਾਂ, ਪਾਤਸ਼ਾਹ ਜੀ ਪਾਵਨ ਪਵਿੱਤਰ ਗੋਦ ਦਾ ਆਨੰਦ ਮਾਣ ਰਹੇ ਹਾਂ। ਗੁਰਬਾਣੀ ਕਥਾ ਵਿਚਾਰਾਂ, ਸੇਵਾ ਸਿਮਰਨ ਮਹਾਰਾਜ ਦੇ ਦਰੋਂ ਘਰੋਂ ਦਾਤਾਂ ਪ੍ਰਾਪਤ ਹੋ ਰਹੀਆਂ। ਮੇਰੇ ਸਾਹਿਬ, ਮੇਰੇ ਸਰਜਣਹਾਰ, ਅਕਾਲ ਪੁਰਖ ਇਸ ਦਰ ਤੇ ਆਉਣ ਵਾਲਿਆਂ ਦੀਆਂ ਝੋਲੀਆਂ ਸਭ ਤੋਂ ਪਹਿਲਾਂ ਨਾਮ ਦੇ ਨਾਲ ਭਰ ਦਿੰਦੇ ਹੈ। ਇਹ ਦਰ ਤੇ ਆ ਕੇ ਕੋਈ ਵੀ ਖਾਲੀ ਨਹੀਂ ਜਾਂਦਾ, ਕਿਉਂਕਿ ਮੰਗਤੇ ਇਸ ਦਰ ਦੇ ਇੱਕ ਦਾਤਾ, ਸਭ ਮੰਗਤੇ ਇੱਕੋ ਹੀ ਦਾਤਾ ਏ, ਬਾਕੀ ਸਾਰੇ ਮੰਗਤੇ ਆ ਉਸ ਮਾਲਕ ਦੇ ਚਰਨਾਂ ਕਮਲਾਂ ਦੇ। ਹਮ ਭੀਖਕ ਭਿਖਾਰੀ ਤੇਰੇ, ਅਸੀਂ ਭੀਖ ਮੰਗਦੇ ਹਾਂ, ਭਿਖਾਰੀ ਹਾਂ, ਪਰ ਸਾਡਾ ਦੁਨਿਆਵੀ ਜੀਵਾਂ ਦਾ ਮੰਗਣਾ ਤੇ ਰੱਬ ਦੇ ਪਿਆਰਿਆਂ ਦਾ ਮੰਗਣਾ, ਉਹਦੇ ਚ ਬੜਾ ਫਰਕ ਹੁੰਦਾ। ਅਸੀਂ ਜਿਹੜੇ ਦੁਨਿਆਵੀ ਹਾਂ ਉਹ ਦੁਨਿਆਵੀ ਦਾਤਾ ਹੀ ਮੰਗਦੇ ਹਾਂ, ਜਿਹੜੇ ਰੱਬ ਦੇ ਪਿਆਰੇ ਹੈ ਉਹ ਪਰਮੇਸ਼ਰ ਤੋਂ ਬੜੀ ਵੱਡੀ ਦਾਤ ਮੰਗ ਲੈਂਦੇ ਆ। ਉਹ ਦਾਤ ਹੁੰਦੀ ਆ ਸ਼ਹਾਦਤ ਦੀ। ਭਾਈ ਖਾਲੜਾ ਸਾਹਿਬ ਆ, ਜਿਨ੍ਹਾਂ ਨੇ ਕੈਨੇਡਾ ਦੀ ਧਰਤੀ ਲਈ ਡੈਕਸੀ ਗੁਰੂ ਘਰ ਵਿਖੇ ਇਹ ਸਪੀਚ ਕੀਤੀ ਸੀ ਖੜ ਕੇ, ਜਿਨ੍ਹਾਂ ਦਾ ਅੱਜ ਬੜਾ, ਕਿਉਂਕਿ ਜਿਹੜੇ ਯੋਧੇ ਜਹਾਨ ਤੋਂ ਜਾਂਦੇ ਨਹੀਂ ਹੁੰਦੇ, ਯੋਧੇ ਕਦੇ ਯੋਧਿਆਂ ਦਾ ਨਾਂ ਨਹੀਂ ਮਿਟਦਾ, ਪਾਪੀਆਂ ਨੂੰ ਸਦਾ ਹੀ ਲਾਹਣਤਾਂ ਪੈਂਦੀਆਂ ਰਹਿੰਦੀਆਂ, ਭਾਵੇਂ ਪਹਿਲਾਂ ਪੈ ਜਾਣਾ ਤੇ ਭਾਵੇਂ ਬਾਅਦ ਵਿੱਚ ਪੈ ਜਾਣਾ। ਖਾਲੜਾ ਸਾਹਿਬ ਨੇ ਕਿਹਾ ਸੀ ਦੁਨੀਆਂ ਦੇ ਲੋਕੋ ਵੀ ਆਪਾਂ ਸਭ ਕੁਛ ਮੰਗਦੇ ਹਾਂ ਤੇ ਰੱਬ ਸਾਰਾ ਕੁਛ ਦੇ ਵੀ ਦਿੰਦਾ ਸਾਨੂੰ, ਇਹ ਨਹੀਂ ਵੀ ਦਿੰਦਾ ਨਹੀਂ, ਪਰਮਾਤਮਾ ਦਿੰਦਾ ਜੋ ਮੰਗੇ ਠਾਕਰੇ ਆਪਣੇ ਤੇ ਸੋਈ ਸੋਈ ਦੇਵਾ। ਪਰ ਖਾਲੜਾ ਸਾਹਿਬ ਕਹਿੰਦੇ ਆ, ਕਹਿੰਦੇ ਵੀ ਸ਼ਹਾਦਤ ਦੀ ਦਾਤ ਮੰਗਦਾ ਵੀ ਕੋਈ ਕੋਈ ਹੈ ਤੇ ਮਿਲਦੀ ਵੀ ਕਿਸੇ ਕਿਸੇ ਨੂੰ, ਸਾਰਿਆਂ ਨੂੰ ਨਹੀਂ ਮਿਲਦੀ ਸ਼ਹਾਦਤ ਦੀ, ਸ਼ਹੀਦੀ ਦੀ ਦਾਤ। ਪਹਿਲੀ ਗੱਲ ਤਾਂ ਇਹ ਬੰਦਾ ਕੋਈ ਮੰਗਦਾ ਹੀ ਨਹੀਂ, ਦੂਜੀ ਗੱਲ ਇਹ ਹੈ ਵੀ ਬਿਰਲਾ ਹੀ ਮੰਗਦਾ ਉਹੀ ਜਿਹੜਾ ਨਿਤਰਿਆ ਹੋਵੇ, ਪੂਰਾ ਉਤਰਿਆ ਹੋਵੇ ਜਿਹੜਾ ਗੁਰੂ ਦੇ ਬਚਨਾਂ ਦੇ, ਜਿਹੜਾ ਕਸਵੱਟੀ ਤੇ ਲੱਗਿਆ ਹੋਵੇ ਉਹੀ ਮੰਗਦਾ ਇਹ ਦਾਤ। ਭਾਈ ਖਾਲੜਾ ਸਾਹਿਬ ਨੂੰ ਨਮਸਕਾਰ ਹੈ, ਕਿਉਂਕਿ ਆਮ ਤਾਂ ਸਰਕਾਰਾਂ ਇਹ ਕਹਿੰਦੀਆਂ ਵੀ ਮੁੰਡੇ ਤਾਂ ਸ਼ਹੀਦ ਹੋਏ ਜਾਂ ਦਰਬਾਰ ਸਾਹਿਬ ਤੇ ਤਾਂ ਅਟੈਕ ਹੋਇਆ, ਉੱਥੇ ਹਥਿਆਰ ਰੱਖੇ ਸੀ, ਉੱਥੇ ਸ਼ਸਤਰ ਰੱਖੇ ਸੀ, ਉੱਥੇ ਗਤੀਵਿਧੀਆਂ ਚੱਲ ਰਹੀਆਂ ਸੀ। ਪਰ ਭਾਈ ਖਾਲੜਾ ਸਾਹਿਬ, ਭਾਈ ਜਸਵੰਤ ਸਿੰਘ ਜੀ ਖਾਲੜਾ, ਉਹਨਾਂ ਨੇ ਨਾ ਕੋਈ ਹਥਿਆਰ ਚੁੱਕਿਆ, ਸਿਰਫ ਕਲਮ ਚੁੱਕੀ, ਸਿਰਫ ਕਾਗਜ਼ ਚੁੱਕਿਆ ਉਹਨਾਂ ਨੇ। ਉਹਨਾਂ ਨੇ 25,000 ਲਾਸ਼ਾਂ ਦਾ ਹਿਸਾਬ ਮੰਗਿਆ ਸਰਕਾਰ ਤੋਂ, ਦੁਨੀਆਂ ਤੋਂ, ਉਸ ਵੇਲੇ ਦੇ ਅਫਸਰਾਂ ਤੋਂ। ਇਹ ਵੀ ਭੁਲੇਖਾ ਨਿਕਲ ਗਿਆ ਦੁਨੀਆਂ ਦਾ ਵੀ ਇਕੱਲਾ ਸਰਕਾਰਾਂ ਹਥਿਆਰਾਂ ਵਾਲੇ ਦੀ ਵਰਖਲਾਫ ਹੀ ਨਹੀਂ ਹੁੰਦੀਆਂ, ਕਲਮਾਂ ਵਾਲਿਆਂ ਦੀ ਵੀ ਹੁੰਦੀਆਂ, ਪਹਿਲੋਂ ਤੇ ਹੀ ਹੋਈਆਂ। ਗੁਰੂ ਅਰਜਨ ਦੇਵ ਮਹਾਰਾਜ ਨੇ ਕਿਹੜਾ ਹਥਿਆਰ ਚਲਾਏ ਸੀ, ਕੋਈ ਗੁਰਬਾਣੀ ਲਿਖੀ ਸੀ, ਕਲਮ ਚੱਲੀ ਸੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਵੀ, ਪਰ ਸੱਚ ਨਹੀਂ ਬਰਦਾਸ਼ਤ ਹੁੰਦਾ, ਤਲਵਾਰ ਨਾਲੋਂ ਕਲਮ ਦਾ ਵਾਰ ਤਿੱਖਾ ਹੁੰਦਾ, ਤਲਵਾਰ ਦਾ ਵਾਰ ਜਿਹੜਾ ਮਿਟ ਜਾਂਦਾ, ਕਲਮਾਂ ਦਾ ਨਹੀਂ ਮਿਟਦਾ ਵਾਰ। ਪੱਚੀ ਹਜ਼ਾਰ ਦੀਆਂ ਲਾਸ਼ਾਂ ਲੱਭਦਾ ਲੱਭਦਾ ਤੇ ਆਪ 25,000 ਰਕਮੀ ਲਾਸ਼ ਦੇ ਵਿੱਚ ਸ਼ਾਮਿਲ ਹੋਇਆ। ਭਾਈ ਜਸਵੰਤ ਸਿੰਘ ਖਾਲੜਾ ਇਹੋ ਜਿਹੇ ਮਹਾਨ ਜਰਨੈਲਾਂ ਨੂੰ ਯਾਦ ਰੱਖਦੀ ਕੌਮ ਭੁੱਲਦੀ ਨਹੀਂ
1: ਜੀ,
0: ਕਿਉਂਕਿ ਉਹ ਕੌਮ ਹੀ ਕਾਹਦੀ ਜਿਹੜੇ ਆਪਣੇ ਰਹਿਬਰਾਂ ਨੂੰ ਭੁੱਲ ਜਾਵੇ, ਆਪਣੇ ਮਸੀਹਾਂ ਨੂੰ, ਆਪਣੇ ਯੋਧਿਆਂ ਨੂੰ, ਆਪਣੇ ਮਹਾਂਪੁਰਖਾਂ ਨੂੰ, ਜਰਨੈਲਾਂ ਨੂੰ ਭੁੱਲ ਜਾਵੇ, ਉਹ ਕੌਮ ਕਾਹਦੀ। ਫੀਤਾ ਫੀਤਾ ਹੋ ਜਾਂਦੀ ਕਬੀਲ ਦਾ ਦਾਰੀ ਜੇਕਰ ਗੰਢ ਇਤਫਾਕ ਦੀ ਖੁੱਲ ਜਾਵੇ, ਫੀਤਾ ਫੀਤਾ ਹੋ ਜਾਂਦੀ ਕਬੀਲਦਾਰੀ ਜੇਕਰ ਗੰਢ ਇਤਫਾਕ ਦੀ ਖੁੱਲ ਜਾਵੇ, ਬਿਨਾਂ ਮਾਲੀ ਦੇ ਬਾਗ ਨਹੀਂ ਹਰਾ ਰਹਿੰਦਾ, ਬਾਜ ਪਾਣੀਆਂ ਫਸਲੋ ਗੁੱਲ ਜਾਵੇ, ਨਾਲ ਮੰਤਰਾਂ ਨਹੀਂ ਮਿਸਾਲ ਮੱਚਦੀ, ਤੇਲ ਮੁੱਕਿਆਂ ਦੀ ਵਾਹ ਠੁੱਲ ਜਾਵੇ, ਲੱਖਾਂ ਯਤਨ ਕਰੀਏ ਮੁੜ ਨਾ ਪਵੇ ਭਾਂਡੇ, ਜੇਕਰ ਦੁੱਧ ਦਰਿਆ ਵਿੱਚ ਡੁੱਲ ਜਾਵੇ, ਮਾਰਿਆ ਮੂਲ ਨਾ ਮੁੱਕਦੀ ਕੌਮ ਕੋਈ, ਢਹਿ ਜੇ ਝੱਖੜ ਜਹਾਨ ਦਾ ਕੁੱਲ ਜਾਵੇ, ਪਾਰਸ ਮਿਟ ਜਾਂਦੀ ਗਲਤ ਅੱਖਰ ਵਾਂਗੂ, ਜਿਹੜੀ ਕੌਮ ਇਤਿਹਾਸ ਨੂੰ ਭੁੱਲ ਜਾਵੇ। ਜਿਹੜੀਆਂ ਕੌਮਾਂ ਇਤਿਹਾਸ ਨੂੰ, ਵਿਰਸੇ ਨੂੰ, ਗੁਰੂ ਸਾਹਿਬਾਨਾਂ ਨੂੰ, ਯੋਧਿਆਂ ਨੂੰ, ਕੁਰਬਾਨੀਆਂ ਨੂੰ, ਮਹਾਂਪੁਰਖਾਂ ਨੂੰ ਭੁੱਲ ਜਾਂਦੀਆਂ, ਦੁਨੀਆਂ ਦੇ ਤਖ਼ਤੇ ਤੋਂ ਮਿਟ ਜਾਂਦੀਆਂ, ਪਰ ਸਿੱਖ ਕੌਮ ਨਾ ਮਿਟਣ ਵਾਲੀ ਕੌਮ ਆ। ਮੰਨੋ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ, ਜਿਉਂ ਜਿਉਂ ਮੰਨੋ ਵੱਢਦਾ ਅਸੀਂ ਦੂਣ ਸਵਾਈ ਹੋਏ। ਇਹ ਕੌਮ ਹੀ ਐਸੀ ਬਾਜਾਂ ਵਾਲੇ ਪਾਤਸ਼ਾਹ ਨੇ, ਐਸੀ ਕੌਮ ਸਾਜੀ ਹੈ ਵੀ ਜਦੋਂ ਵੀ ਕਿਤੇ ਪੰਥ ਨੂੰ, ਕੌਮ ਨੂੰ ਲੋੜ ਪੈ ਜੇ ਤੇ ਛਾਲਾਂ ਮਾਰ ਕੇ ਮੈਦਾਨ ਤੇ ਨਿਤਰ ਆਉਂਦੇ। ਬਾਜਾਂ ਵਾਲੇ ਗੁਰੂ ਜੀ ਦਾ ਕੌਣ ਆਸਾਨ ਭੁੱਲੂ, ਕੀਤੀ ਕੁਰਬਾਨੀ ਬੇਮਿਸਾਲ ਬਾਜਾਂ ਵਾਲੇ ਨੇ, ਅਣਖ ਗੈਰਤ ਕਹਿਣਾ ਆਣ ਸ਼ਾਨ ਜ਼ਿੰਦਗੀ ਦਾ, ਹੱਲ ਕੀਤਾ ਕਠਿਨ ਸਵਾਲ ਬਾਜਾਂ ਵਾਲੇ ਨੇ। ਆ ਬਣ ਕੇ ਬਰੂਦ ਕੰਧਾਂ ਢਾ ਗਿਆ ਗੁਲਾਮੀ ਦੀਆਂ, ਪੰਥ ਐਸਾ ਸਾਜਿਆ ਕਮਾਲ ਬਾਜਾਂ ਵਾਲੇ ਨੇ, ਬੁਝੇ ਹੋਏ ਚਿਹਰਿਆਂ ਤੇ ਰੌਣਕ ਪਰਤਿਆ, ਈ ਲਹੂ ਵਿੱਚ ਲਿਆਤਾ ਸੀ ਭਚਾਲ ਬਾਜਾਂ ਵਾਲੇ। ਉਸ ਬਾਜਾਂ ਵਾਲੇ ਮਹਾਨ ਜਰਨੈਲ ਮਰਦਾ ਗੰਬੜੇ ਬਰਿਆਵਾਂ ਅਕੇਲੇ ਸੰਤ ਸਿਪਾਹੀ ਸੂਰਮੇ ਦੇ ਯੋਧਿਆਂ ਦੀ ਗੱਲ ਕਰੀਏ, ਜਿਹੜੇ ਆਪ ਯੋਧੇ ਸੀ ਤੇ ਆਪਣੇ ਚਰਨਾਂ ਕਮਲਾਂ ਦੀ ਧੂੜ ਵਿੱਚ ਰਹਿਣ ਵਾਲੇ ਵੀ ਯੋਧੇ ਬਣਾਤੇ ਜਿਨ੍ਹਾਂ ਨੇ। ਅੱਜ ਭਾਈ ਮਨੀ ਸਿੰਘ ਜੀ ਦਾ ਸ਼ਹਾਦਤ ਦਾ ਦਿਨ ਆਪਾਂ ਮਨਾ ਰਹੇ ਹਾਂ, ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ ਵਿਖੇ, ਤੇ ਭਾਈ ਮਣੀ ਸਿੰਘ ਦਾ ਜਦੋਂ ਨਾਂ ਲੈ ਲਈਏ ਤੇ ਸਾਡੇ ਸਾਹਮਣੇ ਕੈਲੰਡਰ ਤਸਵੀਰ ਸਰੂਪ ਆ ਜਾਂਦਾ ਭਾਈ ਮਣੀ ਸਿੰਘ ਦਾ। ਜਦੋਂ ਨਾਂ ਲੈ ਲਈਏ ਨਾ, ਚੇਤੇ ਕਰ ਲਈਏ, ਸਾਨੂੰ ਦੱਸ ਪੈਂਦਾ ਵੀ ਉਹ ਭਾਈ ਮਣੀ ਸਿੰਘ ਜਿਹਦੇ ਬੰਦ ਬੰਦ ਕੱਟੇ ਗਏ, ਕਿਉਂਕਿ ਇਹ ਇਤਿਹਾਸ ਅਸੀਂ ਸਾਰਿਆਂ ਨੇ ਸੁਣੇ ਆ, ਪਰ ਇਹਦੇ ਕਾਰਨ ਨੀ ਸਾਨੂੰ ਪਤਾ ਹੁੰਦਾ। ਜਿਹੜੇ ਬੰਦੇ ਪੜ੍ਹਦੇ ਆ, ਇਤਿਹਾਸ ਨਾਲ ਜੁੜੀਆਂ ਹੋਈਆਂ ਰੂਹਾਂ, ਉਹਨਾਂ ਨੂੰ ਪਤਾ ਹੈ, ਪਰ ਵਾਲਿਆਂ ਨੂੰ ਨਹੀਂ ਪਤਾ ਹੁੰਦਾ ਮੇਰੇ ਵਰਗਿਆਂ ਨੂੰ ਵੀ ਇਹ ਕਾਰਨ ਕਿਵੇਂ ਬਣਿਆ, ਸ਼ਹੀਦੀ ਕਿਉਂ ਦੇਣੀ ਪਈ, ਇਹਦਾ ਪਿਛੋਕੜ ਕੀ ਸੀ। ਸੋ ਐਸੇ ਮਹਾਨ ਜਰਨੈਲ ਦੀ ਸ਼ਹਾਦਤ ਨੂੰ ਬੰਦ ਬੰਦ ਕਹਿੰਦੇ ਆ, ਜੋੜ ਨੂੰ, ਜੋੜ ਨੂੰ, ਉਂਗਲ ਦੇ ਵਿੱਚ ਤਿੰਨ ਬੰਦ ਹੁੰਦੇ ਆ ਆਪਣੀ ਦੇ ਵਿੱਚ, ਜੋੜ ਨੂੰ ਬੰਦ ਕਿਹਾ ਜਾਂਦਾ ਹੈ। ਤੇ ਇਹ ਕਹਿਣਾ ਵੀ ਬੜਾ ਸੌਖਾ ਵੀ ਬੰਦ ਬੰਦ ਭਾਈ ਮਨੀ ਸਿੰਘ ਦਾ ਕੱਟਿਆ ਗਿਆ, ਤੇ ਸੁਣਨਾ ਵੀ ਬੜਾ ਸੌਖਾ। ਆਪਣੇ ਕੰਡਾ ਵੱਜ ਜੇ ਤੇ ਤਾਂ ਪੈਰ ਫੜ ਕੇ ਬਹਿ ਜਾਂਦੇ ਆ, ਹੱਥ ਤੇ ਕੋਈ ਝਰੀਟ ਲੱਗ ਜੇ, ਉਂਗਲ ਕਿਤੇ ਤਖ਼ਤੇ ਚ ਆ ਜੇ, ਤੇ ਤਾਂ ਨੀ ਬੰਦਾ ਉੱਠਦਾ ਅੱਧਾ ਘੰਟਾ। ਇਹ ਕਹਿਣ ਤੇ ਸੁਣਨ ਦੀਆਂ ਆਪਣੀਆਂ ਗੱਲਾਂ ਤੇ, ਪਰ ਉਹਨਾਂ ਨੇ ਕਿੰਨੀ ਬੰਦਗੀ ਕੀਤੀ ਹੋਊ ਜਿਨ੍ਹਾਂ ਤੇ ਇਹ ਪ੍ਰੈਕਟੀਕਲ ਹੋਇਆ, ਜਿਨ੍ਹਾਂ ਤੇ ਬੀਤਿਆ, ਜਿਨ੍ਹਾਂ ਨੇ ਹੱਸ ਹੱਸ ਕੇ ਬੰਦ ਬੰਦ ਕਟਾਏ ਆ, ਉਹ ਕਿੱਡੀ ਬੰਦਗੀ ਵਾਲੇ ਮਹਾਂਪੁਰਖ ਹੋਣਗੇ, ਕਿੰਨਾ ਭਰੋਸਾ ਹੋਊ, ਕਿੰਨਾ ਸਦਕ ਹੋਊ, ਕਿੰਨੀ ਸਿੱਖੀ ਤੇ ਸ਼ਰਧਾ ਹੋਣੀ ਹੈ। ਤੇ ਆ ਸਾਡੇ ਤਾਂ ਹੁਣ ਆਪਾਂ ਕਈ ਵਾਰੀ ਸੁਣਿਆ ਵੀ 3.5 ਲੱਖ ਬੰਦਾ ਕ੍ਰਿਸਚਨ ਬਣ ਗਿਆ, ਸਹਾਈ ਬਣ ਗਿਆ ਮਾਝੇ ਇਲਾਕੇ ਦੇ ਵਿੱਚੋਂ। ਆਪਾਂ ਇਹ ਨਹੀਂ ਕਹਿੰਦੇ ਵੀ ਈਸਾਈ ਮਾੜੇ ਨੇ ਜਾਂ ਮੁਸਲਮਾਨ ਮਾੜੇ ਆ ਜਾਂ ਹਿੰਦੂ ਮਾੜੇ ਆ, ਆਪਦਾ ਆਪਦਾ ਧਰਮ, ਸਭ ਨੂੰ ਪਿਆਰਾ, ਉਹਨਾਂ ਨੂੰ ਮੁਬਾਰਕ। ਪਰ ਗੱਲ ਤਾਂ ਇਹ ਹੈ ਵੀ ਸਿੱਖ ਜਿਹੜੇ ਧਰਮ 'ਚ ਲੋਕ ਸਿੱਖੀ ਧਾਰਨ ਕਰਦੇ ਸੀ ਨਾ, ਕਿ ਮੁਸਲਮਾਨ, ਹਿੰਦੂ, ਕ੍ਰਿਸਚਨ, ਬੋਧੀ, ਜਿਹੜਾ ਧਰਮ ਪਿਆਰਾ ਲੱਗਦਾ ਸੀ, ਜਿਹੜੇ ਧਰਮ 'ਚ ਆਉਂਦੇ ਸੀ ਵੀ ਇਦੋਂ ਉੱਤੇ ਕੋਈ ਧਰਮ ਨਹੀਂ, ਅਤੇ ਉਹ ਧਰਮ 'ਚੋਂ ਹੀ ਛਾਲਾਂ ਮਾਰ ਕੇ ਲੋਕ ਥੋੜੇ ਜਿਹੇ ਸਵਾਰਥ ਲਈ ਜਾਣ, ਜਾਂ ਸਾਡੀਆਂ ਅਣਗਹਿਲੀਆਂ ਦਾ ਕਰਕੇ, ਜਾਂ ਫਿਰ ਸਾਡੇ ਵਿਤਕਰੇ ਦਾ ਕਰਕੇ, ਜਾਂ ਸਾਡੀ ਬਰਾਬਰਤਾ ਦਾ ਜਿਹੜਾ ਹੱਕ ਨਹੀਂ ਦਿੱਤਾ ਉਹਦਾ ਕਰਕੇ, ਇਹਦੇ ਵਿੱਚ ਵੀ ਅਸੀਂ ਸਾਰੇ ਹੀ ਗੁਨਾਹਗਾਰ ਹਾਂ। ਅਖਬਾਰਾਂ ਤੋਂ ਪੜ੍ਹ ਲੈਣਾ, ਕਹਿ ਦੇਣੀ ਗੱਲ ਵੀ ਸਾਡੇ ਸਿੱਖ ਜੀ ਈਸਾਈ ਬਣ ਗਏ ਆ, ਇਹਦੇ 'ਚ ਆਪਾਂ ਸਾਰੇ ਹੀ ਗੁਨਾਹਗਾਰ ਹਾਂ, ਕਿਉਂਕਿ ਆਪਾਂ ਤੋਂ ਗਲਤੀਆਂ ਹੋਈਆਂ। ਜੇ ਘਰੇ ਮਾਂ ਬਾਪ ਨਾ ਬੱਚੇ ਨੂੰ ਸੰਭਾਲ ਸਕੇ, ਮੱਤ ਨਾ ਦੇਵੇ, ਬਾਂਹ ਨਾ ਫੜੇ, ਉਹਨੂੰ ਬੁਰਾ ਭਲਾ ਦੱਸੇ ਨਾ, ਸਮਝਾਵੇ ਨਾ ਉਹਨੂੰ, ਉਹਦੇ ਖਾਨਦਾਨ ਦੀ ਪਿਛੋਕੜ ਦੀ ਗੱਲ ਨਾ ਕਰੇ, ਉਹਦੇ ਵੱਡ ਵਡੇਰੀਆਂ ਦੀਆਂ ਕੁਰਬਾਨੀਆਂ ਬਾਰੇ ਨਾ ਦੱਸੇ, ਤੇ ਫਿਰ ਤਾਂ ਰੱਬ ਹੀ ਰਾਖਾ। ਪਰ ਜਿਹੜਾ ਕਹਿੰਦੇ ਨਾ ਵੀ ਆਮ ਕਿਸੇ ਦੇ ਘਰੇ ਕੋਈ ਪਤਾ ਲੱਗ ਜਾਏ ਗੁਆਂਢੀ ਨੂੰ ਵੀ ਇਹਨਾਂ ਦੇ ਵਿਗੜੋ ਪਈ, ਉਹ ਹੋਰ ਪਾ ਦਿੰਦਾ, ਉਹ ਹੋਰ ਚੁਗਲੀ ਕਰਦਾ, ਹੋਰ ਪਰੇ ਲੈ ਜਾਂਦਾ ਉਂਗਲ ਫੜ ਕੇ। ਤੇ ਆਪਣਾ ਹੱਕ ਆ ਪਰੇ ਗਿਆ ਨੂੰ ਉਹਨੇ ਲਿਆਉਣਾ, ਤੇ ਅੱਬਲ ਤਾਂ ਪਹਿਲਾਂ ਪਰੇ ਜਾਣ ਹੀ ਨਾ ਦਈਏ, ਕਿਉਂਕਿ ਬੜਾ ਵੱਡਾ ਇਤਿਹਾਸ ਆ ਸਾਡਾ, ਬੜੀਆਂ ਵੱਡੀਆਂ ਕੁਰਬਾਨੀਆਂ ਨੇ ਸਾਡੀਆਂ, ਬੜੇ ਵੱਡੇ ਅਸੀਂ ਮੁੱਲ ਤਾਰੇ ਇਹਨਾਂ ਕੁਰਬਾਨੀਆਂ ਦੇ। ਕਿਹਨੇ ਨਜ਼ਰਾਂ ਲਾ ਦਿੱਤੀਆਂ ਬੰਨੀਆਂ ਦਸਤਾਰਾਂ ਨੂੰ, ਸਿੰਘ ਕੱਲਾ ਭਾਜੜ ਪਾਉਂਦਾ ਸੀ ਕਈ ਹਜ਼ਾਰਾਂ ਨੂੰ, ਇਹ ਐਵੇਂ ਨਹੀਂ ਮਿਲੀਆਂ, ਬਹੁਤਾ ਮੁੱਲ ਤਾਰਿਆ ਸੀ, ਪੁੱਤ ਜੋੜਾ ਜੋੜਾ ਕਰਕੇ ਸਤਿਗੁਰ ਆਪ ਵਾਰਿਆ ਸੀ, ਸਿਰਾਂ ਦੇ ਮੁੱਲ ਪਾਲੇ ਸੀ ਕਈ ਗਦਾਰਾਂ ਨੇ, ਕਸਰ ਕੋਈ ਨਾ ਛੱਡੀ ਸੀ ਚੌਧਰ ਦਿਆਂ ਯਾਰਾਂ ਨੇ। ਅਜੀਤ ਬਾਲ ਦੀ ਪਾਰਸ ਲਿਆ ਮੈਂ ਮਿਰਚਾਂ ਵਾਰਦਿਆਂ, ਲੱਗੀ ਨਜ਼ਰ ਪੰਜਾਬ ਨੂੰ ਕਰ ਅਰਦਾਸਾਂ ਟਾਲਦਿਆਂ। ਇਹ ਗੁਰੂ ਦੇ ਚਰਨਾਂ 'ਚ ਅਰਦਾਸ ਕਰਨੀ ਪੈਣੀ ਹੈ ਕਿ ਸੱਚੇ ਪਾਤਸ਼ਾਹ ਕਰਿਓ ਕਿਰਪਾ, ਅਸੀਂ ਆਪਦਿਆਂ ਨੂੰ ਹੀ ਸਾਂਭ ਲਈਏ, ਤੇ ਬਾਹਰਲੇ ਬਾਕੀ ਤਾਂ ਵਾਧੀਆਂ ਗੱਲਾਂ ਨੇ, ਆਪਦੀ ਸਿੱਖ ਬਲਵਾੜੀ ਨੂੰ ਸਾਂਭ ਲਈਏ। ਹੈ ਤਾਂ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ, ਪਰ ਜਿਹਦੇ ਆਪਦੇ ਬਾਹਰ ਭੱਜਦੇ ਜਾਂਦੇ ਹੋਣ, ਸਰਬੱਤ ਦਾ ਤਾਂ ਮੰਗਦੇ ਮੰਗਦੇ ਰਹਿਣਾ, ਪਰ ਖਿਆਲ ਕਰਨਾ ਪੈਣਾ। ਆਓ ਭਾਈ ਮਨੀ ਸਿੰਘ, ਉਹ ਮਹਾਨ ਜਰਨੈਲ ਆ ਜਿਹਦਾ ਜਿਹਨਾਂ ਦੇ ਦਾਦਾ ਜੀ ਭਾਈ ਬੱਲੂ ਜੀ ਹਰਗੋਬਿੰਦ ਸਾਹਿਬ ਮਹਾਰਾਜ ਦੀ ਜੰਗ ਦੇ ਵਿੱਚ, ਅੰਮ੍ਰਿਤਸਰ ਸਾਹਿਬ ਵਾਲੀ ਜੰਗ ਦੇ ਵਿੱਚ ਸ਼ਹੀਦ ਹੋਏ ਭਾਈ ਬੱਲੂ ਜੀ, ਪਿਤਾ ਮਾਈਦਾਸ ਜੀ, ਤੇ ਜਿਹਦੇ ਦਾਦੇ ਪੜਦਾਦੇ ਜਿਹਦੇ ਵੱਡ ਵਡੇਰੇ ਗੁਰੂ ਸਾਹਿਬਾਨਾਂ ਦੇ ਚਰਨਾਂ ਕਮਲਾਂ ਵਿੱਚ ਸੂਰ ਵੀਰਤਾ ਦੀਆਂ ਡਿਊਟੀਆਂ ਨਿਭਾਉਂਦੇ ਹੋਣ, ਤੇ ਜਿਹਨਾਂ ਦਾ ਬਾਂਸੀ, ਜਿਹਨਾਂ ਦਾ ਪਰਿਵਾਰ ਹੀ, ਜਿਹਨਾਂ ਦੇ ਪੁੱਤਰ ਵੀ, ਜਿਹਨਾਂ ਦੇ ਭਰਾ ਵੀ ਕੌਮ ਦੇ ਲੇਖੇ ਲੱਗੇ ਹੋਣ, ਭਾਈ ਮਨੀ ਸਿੰਘ ਦੇ ਪਰਿਵਾਰ ਦੇ 52 ਜੀ ਆ ਜਿਹੜੇ ਉਹ ਕੌਮ ਲਈ ਕੁਰਬਾਨ ਹੋਏ ਆ, 52 ਜੀ ਭਾਈ ਮਨੀ ਸਿੰਘ, ਭਾਈ ਮਾਈਦਾਸ ਦੇ ਪਰਿਵਾਰ ਦੇ ਦਾਦੇ ਪੜਦਾਦਿਆਂ ਤੋਂ ਲੈ ਕੇ, ਥੋੜੀ ਗਿਣਤੀ ਨਹੀਂ, ਇੱਕ ਕੁਰਬਾਨ ਕਰਨਾ ਕੌਮ ਲਈ ਬੜਾ ਹੁੰਦਾ, ਤੇ ਜਿਨ੍ਹਾਂ ਨੇ ਸੈਂਕੜਿਆਂ ਦੀ ਗਿਣਤੀ ਚ ਕੁਰਬਾਨ ਕੀਤੇ ਹੈ, ਉਹਨਾਂ ਦਾ ਉਹਨਾਂ ਦੇ ਚਰਨਾਂ 'ਚ ਕਰੋੜਾਂ ਵਾਰ ਨਮਸਕਾਰਾਂ ਕਰੀਏ। ਜਿਨ੍ਹਾਂ ਦੇ 11 ਭਰਾ ਸ਼ਹੀਦ ਹੋਏ ਹੋਣ, ਜਿਨ੍ਹਾਂ ਦੇ 7 ਪੁੱਤਰ ਸ਼ਹੀਦ ਹੋਏ ਹੋਣ, ਭਾਈ ਬਚਿੱਤਰ ਸਿੰਘ ਵਰਗੇ ਸੂਰਮੇ ਜਿਨ੍ਹਾਂ ਨੇ ਤਵੀਆਂ ਪਾੜਤੀਆਂ ਸੀ, ਭਾਈ ਮਨੀ ਸਿੰਘ ਦੇ ਪੁੱਤਰ ਸਨ, ਜਿਹੜੇ ਸੂਰਮਿਆਂ ਨੇ, ਜਿਹੜੇ ਯੋਧਿਆਂ ਨੇ ਅਕਾਲ ਪੁਰਖ ਮਹਾਰਾਜ ਦੇ ਚਰਨਾਂ ਕਮਲਾਂ ਵਿੱਚ ਆਪਣਾ ਆਪ ਕੁਰਬਾਨ ਕੀਤਾ ਹੋਵੇ, ਬਾਰ ਨੇ ਬਲਹਾਰ ਨੇ ਲੱਖ ਬਰੀਆਂ, ਮਾਂ ਸੋਹਣੀ ਦਾ ਪੁੱਤਰ ਸੋਹਣਾ, ਮਾਈ ਦਾਦ ਦਾ ਪਿਆਰਾ, ਭਾਈ ਮਣੀਆ ਕਹਿੰਦੇ ਸਾਰੇ ਲੱਗਦਾ ਸਭ ਨੂੰ ਪਿਆਰਾ, ਕਹਿੰਦੇ ਜਦੋਂ ਛੋਟੇ ਜਿਹੇ ਸੀ ਨਾ, ਭਾਈ ਮਣੀ ਸਿੰਘ ਗੁਰੂ ਹਰਰਾਏ ਸਾਹਿਬ ਦੇ 7ਵੇਂ ਪਾਤਸ਼ਾਹ ਦੇ ਦਰਸ਼ਨ ਕੀਤੇ ਸੀ ਇਹਨਾਂ ਨੇ, ਆਪਦੇ ਪਿਤਾ ਜੀ ਦੇ ਨਾਲ ਜਾ ਕੇ ਬੱਚੇ ਸੀ ਵਾਲੇ, ਬਹੁਤ ਪਿਆਰੇ ਲੱਗਦੇ ਸੀ, ਹਰਰਾਏ ਸਾਹਿਬ ਮਹਾਰਾਜ ਦੇ ਦਰਸ਼ਨ ਕੀਤੇ ਹੈ, ਤੇ ਮਾਈ ਦਾਸ ਨੂੰ ਹਰਰਾਏ ਸਾਹਿਬ ਕਹਿੰਦੇ ਇਹ ਵੀ ਕੀ ਨਾਂ ਰੱਖਿਆ ਬੱਚੇ ਦਾ, ਬੜਾ ਪਿਆਰਾ ਏ, ਬੜਾ ਭੋਲਾ ਏ, ਮਸਤਕ ਬੜਾ ਤੇਜ਼ ਹੈ ਇਹਦਾ। ਰੱਬ ਸੀ ਹਰਰਾਏ ਸਾਹਿਬ ਜਾਣਦੇ ਸੀ ਵੀ ਇਹਨੇ ਕਿਹੜੇ ਪੂਰਨੇ ਪਾਉਣੇ ਆ। ਪਿਤਾ ਜੀ ਕਹਿੰਦੇ ਸਤਿਗੁਰੂ ਜੀ ਉਹ ਇਹਦਾ ਨਾਮ ਮਣੀਆਂ ਰੱਖਿਆ, ਕਿਉਂਕਿ ਭਾਈ ਮਨੀ ਸਿੰਘ ਨੇ ਫਿਰ 1699 ਦੇ ਵਿੱਚ ਖਾਲਸਾ ਪੰਥ ਸਾਜਿਆ ਗਿਆ, ਤੇ 1700 ਸਾਲ ਦੇ ਵਿੱਚ ਭਾਈ ਮਨੀ ਸਿੰਘ ਨੇ ਅੰਮ੍ਰਿਤ ਛਕਿਆ ਸੀ ਭਾਈ ਮਣੀਏ ਤੋਂ। ਮਣੀ ਸਿੰਘ ਬਣੇ ਸਨ। ਪਿਤਾ ਜੀ ਕਹਿੰਦੇ ਸਤਿਗੁਰੂ ਜੀ ਦਾ ਨਾਮ ਮਣੀਆਂ ਏ, ਤੇ ਮਹਾਰਾਜ ਨੇ ਸੁਭਾਅ ਕੀ ਕਹਿਤਾ ਵੀ ਮਣੀ ਆ ਜਿਹੜੀ ਹਨੇਰਿਆਂ ਵਿੱਚ ਚਮਕਦੀ ਹੁੰਦੀ ਹੈ, ਮਣੀ ਜਿਹੜੀ ਹਨੇਰਿਆਂ ਨੂੰ ਰੋਸ਼ਨ ਕਰ ਦਿੰਦੀ ਹੈ, ਮਣੀ ਹੈ ਜਿਹੜੀ ਉਹ ਬਿਰਲਿਆਂ ਨੂੰ ਪ੍ਰਾਪਤ ਹੁੰਦੀ ਆ, ਸਾਰਿਆਂ ਨੂੰ ਨੀ। ਤੇ ਮਾਈ ਦਾਸ ਤੂੰ ਭਾਗਾਂ ਵਾਲਾ ਹੈ, ਤੇਰੇ ਘਰੇ ਇਸ ਬੱਚੇ ਨੇ ਜਨਮ ਲਿਆ, ਦੁਨੀਆਂ ਦੇ ਵਿੱਚ ਖਾਨਦਾਨ ਦਾ ਵੰਸ਼ ਦਾ ਨਾਂ ਰੋਸ਼ਨ ਕਰ ਦੂ ਰਹਿੰਦੀ ਦੁਨੀਆਂ ਤੱਕ। ਰੋ ਮਾਂ ਸੋਹਣੀ ਦਾ ਪੁੱਤਰ ਸੋਹਣਾ ਮਾਈ ਦਾਸ ਦਾ ਪਿਆਰਾ ਭਾਈ ਮਣੀਆ, ਕਹਿੰਦੇ ਸਾਰੇ ਲੱਗਦਾ ਬੜਾ ਪਿਆਰਾ। ਗੁਰ ਹਰ ਰਾਜ ਦੇ ਦਰਸ਼ਨ ਕੀਤੇ, ਤਨ ਮਨ ਠਰਿਆ ਸਾਰਾ, ਕਲਗੀਧਰ ਦੇ ਚਰਨਾਂ ਦੇ ਵਿੱਚ ਲਾਇਆ ਜੀਵਨ ਸਾਰਾ, ਸਾਰਾ ਜੀਵਨ ਗੁਰੂ ਬਾਜਾਂ ਵਾਲੇ ਪਾਤਸ਼ਾਹ ਦੇ ਚਰਨਾਂ ਚ ਲਾਤਾ। ਅਜੀਤ ਬਾਲ ਦੇ ਪਾਰਸ ਉਹਨੇ ਕਰਨਾ ਖੇਲ ਨਿਆਰਾ, ਨਿਆਰਾ ਖੇਲ ਖੇਡਣਾ ਕੋਈ। ਤੇ ਦੇਖੋ ਮਹਾਰਾਜ ਜਦੋਂ ਆਨੰਦਪੁਰ ਸਾਹਿਬ ਦੀ ਧਰਤੀ ਨੂੰ ਛੱਡਿਆ, ਵੱਡੇ ਸਾਹਿਬਜ਼ਾਦੇ ਗੁਰੂ ਸਾਹਿਬਾਨਾਂ ਦੇ ਨਾਲ ਚਮਕੌਰ ਦੀ ਗੜੀ ਵੱਲ ਨੂੰ ਰਵਾਨਾ ਹੋਏ, ਛੋਟੇ ਸਾਹਿਬਜ਼ਾਦੇ ਮਾਂ ਗੁਜਰੀ ਦੇ ਨਾਲ ਕੁੰਮੇ ਮਾਸਕੀ ਦੀ ਝੁੱਗੀ ਵੱਲ ਚਲੇ ਗਏ। ਤੇ ਮਹਾਰਾਜ ਦੇ ਜਿਹੜੇ ਮਹਿਲ ਸੀ ਨਾ, ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਦੇਵਾਂ ਜੀ, ਇਹ ਭਾਈ ਮਨੀ ਸਿੰਘ ਦੀ ਡਿਊਟੀ ਲੱਗੀ ਸੀ ਵੀ ਤੁਸੀਂ ਇਹਨਾਂ ਦੇ ਨਾਲ ਰਹਿਣਾ। ਇਹ ਦਿੱਲੀ ਵੱਲ ਨੂੰ ਰਵਾਨਾ ਭਾਈ ਮਨੀ ਸਿੰਘ ਜੀ ਦੇ ਨਾਲ ਹੋਏ। ਉਹ ਮਹਾਨ ਭਾਈ ਮਨੀ ਸਿੰਘ ਜਿਨ੍ਹਾਂ ਨੇ ਮਹਾਰਾਜ ਦੇ ਮਹਿਲਾਂ ਦੀਆਂ ਸਭਾਵਾਂ ਨਿਭਾਈਆਂ ਤੇ ਦਮਦਮਾ ਸਾਹਿਬ ਦੀ ਧਰਤੀ ਤੇ ਦਰਸ਼ਨ ਕੀਤੇ ਜਾ ਕੇ, ਜਿਨ੍ਹਾਂ ਨੇ ਡੱਲੇ ਚੌਧਰੀ ਕੋਲੇ ਗਏ ਆ, ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਨੇ ਬਦੂਖ ਦੀ ਪ੍ਰਕਿਰਤ ਕੀਤੀ, ਉੱਥੇ ਦਰਸ਼ਨ ਕੀਤੇ ਦਮਦਮਾ ਸਾਹਿਬ ਦੀ ਧਰਤੀ ਤੇ। ਇਹਨਾਂ ਦੋ ਮਹਾਨ ਜਰਨੈਲਾਂ ਨੇ ਬੜੇ ਵੱਡੇ ਕਾਰਜ ਕੀਤੇ ਹੈ, ਭਾਈ ਮਨੀ ਸਿੰਘ ਜੀ ਤੇ ਬਾਬਾ ਦੀਪ ਸਿੰਘ ਜੀ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਬੀੜ, ਜਿਹਨੂੰ ਆਦਿ ਬੀੜ ਕਹਿੰਦੇ ਆਪਾਂ, ਦਮਦਮੀ ਬੀੜ ਕਹਿੰਦੇ ਆਪਾਂ, ਦਮਦਮੀ ਬੀੜ ਤੋਂ ਭਾਵ ਗੁਰੂ ਬਾਜਾਂ ਵਾਲੇ ਪਾਤਸ਼ਾਹ ਨੇ ਇੱਕ ਓਅੰਕਾਰ ਤੋਂ ਲੈ ਕੇ 18, 10, 20 ਤੱਕ ਇਹ ਬੀੜ ਦਾ ਤਾਰਾ ਦੁਆਰੇ ਕੀਤਾ। ਕਿਉਂਕਿ ਧੀਰ ਮੱਲ ਸੀ ਜਿਹੜਾ ਪੰਜਵੇਂ ਪਾਤਸ਼ਾਹ ਮਹਾਰਾਜ ਦੇ ਸਮੇਂ ਦਾ ਸਰੂਪ ਹੈ, ਜਿਹੜਾ 1 ਸਤੰਬਰ 1604 ਨੂੰ ਹਰਿਮੰਦਰ ਸਾਹਿਬ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕੀਤੇ ਗਏ, ਪੋਥੀ ਪਰਮੇਸ਼ਰ ਕਾ ਥਾਨ ਕਿਹਾ ਗਿਆ। ਤੇ ਉਹ ਭਾਈ ਜਿਹੜਾ ਧੀਰ ਮੱਲ ਆ ਨਾ, ਉਹਨੇ ਇਹ ਸਰੂਪ ਨਹੀਂ ਸੀ ਦਿੱਤੇ। ਕਹਿੰਦਾ ਜੇ ਗੁਰੂ ਸਮਰਾਥਾ ਰਾਤ ਦੇਵੇ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 42 ਸਾਲ ਦੀ ਉਮਰ, ਮੈਂ ਤਦੇ ਬੇਨਤੀ ਕਰਦਾ ਵੀ ਰੱਬ ਦਾ ਉਮਰਾਂ ਦਾ ਅੰਦਾਜ਼ਾ ਨਹੀਂ ਹੁੰਦਾ, 14 ਜੰਗ ਕਰ ਲੈਣੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਗੁਰਬਾਣੀ ਨੂੰ ਇੱਕ ਓਂਕਾਰ ਤੋਂ ਲੈ ਕੇ 18, 10, 20 ਤੱਕ ਸੰਪੂਰਨ ਕਰਾਉਣਾ, ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਭੋਗ ਦੇ ਸਲੋਕ ਦਰਜ ਕਰਨੇ, ਦਸਮ ਗ੍ਰੰਥ ਦੀ ਰਚਨਾ ਕਰਨੀ, ਤੇ ਦੁਨੀਆਂ ਦੇ ਕੋਨੇ ਕੋਨੇ ਨੂੰ ਤਾਰਨਾ ਹਜ਼ੂਰ ਸਾਹਿਬ ਦੀ ਧਰਤੀ ਤੋਂ, ਮਾਧੋ ਦਾਸ ਬਰਾਗੀ ਨੂੰ ਗੁਰਬਖਸ਼ ਸਿੰਘ ਬਣਾ ਕੇ, ਬੰਦਾ ਬਹਾਦਰ ਬਣਾ ਕੇ ਪੰਜਾਬ ਦੀ ਧਰਤੀ ਤੇ ਭੇਜਣਾ, ਇਹ ਕਲਗੀਆਂ ਵਾਲੇ ਪਾਤਸ਼ਾਹ ਹੀ ਕਰ ਸਕਦੇ ਸੀ, ਕੋਈ ਹੋਰ ਨਹੀਂ। ਤੇ ਜਦੋਂ ਦਮਦਮਾ ਸਾਹਿਬ ਦੀ ਧਰਤੀ ਦੇ ਉੱਤੇ ਮਹਾਰਾਜ ਨੇ ਗੁਰਬਾਣੀ ਉਚਾਰਨ ਕੀਤੀ ਹੈ, ਤੇ ਬਾਬਾ ਦੀਪ ਸਿੰਘ ਜੀ, ਭਾਈ ਮਨੀ ਸਿੰਘ ਦੋਨੇ ਸੇਵਾਵਾਂ ਵਿੱਚ ਲੱਗੇ ਹੈ। ਬਾਬਾ ਦੀਪ ਸਿੰਘ ਜੀ ਸੋਨੇ ਦੀ ਸ਼ਾਹੀ ਤਿਆਰ ਕਰਦੇ, ਕਲਮਾਂ ਘੜਦੇ ਹੈ, ਭਾਈ ਮਨੀ ਸਿੰਘ ਜੀ ਗੁਰਬਾਣੀ ਨੂੰ ਲਿਖਦੇ ਆ, ਸਤਿਗੁਰੂ ਉਚਾਰਨ ਕਰਦੇ ਹੈ। ਇਹ ਦੋ ਮਹਾਨ ਜਰਨੈਲ ਜਿਨ੍ਹਾਂ ਦੀ ਡਿਊਟੀ ਮਹਾਰਾਜ ਨੇ, ਭਾਈ ਮਨੀ ਸਿੰਘ ਦੀ ਗੁਰੂ ਸਾਹਿਬ ਦੀ ਸੇਵਾ ਦੀ ਦਰਬਾਰ ਦੀ ਡਿਊਟੀ ਲਾਈ, ਤੇ ਬਾਬਾ ਦੀਪ ਸਿੰਘ ਜੀ ਦੀ ਟਕਸਾਲ ਦੀ ਡਿਊਟੀ ਲਾਈ, ਜਿੱਥੋਂ ਦਮਦਮੀ ਟਕਸਾਲ ਚੱਲੀ ਹੈ। ਪਹਿਲੇ ਮੁਖੀ ਬਾਬਾ ਦੀਪ ਸਿੰਘ ਜੀ ਦਮਦਮੀ ਟਕਸਾਲ ਦੇ। ਆਓ ਉਸ ਮਹਾਨ ਜਰਨੈਲ ਨੇ ਡਿਊਟੀ ਲੱਗੀ ਉਹਨਾਂ ਦੀ, ਭਾਈ ਮਨੀ ਸਿੰਘ ਨੂੰ ਦਰਬਾਰ ਸਾਹਿਬ ਭੇਜਿਆ ਗਿਆ। 1721 ਦੇ ਵਿੱਚ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਸਾਹਿਬਾਨ ਬਣੇ, ਸਮਾਵਾਂ ਨਿਭਾਉਂਦੇ ਰਹੇ। ਤੇ ਉਹਨਾਂ ਸਮਿਆਂ ਦੇ ਵਿੱਚ ਜ਼ਕਰੀਆ ਖਾਨ ਲਾਹੌਰ ਦੇ ਰਾਜ ਭਾਗ ਤੇ ਬੈਠਾ, ਤਖ਼ਤ ਤੇ ਬੈਠਾ, ਇਹ ਬੜਾ ਨਿਰਦਈ ਬੰਦਾ ਹੈ। ਜ਼ਕਰੀਆ ਖਾਨ ਅਬਦੁਲ ਸਮੁੰਦ ਖਾਨ ਦਾ ਪੋਤਾ, ਉਹ ਵੀ ਬੜਾ ਅਬਦੁਲ ਸਮੁੰਦ ਖਾਨ ਸੀ ਜਿਹੜਾ, ਉਹ ਵੀ ਬੜਾ ਮਾੜਾ ਬੰਦਾ, ਤੇ ਉਹਨੇ ਭਾਈ ਜੈ ਸਿੰਘ ਖਲਕਟ ਦੀ ਖਲ ਲਾਈ ਸੀ ਪੁੱਠੇ। ਐਕਣੀ ਪਤਾ ਨਹੀਂ ਕਿੰਨੇ ਕਿੰਨੇ ਜਨਮ ਇਹਨਾਂ ਨੇ ਕੀਤੇ ਹੈ ਮੁਗਲ ਹਾਕਮਾਂ ਨੇ ਤੇ ਭਾਈ

ਪੰਥ ਖਾਲਸੇ ਦੇ ਦਦਾਰੇ ਕੀਤਿਆਂ ਨੂੰ, ਗੁਰੂ ਦੀਆਂ ਸੰਗਤਾਂ ਦੇ ਦਦਾਰੇ ਕੀਤਿਆਂ ਨੂੰ ਮੈਂ ਇੱਥੇ ਬੇਨਤੀ ਕਰਦਾ। ਪਹਿਲਾ ਦਰਸ਼ਨ ਦਦਾਰੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ, ਤੇ ਦੂਜੇ ਦਰਸ਼ਨ ਦਦਾਰੇ ਆ ਗੁਰੂ ਦੀਆਂ ਸੰਗਤਾਂ ਦੇ। ਆਪਾਂ ਜਦੋਂ ਐਂਟਰ ਕਰਦੇ ਨਾ ਗੁਰੂ ਘਰ, ਤੇ ਕਈ ਗੁਰਸਿੱਖ ਦੇਹੜੀਆਂ ਤੇ ਦਰਵਾਜ਼ੇ ਤੇ ਮੱਥੇ ਨੂੰ ਧੂੜੀ ਲਾਉਂਦੇ ਆ ਚਰਨਾਂ ਦੀ, ਉਹਦਾ ਮਤਲਬ ਇਹ ਵੀ ਪਤਾ ਨਹੀਂ ਕਿਹੜਾ ਗੁਰਸਿੱਖ ਤਰਿਆ ਇੱਥੇ ਆਇਆ ਹੋਣਾ, ਕਿਹੜਾ ਨਿਤਨੇਮੀ, ਕਿਹੜਾ ਬਾਣੀ ਵਾਲਾ, ਕਿਹੜਾ ਸੇਵਾ ਵਾਲਾ, ਕਿਹੜਾ ਸਿਮਰਨ ਵਾਲਾ, ਕਿਹਦੇ ਚਰਨ ਲੱਗੇ ਹੋਣਗੇ ਇਸ ਦੇਹੜੀ ਤੇ, ਸਾਡਾ ਵੀ ਮਸਤਕ ਸਫਲਾ ਹੋ ਜਾਵੇ। ਕਿਉਂਕਿ ਗੁਰੂ ਨੇ ਸੰਗਤ ਨੂੰ ਬੜਾ ਉੱਚਾ ਦਰਜਾ ਦਿੱਤਾ, ਬੜਾ ਮਹਾਨ ਰੁਤਬਾ ਦਿੱਤਾ ਸੰਗਤ ਨੂੰ ਗੁਰੂ ਸਾਹਿਬਾਨਾਂ ਨੇ। 20 ਵਿਸਵੇ ਗੁਰੂ, 21 ਵਿਸਵੇ ਸੰਗਤ ਕਿਹਾ। ਆਓ ਜਿਵੇਂ ਭਾਈ ਮਨੀ ਸਿੰਘ ਦੇ ਮਨ ਦੇ ਵਿੱਚ ਇਹ ਚਾਹ ਜਾਗਿਆ ਵੀ ਸੰਗਤ ਨੂੰ ਇਕੱਠਾ ਕੀਤਾ ਜਾਵੇ, ਸੱਦਿਆ ਜਾਵੇ, ਜੋੜ ਮੇਲਾ ਕਰਵਾਇਆ ਜਾਵੇ ਤੇ ਖਾਲਸੇ ਪੰਥ ਲਈ ਕੋਈ ਗੁਰਮਤਾ ਕੀਤਾ ਜਾਵੇ। ਮੇਰੇ ਸਾਥੀ ਭਾਈ ਜਗਤਾਰ ਸਿੰਘ ਜੀ ਮੰਗੇਆਲ, ਭਾਈ ਜਗਸੀਰ ਸਿੰਘ ਬੰਸੀਪੁਰਾ, ਸਰੰਗੀ ਮਾਸਟਰ, ਭਾਈ ਬੂਟਾ ਸਿੰਘ ਫਰਵਾਹੀ, ਗਿਆਨੀ ਪ੍ਰਿਤਪਾਲ ਸਿੰਘ ਪਾਰਸਾ, ਜਗਰਾਓਂ ਵਾਲਿਆਂ ਦੇ ਗੋਲਡ ਮੈਡਲਿਸਟ ਇੰਟਰਨੈਸ਼ਨਲ ਢਾਡੀ ਜਥੇ ਤੋਂ ਹੀ।

0: ਚਿਰ ਹੋਇਆ ਦਰਸ਼ਨ
1: ਦਰਸ਼ਨ ਦੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬੇਨਤੀ ਸੁਣ ਪ੍ਰਭ ਮੇਰੇ ਦੇਹੋਂ ਨਾਮ ਕਰੇ ਆਪਣੇ ਚਿਹਰੇ ਦਰਸ਼ਨ ਪਿਆਸੀ ਦਿਨ ਸਰਾਤ ਚਿਤਵ ਅਣਦਨ ਨੀਤ ਖੋਲ ਕਾਪਟ ਗੁਰ ਮੇਲਿਆ ਨਾਨਕ ਹਰ ਸੰਗ ਮੀਤ ਗੁਰੂ ਦੇ ਦਰਸ਼ਨਾਂ ਦਾ ਤੇ ਸੰਗਤ ਦੇ ਦਰਸ਼ਨਾਂ ਦਾ ਬਹੁਤ ਵੱਡਾ ਫਲ ਪ੍ਰਾਪਤ ਹੁੰਦਾ ਹੈ। ਗੁਰੂ ਦੇ ਦਰਸ਼ਨ ਕੀਤਿਆਂ ਤਨ ਮਨ ਠਰ ਜਾਂਦਾ ਤੇ ਸੰਗਤਾਂ ਦੇ ਦਰਸ਼ਨ ਕੀਤਿਆਂ ਕੁਝ ਨਾ ਕੁਝ ਸੋਝੀ ਆ ਜਾਂਦੀ, ਕਿਸੇ ਨਾ ਕਿਸੇ ਕੋਲੋਂ ਗਿਆਨ ਮਿਲ ਜਾਂਦਾ, ਕਿਸੇ ਨੂੰ ਦੇਖ ਕੇ ਕਈ ਵਾਰੀ ਬੈਠਣਾ ਹੀ ਆ ਜਾਂਦਾ ਵੀ ਫਲਾਨਾ ਬੰਦਾ ਬੜਾ ਜੁੜਿਆ ਬੈਠਾ, ਮੈਂ ਵੀ ਇਹਦੇ ਅੱਗੋਂ ਬਹਿ ਜਾ, ਮੇਰੇ ਵਰਗਾ ਉਸਲ ਪੱਟੇ ਲੈਂਦਾ ਹੋਵੇ, ਇੱਧਰ ਉੱਧਰ ਧੱਕ ਹੀ ਜਾਵੇ ਤੇ ਕੋਈ ਗੁਰੂ ਦਾ ਪਿਆਰਾ ਰੂਹ ਜੁੜੀ ਬੈਠੀ ਹੋਵੇ ਰੱਬ ਦੇ ਨਾਲ, ਕਈ ਵਾਰੀ ਉਹਦੇ ਦਰਸ਼ਨ ਹੋ ਜਾਣਾ ਤੇ ਮਨ ਸੋਚਦਾ ਮਨਾ ਵੀ ਤੂੰ ਵੀ ਕਿਤੇ ਟਕ ਜਾ, ਤੇਰੇ ਤੇ ਵੀ ਕਿਰਪਾ ਹੋ ਜਾਵੇ ਕਿਤੇ, ਇਹ ਕਿਰਪਾ ਹੁੰਦੀ ਗੁਰੂ ਮਹਾਰਾਜ ਦੀ ਗੋਚ ਟੈਕ ਕੇ ਬਹਿ ਜਾਣਾ। ਪਹਿਲੀ ਗੱਲ ਤਾਂ ਇੱਥੇ ਆਉਣਾ ਔਖਾ ਹੈ, ਦੂਜੀ ਗੱਲ ਜਦੋਂ ਆ ਗਏ ਫਿਰ ਬਹਿਣਾ ਔਖਾ, ਜੋ ਬਹਿ ਗਏ ਫਿਰ ਮਨ ਲਾਉਣਾ ਔਖਾ, ਤੇ ਜੇ ਮਨ ਲੱਗ ਗਿਆ ਨਾ ਫਿਰ ਧਿਆਨ ਜਮਾਉਣਾ ਔਖਾ ਹੋ ਜਾਂਦਾ। ਤੇ ਜਿਨ੍ਹਾਂ ਤੇ ਕਿਰਪਾ ਹੋ ਜਾਂਦੀ ਹੈ ਉਹ ਬਹਿੰਦੇ ਵੀ ਹੈ, ਉਹ ਮਨ ਵੀ ਲਾਉਂਦੇ ਹੈ, ਉਹ ਧਿਆਨ ਵੀ ਧਰਦੇ। ਆਪਾਂ ਪੜ੍ਹਦੇ ਨਾ ਗਿਆਨ ਧਿਆਨ ਕਿਸ਼ ਕਰਮ ਨਾ ਜਾਣਾ, ਧਿਆਨ ਹੁੰਦਾ ਵੀ ਬਾਕੀ ਸਾਰੇ ਧਿਆਨ ਭੁੱਲ ਗਏ ਆਪਾਂ, ਰੱਬ ਦੀ ਗੱਲ ਆਲੀ ਧਿਆਨ ਹੋਵੇ, ਕਹਿਣ ਵਾਲੇ ਦਾ ਵੀ ਤੇ ਸੁਣਨ ਵਾਲੇ ਦਾ ਵੀ। ਜਿਸ ਕੇ ਸਿਰ ਉੱਪਰ ਤੂੰ ਸਵਾਮੀ ਸੋ ਦੁੱਖ ਕੈਸਾ ਪਾਵੇ, ਬੋਲ ਨਾ ਜਾਣੇ ਮਾਇਆ ਵੱਧ ਮਾਤਾ, ਮਰਨਾ ਚੀਤ ਨਾ ਆਵੇ, ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ। ਇੱਥੇ ਜਿਹੜੇ ਬੈਠਣ ਵਾਲੇ ਆ ਨਾ ਮਹਾਰਾਜ ਨੇ ਸੰਤ, ਇਹ ਨਹੀਂ ਕਿਹਾ ਵੀ ਚੋਲੇ ਵਾਲਾ ਹੀ ਸੰਤ ਆਉਂਦਾ, ਮਨ ਦੀ ਸ਼ੁੱਧਤਾ ਵਾਲੇ ਨੂੰ ਸੰਤ ਕਿਹਾ ਮਹਾਰਾਜ ਨੇ, ਇਕਾਗਰਤਾ ਵਾਲੇ ਨੂੰ, ਗਿਆਨ ਵਾਲੇ ਨੂੰ, ਧਿਆਨ ਵਾਲੇ ਨੂੰ, ਸੇਵਾ ਵਾਲੇ ਨੂੰ, ਸਿਮਰਨ ਵਾਲੇ ਨੂੰ, ਚੰਗੇ ਨੂੰ, ਪਰਪਕਾਰੀ ਨੂੰ, ਗੁਣਾਂ ਵਾਲੇ ਨੂੰ ਮਹਾਰਾਜ ਨੇ ਸੰਤ ਕਿਹਾ, ਭਲੇ ਪੁਰਖ ਨੂੰ। ਤੂੰ ਸੰਤਾ ਕਾ ਸੰਤ ਤੇਰੇ, ਤੇਰੇ ਸੇਵਕ ਕੋ ਭੌ ਕੁਛ ਨਾਹੀ, ਜਮਣੀ ਆਵੇ ਨੇਰੇ, ਕਹਿੰਦੇ ਜਿਹੜੇ ਤੇਰੇ ਸੇਵਕ ਆ ਉਹਨਾਂ ਨੂੰ ਤਾਂ ਭੌ ਹੀ ਨਹੀਂ, ਡਰ ਹੀ ਨਹੀਂ। ਜਿਵੇਂ ਭਾਈ ਮਨੀ ਸਿੰਘ ਦੀ ਗੱਲ ਕਰਨ ਲੱਗੇ, ਇਹਨਾਂ ਨੂੰ ਕੋਈ ਭੌ ਸੀ ਕਿਤੇ ਜ਼ਿੰਦਗੀ ਦੇ ਵਿੱਚ? ਜੇ ਭੌ ਰੱਖਿਆ, ਡਰ ਰੱਖਿਆ ਤਾਂ ਰੱਬ ਦਾ ਹੀ ਰੱਖਿਆ, ਗੱਲਾਂ ਪਰਮੇਸ਼ਰ ਦਾ, ਦੁਨੀਆਂ ਦਾ ਨਹੀਂ। ਤੇਰੇ ਸੇਵਕ ਕੋ ਭੌ ਕੁਛ ਨਾਹੀ, ਜਮਣੀ ਆਵੇ ਨੇਰੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਨਿੰਦਾ ਚੁਗਲੀ ਵਹਿਮ ਭਰਮ ਜਾਤ ਪਾਤ ਈਰਖਾ ਦਵੈਤ ਹੰਕਾਰ, ਇਹ ਨੇੜੇ ਨਹੀਂ ਆਉਂਦਾ, ਜਮਦੂਤ ਨਹੀਂ ਨੇੜੇ ਆਉਂਦੇ, ਜਮ ਲਜਾਏ ਕਰ ਭਾਗਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਮ ਨਹੀਂ ਆਵੇ ਨੇੜੇ, ਤੇਰੇ ਸੇਵਕਾਂ ਦੇ ਨਹੀਂ ਨੇੜੇ ਆਉਂਦਾ, ਤੇਰੇ ਸੇਵਕੋ ਭੌ ਕੁਛ ਨਾਹੀ, ਜਮ ਨਹੀਂ ਆਵੇ ਮੇਰੇ। ਸੱਚੇ ਪਾਤਸ਼ਾਹ ਅਕਾਲ ਪੁਰਖ ਅੰਤਰਜਾਮੀ ਗੁਰੂ ਜੀ, ਕਿਰਪਾ ਜਿਹਨਾਂ ਤੇ ਤੁਸੀਂ ਕਰ ਦਿੰਦੇ ਆ, ਉਹ ਤੇਰੇ ਨਾਮ ਦੇ ਵਿੱਚ, ਤੇਰੇ ਰੰਗ ਦੇ ਵਿੱਚ ਰੰਗੇ ਜਾਂਦੇ ਆ। ਮੇਰੇ ਰਾਮ ਰਾਏ ਤੂੰ ਸੰਤਾ ਕਾ ਸੰਤ ਤੇਰੇ, ਤੇਰੇ ਸੇਵਕੋ ਭੌ ਕੁਛ ਨਾਹੀ, ਜਮ ਨਹੀਂ ਆਵੇ ਨੇਰੇ। ਜੋ ਜਿਹੜੇ ਤੇਰੇ ਚਰਨਾਂ ਕਮਲਾਂ ਵਿੱਚ ਆ ਗਏ, ਜੋ ਤੇਰੇ ਰੰਗ ਰਾਤੇ ਸਵਾਮੀ, ਤਨਕਾ ਜਨਮ ਮਰਨ ਦੁੱਖ ਨਾਸਾ, ਤੇਰੀ ਬਖਸ਼ ਨਾ ਮੇਟੇ ਕੋਈ ਸਤਿਗੁਰ ਕਾ ਦਲਾਸਾ। ਨਾਮ ਧਿਆਨ, ਨਾਮ ਧਿਆਨ ਸੁਖ ਫਲ ਪਾਇਣ, ਆਠ ਪੈਰ ਅਰਾਧੇ। ਦੇਖੋ ਇੱਥੇ ਮਹਾਰਾਜ ਕਹਿੰਦੇ ਅੱਠੇ ਪੈਰ ਅਰਾਧਨ ਵਾਲੇ ਵੀ ਹੈਗੇ ਆ। ਆਪਾਂ ਤਾਂ ਵੱਧ ਤੋਂ ਵੱਧ 20 ਮਿੰਟ 25 ਮਿੰਟ ਘੰਟਾ ਅੱਧਾ ਘੰਟਾ ਬਹਿ ਜਾਂਗੇ ਮਹਾਰਾਜ ਦੇ ਕੋਲੇ। ਆਠ ਪੈਰ ਅਰਾਧੇ, ਦਿਨ ਪੁਰ ਰਾਤ ਧਿਆਉਣ ਵਾਲੇ ਵੀ ਬੈਠੇ ਰੱਬ ਨੂੰ। ਤੇਰੀ ਸ਼ਰਨ ਤੇਰੇ ਪ੍ਰਵਾਸ, ਪੰਜ ਦੋਟ ਲੈ ਸਾਧੇ। ਫਿਰ ਮਹਾਰਾਜ ਲਾਸਟ ਤੇ ਕਹਿੰਦੇ ਕਹਿੰਦੇ ਗਿਆਨ ਧਿਆਨ ਕਿਸ਼ ਕਰਮ ਨਾ ਜਾਣਾ। ਮਹਾਰਾਜ ਨਾ ਸਾਡੇ ਚ ਗਿਆਨ ਆ, ਇਹ ਬੇਨਤੀ ਕਰੀਏ, ਨਾ ਧਿਆਨ ਜੋੜਨ ਦੀ ਸਮਰੱਥਾ, ਨਾ ਚੰਗੇ ਕਰਮ ਕਰ ਰਹੇ ਆ। ਗਿਆਨ ਧਿਆਨ ਕਿਸ਼ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਨਾ ਹੀ ਤੇਰੀਆਂ ਦਿੱਤੀਆਂ ਹੋਈਆਂ ਦਾਤਾਂ ਦੀ ਸਾਰ ਜਾਣੀ ਹੈ। ਕਦੇ ਨੀ ਕਿਹਾ ਮਹਾਰਾਜ ਵੀ ਆਹ ਵੀ ਤੂੰ ਦਿੱਤਾ, ਆਹ ਵੀ ਤੂੰ ਦਿੱਤਾ, ਆਹ ਵੀ ਤੂੰ ਦਿੱਤਾ। ਆਪਾਂ ਕਹਿੰਦੇ ਆਹ ਵੀ ਮੈਂ ਬਣਾਇਆ, ਆਹ ਵੀ ਮੈਂ ਬਣਾਇਆ, ਵੀ ਮੈਂ ਕੀਤਾ। ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਨ ਕਲ ਰਾਖੀ ਮੇਰੀ। ਆਪਦੇ ਘਰੇ ਤਾਂ ਚੱਲ ਕਹਿ ਹੀ ਲੈਂਦੇ ਵੀ ਆਹ ਮੈਂ ਬਣਾਇਆ ਮੈਂ ਕੀਤਾ, ਕਈ ਵਾਰੀ ਤਾਂ ਗੁਰੂ ਘਰ ਆ ਕੇ ਵੀ ਕਹਿ ਦਿੰਦੇ ਵੀ ਆਹ ਮੈਂ ਕੀਤਾ। ਨਹੀਂ ਮਹਾਰਾਜ ਸਮਤ ਦਿੰਦੇ ਵੀ ਤੂੰ ਕੁਝ ਨਹੀਂ ਕਰਨ ਵਾਲਾ, ਕਰਨ ਵਾਲਾ ਤਾਂ ਉਹ ਪਰਮੇਸ਼ਰ ਆ, ਕਰਾ ਰਿਹਾ ਤੇਰੇ ਵਿੱਚ ਦੀ ਹੋ ਕੇ, ਤੇਰੀ ਡਿਊਟੀ ਲਾਈ ਹੈ, ਤੂੰ ਇੰਨਾ ਹੀ ਮਾਣ ਮਹਿਸੂਸ ਕਰ ਵੀ ਮਹਾਰਾਜ ਸ਼ੁਕਰ ਹੈ ਕੋਈ ਚੰਗਾ ਕੰਮ ਮੇਰੇ ਹੱਥੋਂ ਵੀ ਕਰਾਇਆ। ਇਹ ਨਾ ਕਿਆ ਕਰੇ ਮੈਂ ਕੀਤਾ, ਮੈਂ ਆਲੇ ਖਤਮ ਹੋ ਜਾਂਦੇ ਆ, ਤੂੰ ਕਰਨ ਵਾਲੇ ਪਾਰ ਹੁੰਦੇ ਆ, ਤੂੰ ਕਰਤਾ ਤੂੰ ਹੋਆ, ਮੁਝ ਮੇ ਰਹਾ ਨਾ ਹੋ, ਜਬ ਆਪਾ ਪਰਕਾ ਮਿਟ ਗਿਆ, ਜਤ ਦੇਖਾਂ ਤਤ ਤੂੰ, ਮੇਰੀ ਕੈਰੋ ਕਰਤੇ ਦੁਰਯੋਧਨ ਸੇ ਭਾਰੀ, ਬਾਰਾਂ ਯੋਜਨ ਛਤਰ ਚਲੇ ਸਾ, ਦੇਹੀ ਗਿਰਦ ਨਾ ਖਾਈ, ਸਰਬ ਸੁਣ ਕੀ ਲੰਕਾ ਹੋਤੀ ਰਾਵਣ ਸੇ ਅਧਕਾਈ, ਕਹਾ ਭਇਓ ਦਰਬੰਧੇ ਹਾਥੀ ਖਨਵੇਂ ਭਈ ਪਰਾਈ। ਇਹ ਤਾਂ ਕਹਿੰਦੇ ਖਿੰਨ ਚ ਪਰਾਇਆ ਹੋ ਜਾਣਾ ਜਿਹਨੂੰ ਮੇਰੀ ਕਰਦਾ ਫਿਰਦਾ। ਇਹ ਤਾਂ ਰੌਣਕ ਮੇਲਾ ਜਿਹੜਾ ਪਤਾ ਨੀ ਕਦੋਂ ਖਤਮ ਹੋ ਜਾਣਾ। ਕਹਿੰਦਾ ਸੁੱਤਾ ਜਾਗ ਕੇ ਕਦੇ ਨੀ ਖੁਸ਼ ਹੁੰਦਾ। ਸੁੱਤਾ ਇੱਕ ਤਾਂ ਹੁੰਦਾ ਵੀ ਊਂ ਸੋਣਾ, ਸਰੀਰ ਹੰਭ ਗਿਆ ਕੰਮ ਕਾਰ ਦੇ ਨਾਲ, ਸੌਂ ਗਏ ਰੈਸਟ ਮਿਲ ਗਈ ਬੋਡੀ ਨੂੰ, ਫਿਰ ਉੱਠ ਖੜੇ, ਇੱਕ ਤਾਂ ਇਹ ਸੋਣਾ ਹੁੰਦਾ। ਇੱਕ ਹੁੰਦਾ ਵੀ ਊਈ ਬੰਦਾ ਜਾਗਦਾ ਹੀ ਸੁੱਤਾ ਪਿਆ, ਅੰਦਰ ਗਿਆਨ ਹੀ ਨੀ ਕੋਈ ਜਿਹਦੇ, ਜਿਹਨੂੰ ਅੰਦਰੋਂ ਜਾਗਣਾ ਕਹਿੰਦੇ, ਜਾਗਣਾ ਹਰ ਜਾਗਣ ਲੀਕਾ, ਹਰ ਕੀਰਤਨ ਮੈਂ ਜਾਗਣਾ। ਦੋ ਅਸੁੱਤਿਆਂ ਦੇ ਸ਼ਬਦ ਆਉਂਦੇ। ਸੁੱਤਾ ਜਾਗ ਕੇ ਕਦੇ ਨੀ ਖੁਸ਼ ਹੁੰਦਾ, ਬੜੇ ਲੋਕ ਜਗਾ ਕੇ ਦੇਖਿਆ ਮੈਂ, ਜਗਾਉਣ ਵਾਲੇ ਨੂੰ ਅਗਲਾ ਕਹਿੰਦਾ ਮਾੜਾ ਇਹ, ਜੇ ਕਿਹਨੂੰ ਚੰਗੀ ਗੱਲ ਕਰ ਦੇਈਏ ਕਹਿ ਦੇਈਏ ਨਹੀਂ ਸਮਝਦਾ ਮੇਰੇ ਵਰਗਾ, ਮਾੜੀ ਛੇਤੀ ਸਮਝ ਆਉਂਦਾ। ਸੁੱਤਾ ਕਦੇ ਨੀ ਜਾ ਕੇ ਖੁਸ਼ ਹੁੰਦਾ, ਬੜੇ ਲੋਕ ਜਗਾ ਕੇ ਦੇਖਿਆ ਮੈਂ, ਲਾਈ ਲੱਗ ਨੀ ਕਿਸੇ ਦੀ ਗੱਲ ਸੁਣਦਾ, ਬੜੀ ਵਾਰ ਸਮਝਾ ਕੇ ਦੇਖਿਆ ਮੈਂ, ਮੈਨੂੰ ਕਿਸੇ ਨਾ ਹੱਸ ਕੇ ਗੱਲ ਲਾਇਆ, ਬੜੇ ਲੋਕ ਹਸਾ ਕੇ ਦੇਖਿਆ ਮੈਂ, ਸੱਪ ਮਾਰਨੇ ਕਦੇ ਨੀ ਲੰਗ ਭੁੱਲਦੇ, ਹੱਥੀ ਦੁੱਧ ਪਿਆ ਕੇ ਦੇਖਿਆ ਮੈਂ, ਕੁੱਤਾ ਮਾਲਕ ਦਾ ਕਦੇ ਨੀ ਡਰ ਛੱਡਦਾ, ਕੁੱਤਾ ਮਾਲਕ ਦਾ ਕਦੇ ਨੀ ਡਰ ਛੱਡਦਾ, ਸੁੱਕਾ ਟੁੱਕਰ ਵੀ ਪਾ ਕੇ ਦੇਖਿਆ ਮੈਂ, ਤੇਰਾ ਪਾਰਸ ਪ੍ਰਤਪਾਲ ਰੱਬ ਰੱਖਾ ਬੜੇ ਯਾਰ ਬਣਾ ਕੇ ਦੇਖਿਆ ਮੈਂ। ਕਹਿੰਦੇ ਜਿਵੇਂ ਕੁੱਤਾ ਜਿਹੜਾ ਨਾ ਮਾਲਕ ਦਾ ਡਰ ਨੀ ਛੱਡਦਾ, ਭਾਵੇਂ ਸੁੱਕਾ ਟੁੱਕਰ ਪਾ ਦੇ, ਉਹਨੂੰ ਬਾਹਰ ਕੱਢੀਏ ਨਾ ਤੇ ਮਾਰ ਗਏ, ਫਿਰ ਵੀ ਪਾ ਕੇ ਦਰਵਾਜ਼ੇ 'ਚ ਹੀ ਬੈਠਾ ਰਹਿੰਦਾ। ਕਹਿੰਦੇ ਇਹੋ ਜਿਹਾ ਸੁਭਾਅ ਬਣਾ ਲਾ। ਮਹਾਰਾਜ ਨੇ ਕੁੱਕਰ ਦੇ ਸੁਭਾਅ ਦੀ ਗੱਲ ਕੀਤੀ ਹੈ ਸੱਚੇ ਪਾਤਸ਼ਾਹ ਨੇ, ਵੀ ਤੂੰ ਉਹ ਕੁੱਕਰ ਵਰਗਾ ਹਿਸਾਬ ਬਣਾ, ਆਪਦੇ ਆਪ ਨੂੰ ਕੁੱਕਰ ਜਾਣ, ਰੱਬ ਦਾ ਕੁੱਕਰ ਜਾਣ ਆਪਣੇ ਆਪ ਨੂੰ, ਕਿਉਂਕਿ ਰੱਬ ਨੇ ਤਾਂ ਸਾਨੂੰ ਆਪਦੇ ਸਿੱਖ ਕਿਹਾ, ਆਪਣੇ ਜਰਨੈਲ ਕਿਹਾ, ਯੋਧੇ ਕਿਹਾ, ਪਰਮਹੰਸ ਕਿਹਾ, ਰੱਬ ਨੇ ਆਪਣਾ ਰੂਪ ਕਿਹਾ, ਪਰ ਇਹ ਫਰਜ਼ ਸਾਡਾ ਬਣਦਾ ਹੈ ਵੀ ਅਸੀਂ ਰੱਬ ਦੇ ਚਰਨਾਂ 'ਚ ਆਪਣੇ ਆਪ ਨੂੰ ਕੀ ਸਮਝਣਾ। ਮੈਂ ਪੜ੍ਹ ਰਿਹਾ ਸੀ ਪਰਸੋਂ, ਕਿਸੇ ਨੇ ਨੈੱਟ 'ਤੇ ਸਵਾਲ ਪਾਇਆ ਹੋਇਆ ਸੀ ਵੀ ਮਹਾਰਾਜ ਕੁੱਤਾ ਲਿਖ ਸਕਦਾ ਆਪਦੇ ਸੇਵਕਾਂ ਨੂੰ? ਨਹੀਂ ਲਿਖ ਸਕਦਾ ਮਹਾਰਾਜ, ਪਰ ਜੇ ਮਹਾਰਾਜ ਨੇ ਇਹ ਵੀ ਲਿਖਤਾ ਵੀ ਹਰ ਕਾ ਸੇਵਕਾ ਹਰ ਹੀ ਜਿਹਾ, ਤੇ ਫਿਰ ਆਪਾਂ ਉਹਦੇ ਵਰਗੇ ਥੋੜ੍ਹੀ ਬਣ ਗਏ। ਇਹ ਤਾਂ ਆਪਾਂ ਦੇਖਣਾ, ਜੇ ਪਿਓ ਸ਼ਾਬਾਸ਼ ਦਿੰਦਾ, ਜੇ ਪਿਓ ਕਹਿੰਦਾ ਪੁੱਤਰਾ ਤੂੰ ਸਾਰਾ ਕੁਛ ਕੀਤਾ, ਇਹ ਉਹਦਾ ਵਡੱਪਣ ਹੈ, ਤੇ ਜੇ ਪੋਤੀ ਕਹੇ ਵੀ ਕੁਛ ਨੀ ਬਾਪੂ ਤੂੰ ਤਾਂ ਕੁਛ ਨਹੀਂ ਹੋਇਆ, ਮੈਂ ਹੀ ਸਾਰਾ ਕੁਛ ਸੰਭਾਲਿਆ, ਕਿ ਫਿਰ ਇਹ ਸਾਡੀ ਮੂਰਖਤਾਈ ਹੈ। ਰੱਬ ਤਾਂ ਸਾਨੂੰ ਦਰਜੇ ਉੱਚੇ ਦਿੰਦਾ, ਉਹਦੇ ਉੱਚੇ ਦਿੰਦਾ, ਕਿ ਰੱਬ ਕਹਿੰਦਾ ਮੇਰੇ ਵਰਗਾ ਹੀ ਆ ਤੂੰ, ਪਰ ਆਪਾਂ ਥੋੜ੍ਹੀ ਬਣ ਜਾਂਗੇ ਰੱਬ ਵਰਗੇ। ਆਪਾਂ ਤਾਂ ਇਹ ਦੇਖਣਾ ਮਹਾਰਾਜ ਤਾਂ ਤੇਰੇ ਦਰ ਦੇ ਕੁੱਕਰ ਹੈ, ਅਸੀਂ ਤਾਂ ਗੋਲੇ ਹਾਂ, ਹਮ ਚਾਕਰ ਗੋਬਿੰਦ ਕੇ ਠਾਕਰ ਮੇਰਾ ਭਾਰਾ। ਆ ਜਿਹਨਾਂ ਨੇ ਬੰਦ ਕਢਵਾਏ, ਉਹਨਾਂ ਨੇ ਨੀ ਕਿਹਾ ਵੀ ਅਸੀਂ ਰੱਬ ਦੇ ਬਰਾਬਰ ਹਾਂ? ਆਪਾਂ ਤਾਂ ਕਿਹੜੇ ਬਾਗ ਦੀ ਮੂਲੀ ਹੈ, ਜਿਹੜੇ ਚਰਖੜੀਆਂ ਤੇ ਚੜ ਗਏ, ਜਿਹਨਾਂ ਨੇ ਪੁੱਠੀਆਂ ਖੱਲਾਂ ਲੁਹਾਲੀਆਂ, ਜਿਹਨਾਂ ਮਾਈਆਂ ਨੇ ਟੋਟੇ ਟੋਟੇ ਕਰਾ ਕੇ ਬੱਚਿਆਂ ਦੇ ਗਲਾਂ 'ਚ ਹਾਰ ਪੁਆਲੇ, ਜਿਹਨਾਂ ਨੇ ਜਮੂਰਾਂ ਨਾਲ ਮਾਸਕ ਝਾਲਿਆ, ਜਿਹੜੇ ਰੇਲਾਂ ਹੇਠ ਲਤਾੜੇ ਗਏ, ਜਿਹੜੇ ਜੰਡਾਂ ਨਾਲ ਬੰਨ ਕੇ ਸਾੜੇ ਗਏ, ਜਿਹੜੇ ਤੁੰਬਾ ਤੁੰਬਾ ਕਰਕੇ ਉੱਡ ਗਏ, ਜਿਹਨਾਂ ਦਾ ਤਨ ਕੋਹਨੂਆਂ ਦੇ ਵਿੱਚ ਪੀੜ ਦਿੱਤਾ, ਕਿਤੇ ਉਹਨਾਂ ਨੇ ਨਹੀਂ ਕਿਹਾ ਵੀ ਅਸੀਂ ਰੱਬ ਹੀ ਬਣ ਗਏ? ਉਹ ਕਹਿੰਦੇ ਮਾਲਕਾ ਇਹ ਤੂੰ ਲਈਆਂ ਸਵਾਵਾਂ, ਅਸੀਂ ਕੌਣ ਆ ਕਰਨ ਵਾਲੇ? ਇਸ ਕਰਕੇ ਆਪਦੇ ਆਪ ਨੂੰ ਕੁੱਕਰ ਸਮਝਣਾ, ਗੁਰੂ ਘਰ ਦਾ ਕੁੱਤਾ ਸਮਝਣਾ ਆਪਣੇ ਆਪ ਨੂੰ ਜ਼ਰੂਰੀ ਹੈ। ਰੱਬ ਭਾਵੇਂ ਉਹਦੇ ਦੇਈ ਜਾਵੇ, ਹਾਂ ਕੁੱਕਰ ਤੇਰੇ ਦਰਬਾਰ ਭੌਂਕੇ ਆ ਗਏ ਬਦਨ ਪਸਾਰ। ਮੇਰੇ ਪਾਤਸ਼ਾਹ ਗਰੀਬ ਨਵਾਜ਼ ਸਤਿਗੁਰੂ ਜੀ ਦੇ ਆਨਣ ਪਿਆਰੇ ਸੇਵਕ ਭਾਈ ਮਨੀ ਸਿੰਘ ਨੇ ਅਬਦਲ ਰਜ਼ਾਕ ਦੇ ਨਾਲ ਗੱਲਬਾਤ ਕੀਤੀ। ਇਹ ਇੱਥੇ ਮਸੀਤ ਦਾ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਜ਼ਿੰਮੇਵਾਰੀ ਸੀ ਇਹਦੀ, ਕਾਜੀ ਦੀ, ਅਬਦਲ ਰਜ਼ਾਕ ਦੀ। ਇਹਦੇ ਨਾਲ ਗੱਲਬਾਤ ਕਰਦਾ ਹੈ, ਕਰਦੇ ਨੇ ਭਾਈ ਮਨੀ ਸਿੰਘ ਜੀ। ਇਹਨੂੰ ਕਹਿੰਦੇ ਆ ਵੀ ਤੁਸੀਂ ਜਾ ਕੇ ਸਰਕਾਰ ਨਾਲ, ਜ਼ਕਰੀਆ ਖਾਨ ਨਾਲ ਗੱਲ ਕਰੋ, ਅਸੀਂ ਜੋੜ ਮੇਲਾ ਕਰਾਉਣਾ, ਸਰਕਾਰ ਤੋਂ ਇਜਾਜ਼ਤ ਮੰਗਣੀ ਹੈ, ਸਰਕਾਰ ਤੋਂ ਆਗਿਆ ਲੈਣੀ ਹੈ। ਅਸੀਂ ਸਾਡੀਆਂ ਸੰਗਤਾਂ, ਸਾਡੇ ਸਿੱਖ ਬੜੇ ਚਿਰਾਂ ਤੋਂ ਇੱਕ ਦੂਜੇ ਨੂੰ ਮਿਲੇ ਨਹੀਂ, ਮਿਲ ਮਿਲਾਪ ਹੋਜੂ, ਜੋੜ ਮੇਲਾ ਹੋਜੂ, ਇੱਕ ਦੂਜੇ ਦਾ ਦੁੱਖ ਸੁੱਖ ਪੁੱਛ ਲੈਣਗੇ, ਗੁਰੂ ਘਰ ਦੀਆਂ ਸਭਾਵਾਂ ਗਤੀਵਿਧੀਆਂ ਕੋਈ ਗੁਰਮਤਾ ਪਾਇਆ ਜਾਵੇਗਾ ਸਿੱਖ ਕੌਮ ਲਈ, ਪੰਥ ਲਈ। ਅਤੇ ਅਬਦਲ ਰਜ਼ਾਕ ਬੜਾ ਚਲਾਕ ਬੰਦਾ ਸੀ, ਸਾਰੇ ਹੀ ਚਲਾਕ ਹੋਏ। ਅਬਦਲ ਰਜ਼ਾਕ ਸੋਚਦਾ ਵੀ ਮਨਾ, ਅੱਗੇ ਤਾਂ ਜ਼ਕਰੀਆ ਖਾਨ ਨੇ ਐਲਾਨ ਹੀ ਕੀਤਾ ਬਈ ਸਿੱਖਾਂ ਨੂੰ ਜਿਹੜਾ ਫੜ ਕੇ ਲਿਆਵੇਗਾ, ਜਿਹੜਾ ਸਿਰ ਵੱਢ ਕੇ ਲਿਆਵੇਗਾ, ਜਿਹੜਾ ਸੂਹ ਦੇਵੇਗਾ। ਅਲੱਗ ਅਲੱਗ ਨਾਮ ਰੱਖੇ ਜ਼ਕਰੀਆ ਖਾਨ ਨੇ, ਟਕਾ ਟਕਾ ਸਰਾਂ ਦਾ ਮੁੱਲ ਪਾਇਆ। ਤੇ ਸੂਹੇ ਗਦਾਰ ਲੋਕ ਸਿੱਖਾਂ ਨੂੰ ਭਾਲਦੇ ਫਿਰਦੇ ਨੇ, ਥਾਂ ਥਾਂ ਤੇ ਕੁੱਤਿਆਂ ਵਾਂਗੂ ਸੂਹਾਂ ਲੈਂਦੇ ਫਿਰਦੇ, ਸੁੰਘਦੇ ਫਿਰਦੇ ਆ ਵੀ ਸਿੱਖ ਕਿੱਥੇ ਹੈ। ਤੇ ਅਬਦਲ ਜਾ ਕਹਿੰਦਾ ਵੀ ਅੱਗੇ ਤਾਂ ਲੱਭ ਲੱਭ ਮਾਰਨੇ ਪੈਂਦੇ ਆ, ਇਹ ਮੌਕਾ ਨਾਲੇ ਇਕੱਠੇ ਹੋ ਜਾਣਗੇ, ਜੰਗਲਾਂ 'ਚ ਨਹੀਂ ਜਾਣਾ ਪੈਣਾ। ਅਤੇ ਇਕੱਠੇ ਹੋਇਆਂ ਤੇ ਫਿਰ ਸਰਕਾਰ, ਉਹਨੂੰ ਪਤਾ ਹੀ ਆ ਵੀ ਜੇ ਜਾਂ ਮੈਂ, ਜੇ ਜੇ ਕਹਿੰਦੇ ਹੁੰਦੇ ਕੋਕੋ, ਜੇ ਬੱਚੇ, ਜੇ ਜੇ ਮੰਤਰੀ ਹੋ ਜੀ ਸਰਕਾਰਾਂ। ਅਬਦਲ ਰਜ਼ਾਕ ਨੇ ਇਹ ਸਮਾਂ ਤਾੜ ਕੇ ਕਹਿਤਾ ਵੀ ਹਾਂ, ਮੈਂ ਜ਼ਕਰੀਆ ਖਾਨ ਤੋਂ ਤੁਹਾਨੂੰ ਆਰਡਰ ਦਵਾ ਦਿੰਦਾ। ਤੇ ਭਾਈ ਮਨੀ ਸਿੰਘ ਜੀ ਕਹਿੰਦੇ ਵੀ ਲਿਖਤੀ ਰੂਪ ਚ ਲਵਾਂਗੇ। ਵੈਸੇ ਤਾਂ ਕਹਿੰਦੇ ਵੀ ਮਹਾਰਾਜ ਨੇ ਕਿਹਾ ਵੀ ਹਜ਼ਾਰਾਂ ਸੋਹਾਂ ਖਾਣ ਵਾਲੇ ਤੇ ਇਤਵਾਰ ਨਹੀਂ ਕਰਨਾ, ਚੋਰਾਂ ਚਾਰਾਂ ਰੰਡੀਆਂ ਕਸਮਾਂ ਨਾਲ ਬਿਹਾਰ, ਮਾੜੇ ਬੰਦੇ ਦਾ ਤਾਂ ਬਿਹਾਰ ਹੀ ਕਸਮਾਂ ਨਾਲ ਹੁੰਦਾ। ਚੰਗਾ ਬੰਦਾ ਜਿਹੜਾ ਉਹ ਕਹੂਗਾ ਮੇਰੇ ਗੱਲ 'ਚ ਟਾਇਰ ਪਾ ਕੇ ਸਾੜ ਦਿਓ, ਮੈਂ ਕਸਮ ਨਹੀਂ ਖਾਣੀ। ਅਤੇ ਜਿਹੜਾ ਮਾੜਾ ਉਹ ਤਾਂ ਹਜ਼ਾਰੀ ਦੀਆਂ, ਦਿਹਾੜੀ ਦੀਆਂ ਹਜ਼ਾਰ ਕਸਮਾਂ ਖਾ ਲਊ, ਉਹਨੂੰ ਕੀ ਆ। ਅਤੇ ਅਬਦਲ ਜਾ ਕਹਿੰਦਾ ਕੋਈ ਗੱਲ ਨਹੀਂ, ਲਿਖਤੀ ਰੂਪ 'ਚ ਵੀ ਦੇ ਦਿਆਂਗੇ, ਪਰ ਸਰਕਾਰ ਦਾ ਹੁਕਮ ਹੈ ਵੀ ਤੁਹਾਨੂੰ 5,000 ਰੁਪਇਆ ਭਰਨਾ ਪੈਣਾ ਇਹ ਜੋੜ ਮੇਲੇ ਦਾ ਟੈਕਸ, ਟੈਕਸ ਭਰਨਾ ਪੈਣਾ। ਅਤੇ ਭਾਈ ਮਨੀ ਸਿੰਘ ਨੇ ਵੀ ਸ਼ਰਤ ਰੱਖੀ, ਉਹ ਕਹਿੰਦੇ ਵੀ ਟੈਕਸ ਵੀ ਭਰ ਦਾਂਗੇ, ਕੋਈ ਗੱਲ ਨਹੀਂ, ਪਰ ਕੋਈ ਭਾਵੇਂ ਲਾਹੌਰ ਵੱਲੋਂ ਆਵੇ, ਕੋਈ ਕਰਤਾਰਪੁਰ ਵੱਲੋਂ ਆਵੇ, ਕੋਈ ਅਟਾਰੀ ਵੱਲੋਂ ਆਵੇ, ਕੋਈ ਬਾਘੇ ਬਾਰਡਰ, ਕਿੱਥੋਂ ਵੀ ਚਾਰੇ ਖੂੰਜਿਆਂ ਦੇ ਵਿੱਚੋਂ ਕੋਨੇ ਕੋਨੇ 'ਚੋਂ ਸੰਗਤਾਂ ਆਉਣ ਅਤੇ ਤੁਹਾਡੀਆਂ ਚੌਂਕੀਆਂ ਨਾ ਬਿਠਾਈਆਂ ਹੋਣ, ਪੁੱਛ ਗਿੱਛ ਨਾ ਹੋਵੇ, ਸੰਗਤਾਂ ਨੂੰ ਖਰਾਬ ਨਾ ਕੀਤਾ ਜਾਵੇ, ਇਹ ਸਾਡੀ ਵੀ ਸ਼ਰਤ ਹੈ। ਇਹ ਵੀ ਰੱਖ ਲਈ ਉਹਨਾਂ ਨੇ, ਮੰਨ ਲਈ ਵਿੱਚ, ਕਿਉਂਕਿ ਸ਼ਰਤਾਂ ਜਿਹਨੇ ਮੁੱਕਰਨੀਆਂ ਹੀ ਹੈ, ਅਤੇ ਉਹ ਤੋਂ ਤਾਂ ਚਾਹੇ ਹਜ਼ਾਰਾਂ ਲਿਖਾ ਲਓ, ਉਹਨੂੰ ਕੀ, ਉਹਨੇ ਤਾਂ ਮੁੱਕਰ ਹੀ ਜਾਣਾ। ਕਿ ਆਮ ਹੀ ਕਹਾਵਤ ਆ ਵੀ ਮਰੇ ਮੁੱਕਰੇ ਦਾ ਕੋਈ ਦਾਰੂ ਨਹੀਂ ਹੁੰਦਾ, ਮਰੇ ਮੁੱਕਰੇ ਦਾ ਕੋਈ ਹਿਸਾਬ ਕਿਤਾਬ ਨਹੀਂ ਲੱਗਦਾ, ਜਿਹੜਾ ਮੁੱਕਰੀ ਗਿਆ ਬੰਦਾ ਖਤਮ ਹੀ ਹੈ ਗੱਲ ਉੱਥੇ। ਕਿਤੇ ਲੈ ਲੈ ਮੁੱਕਰ ਪਾਹੇ, ਮਹਾਰਾਜ ਨੇ ਵੀ ਲਿਖਿਆ ਗੁਰਬਾਣੀ ਦੇ ਵਿੱਚ, ਮਹਾਰਾਜ ਕਹਿੰਦੇ ਬੰਦਿਆ ਦਾਤਾਂ ਲੈ ਲੈ ਕੇ ਰੱਬ ਤੋਂ ਮੁੱਕਰ ਜਾਣਾ, ਦੁਨੀਆਂ ਤੋਂ ਮੁੱਕਰਨਾ ਤਾਂ ਬੜਾ ਸੌਖਾ ਤੈਨੂੰ, ਆਮ ਬੰਦਿਆਂ ਤੋਂ ਮੁੱਕਰਨਾ ਬੜਾ ਸੌਖਾ ਹੈ, ਤੂੰ ਤਾਂ ਰੱਬ ਤੋਂ ਲੈ ਕੇ ਮੁੱਕਰ ਜਾਣਾ। ਆਓ ਫਿਰ ਜਿਵੇਂ ਲਿਖਤੀ ਰੂਪ 'ਚ ਹੋ ਗਿਆ ਵੀ 5,000 ਰੁਪਇਆ ਦਿੱਤਾ ਜਾਵੇਗਾ, ਜੋੜ ਮੇਲਾ ਹੋਵੇਗਾ, ਤੇ ਸਤਿਗੁਰੂ ਸੱਚੇ ਪਾਤਸ਼ਾਹ ਗਰੀਬ ਨਵਾਜ ਦੇ ਪਿਆਰੇ ਸਿੱਖ ਤਿਆਰੀਆਂ ਕਰਨ ਲੱਗੇ ਨੇ, ਦਰਬਾਰ ਸਾਹਿਬ ਦੀਆਂ ਸਭਾਵਾਂ ਹੋਣ ਲੱਗੀਆਂ ਏ, ਅੰਮ੍ਰਿਤ ਸਰੋਵਰ ਸਾਫ਼ ਹੋਣ ਲੱਗਾ, ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਦੀਆਂ ਸਿੱਖ ਸੰਗਤਾਂ ਜੋੜ ਮੇਲੇ ਦੀ ਖੁਸ਼ੀ ਦੇ ਵਿੱਚ ਵੱਡੀਆਂ ਸਭਾਵਾਂ ਕਰ ਰਹੀਆਂ ਵੀ ਗੁਰੂ ਦੇ ਪਿਆਰਿਆਂ ਨੇ ਆਉਣਾ, ਰਸਤੇ ਸਾਫ਼ ਹੋ ਰਹੇ ਆ, ਉਹ ਤਿਆਰੀਆਂ ਜੋੜ ਮੇਲੇ ਦੀਆਂ। ਭਾਈ ਮਨੀ ਸਿੰਘ ਜੀ ਇਹ ਇਉਂ ਕਰਾ

0: ਬਿਹਾ ਸਰੋਵਰ ਪੂਰਿਆ
1: ਸੀ ਕੀਤਾ ਸਾਫ ਬਣਾ ਸੀ ਕੀਤਾ ਸੀ ਕੀਤਾ ਸਾਫ ਬਣਾ ਸੀ ਕੀਤਾ ਸਾਫ ਬਣਾ
0: ਓਹ ਭਰਿਆ ਗੰਢਿਆਂ ਤੀਕ ਫਿਰ ਓਹ ਭਰਿਆ ਗੰਢਿਆਂ ਤੀਕ ਜੀ
1: ਕਹਿੰਦੇ ਖੂਹਾਂ ਦਾ ਜਾਲੇ

0: ਕਾ ਕਹਿੰਦੇ ਫਿਕਰ ਉਹ ਫਿਕਰ ਨਾ ਕਰਨਾ ਕਾ
1: ਕਹਿੰਦੇ ਸੂਬੇਦਾਰ ਲਾਹੌਰ ਤੋਂ ਉਹਨਾਂ ਸੂਬੇਦਾਰ ਲਾਹੌਰ ਤੋਂ
0: ਕਹਿੰਦੇ ਲਿਆਏ ਇਹ ਦਿਲ ਕਾ ਕਹਿੰਦੇ ਲਿਆ ਬਈ ਕਹਿੰਦੇ ਲਿਆਏ ਇਹ ਦਿਲ ਕਾ ਕਹਿੰਦੇ ਲਿਆਏ ਇਹ ਦਿਲ ਕਾ ਕਹਿੰਦੇ ਲਿਆਏ ਐ ਦਿਲ ਕਾ ਗੁਰੂ ਰਾਮਦਾਸ ਦੇ ਘਰ ਵਿੱਚ ਖਿੜੀਆਂ ਗਲਜ਼ਾਰਾਂ ਗੁਰੂ ਰਾਮਦਾਸ ਜੀ ਬਖਸ਼ਣ ਹਾਰ ਹੈ ਤੂੰ ਪਾਪੀ ਤਰਦੇ ਤੇਰੇ ਦਰਬਾਰ ਦੇਖੇ ਹੋਈ ਮਿਹਰ ਤੇਰੀ ਪਿੰਗਲੇ ਪਾਰ ਹੋਏ ਤਰਿਆ ਐਕਣੀ ਕਈ ਹਜ਼ਾਰ ਦੇਖੇ ਮੇਰੇ ਦਾਤਿਆ ਦਾਸਾਂ ਤੇ ਮਿਹਰ ਕਰਿਓ ਤੇਰੇ ਪਾਰਸ ਤੇ ਪਰ ਪਕਾਰ ਦੇਖੇ ਗੁਰੂ ਰਾਮਦਾਸ ਦੇ ਘਰ ਵਿੱਚ ਖਿੜੀਆਂ ਗਲਜ਼ਾਰਾਂ ਸੀ ਹੱਥੀ ਸੇਵਕ ਆਉਂਦੀਆਂ ਆ ਕੇ ਨਰ ਨਾਰਾਂ ਸੀ ਫੁੱਲਾਂ ਉੱਤੇ ਪਹੁੰਚੀਆਂ ਭੌਰਿਆਂ ਦੀਆਂ ਡਾਰਾਂ ਮੁੱਖੋ ਸਤਨਾਮ ਬੋਲਦੇ ਤੇ ਕਰਨ ਵਿਚਾਰਾਂ ਨੱਚਣਾ ਆ ਕੇ ਕਈਆਂ ਨੇ ਖੰਡੇ ਦੀਆਂ ਧਾਰਾਂ ਅਜੀਤਵਾਲ ਦੇ ਪਾਰਸਾ ਕਈ ਹਜ਼ਾਰਾਂ ਇੱਕ ਨੀ ਕਈ ਹਜ਼ਾਰਾਂ ਸੰਗਤਾਂ ਨੇ ਮਨ ਬਣਾ ਲਏ ਅਤਸ਼ਾਹ ਬਣ ਗਿਆ ਵੀ ਗੁਰੂ ਦੇ ਗੁਰੂ ਰਾਮਦਾਸ ਮਹਾਰਾਜ ਦੇ ਘਰੇ ਜਾ ਕੇ ਦੀਵਾਲੀ ਦਾ ਪੁਰਬ ਮਨਾਉਣਾ ਮੇਰੇ ਸਤਿਗੁਰਾਂ ਦੇ ਚਰਨਾਂ ਕਮਲਾਂ ਦੀ ਧੂੜੀ ਮਸਤਕ ਨੂੰ ਲਾ ਕੇ ਜੀਵਨ ਸਫਲ ਬਣਾ ਲੈਣਾ
2: ਜੀ
0: ਆਓ ਸਮੇਂ ਦੀ ਸਮਾਪਤੀ ਹੈ ਐਕਣੀ ਅਨੇਕਾਂ ਤਰ੍ਹਾਂ ਦੀਆਂ ਗੁਰ ਇਤਿਹਾਸ ਗੁਰੂ ਵਡਿਆਈ ਗੁਰਬਾਣੀ ਪੜ੍ਹਦਿਆਂ ਭੁੱਲਾਂ ਹੋ ਜਾਂਦੀਆਂ ਸਤਿਗੁਰੂ ਜੀ ਬਖਸ਼ਣ ਹਾਰੇ ਹੈ ਗੁਨਾਹਾਂ ਦੀ ਮਾਫ਼ੀ ਬਖਸ਼ਣ ਅੱਗੇ ਤੋਂ ਸਮਤ ਦੇਣ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਹੀ ਆਪ ਜੀ ਦੇ ਚਰਨਾਂ ਕਮਲਾਂ ਦੀਆਂ ਸਤਿਗੁਰੂ ਜੀ ਸਵਾਵਾਂ ਲੈਂਦੇ ਰਹਿਣ ਰਹਿੰਦੇ ਹੋਏ ਇਤਿਹਾਸ ਦੀਆਂ ਸਵਾਵਾਂ ਕੱਲ੍ਹ ਵਾਲੇ ਦੀਵਾਨ ਦੇ ਵਿੱਚ ਕਰਨ ਦਾ ਯਤਨ ਕਰਾਂਗੇ ਭਾਈ ਮਨੀ ਸਿੰਘ ਜੀ ਸ਼ਹੀਦ ਸਾਡੇ ਸਰਮੋਰ ਸਿੱਖ ਪੰਥ ਦੇ ਸਰਮੋਰ ਯੋਧੇ ਉਹਨਾਂ ਦੇ ਚਰਨਾਂ ਕਮਲਾਂ ਦੇ ਤੇ ਸਿਰ ਰੱਖ ਕੇ ਕਰੋੜਾਂ ਵਾਰ ਨਮਸਕਾਰਾਂ ਸ਼ਹੀਦੀ ਨੂੰ ਕਰੋੜਾਂ ਵਾਰ ਪ੍ਰਣਾਮ ਸੋ ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਕੀਰਤਨੀ ਏ ਪੰਥਕ ਪ੍ਰਸਿੱਧ ਕੀਰਤਨੀ ਜੱਥਾ ਮਹਾਰਾਜ ਦੀ ਬੜੀ ਕਿਰਪਾ ਗੁਰੂ ਕੇ ਕੀਰਤਨੀਆਂ ਤੇ ਭਾਈ ਸਾਹਿਬ ਭਾਈ ਗੁਰਜੀਤ ਸਿੰਘ ਜੀ ਆਪ ਸੰਗਤਾਂ ਨੂੰ ਹਰਜਾ ਸਰਵਣ ਕਰਾਉਣਗੇ ਜੀ ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਵਜ਼ੀਰ ਸਾਹਿਬਾਨ ਬਾਬਾ ਜੀ ਗਿਆਨੀ ਪਰਮਜੀਤ ਸਿੰਘ ਜੀ ਆਪ ਸੰਗਤਾਂ ਨੂੰ ਅਗਲਾ ਪ੍ਰੋਗਰਾਮ ਸਰਵਣ ਕਰਾਉਣ ਆਓ ਹੁਣ ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਦੀ ਸਾਂਝ ਪ੍ਰਾਪਤ ਕਰੋ ਪਿਆਰ ਸਤਿਕਾਰ ਦੇ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
3: ਇਹ ਸਨ ਗੁਰੂ ਘਰ ਦਾ ਢਾਡੀ ਜੱਥਾ ਗਿਆਨੀ ਪ੍ਰਿਤਪਾਲ ਸਿੰਘ ਜੀ ਪਾਰਸ ਜਿਨ੍ਹਾਂ ਨੇ ਆਪ ਜੀ ਨੂੰ ਸ਼ਹੀਦ ਭਾਈ ਮਨੀ ਸਿੰਘ ਜਿਨ੍ਹਾਂ ਦਾ ਅੱਜ ਸ਼ਹੀਦੀ ਦਿਹਾੜਾ ਹੈ ਉਹਨਾਂ ਦੇ ਸ਼ਹੀਦੀ ਸੰਬੰਧ ਵਿੱਚ ਆਪ ਜੀ ਨੇ ਢਾਡੀ ਵਾਰਾਂ ਸਰਵਣ ਕਰਾਈਆਂ ਨੇ ਸੰਗਤਾਂ ਵੱਲੋਂ ਬਹੁਤ ਬਹੁਤ ਧੰਨਵਾਦ ਜੱਥੇ ਦਾ ਹੁਣ ਸਮਾਂ ਕੀਰਤਨ ਦਾ ਹੈ ਭਾਈ ਗੁਰਜੀਤ ਸਿੰਘ ਜੀ ਬੈਂਕਾਂ ਹਾਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਤਿੰਨਾਂ ਦੇ ਜੱਥੇ ਪਾਸੋਂ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

Vaj.

ਆਪ ਸੰਗਤਾਂ ਨੂੰ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕਰਾ ਰਹੇ ਸਨ ਭਾਈ ਸਾਹਿਬ ਭਾਈ ਗੁਰਜੀਤ ਸਿੰਘ ਜੀ ਬੈਂਕਾ ਹਾਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ। ਹੁਣ ਭਾਈ ਦਵਿੰਦਰ ਸਿੰਘ ਜੀ ਸ੍ਰੀ ਫਤਿਹਗੜ੍ਹ ਸਾਹਿਬ ਵਾਲਿਆਂ ਦੇ ਜੱਥੇ ਦਾ ਸਮਾਂ ਹੈ, ਤਿੰਨਾਂ ਪਾਸੋਂ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ। ਅੱਜ ਦਾ ਜੋ ਦਿਹਾੜਾ ਹੈ ਸ਼ਹੀਦ ਭਾਈ ਮਨੀ ਸਿੰਘ ਤਿੰਨਾਂ ਦਾ ਸ਼ਹੀਦੀ ਦਿਹਾੜਾ ਹੈ, ਉਹਨਾਂ ਦੇ ਸ਼ਹੀਦੀ ਦੇ ਦਿਹਾੜੇ ਦੇ ਸੰਬੰਧ ਵਿੱਚ ਅੱਜ ਦੇ ਦੀਵਾਨ ਸੱਜੇ ਹਨ ਜੀ। ਆਓ ਬੜੇ ਪਿਆਰ ਨਾਲ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਪ ਸੰਗਤਾਂ ਨੂੰ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕਰਾ ਰਹੇ ਸਨ ਭਾਈ ਸਾਹਿਬ ਭਾਈ ਗੁਰਵਿੰਦਰ ਸਿੰਘ ਜੀ ਬਾਬਾ ਹਾਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ। ਬਹੁਤ ਬਹੁਤ ਧੰਨਵਾਦ ਸੰਗਤਾਂ ਵੱਲੋਂ ਜੱਥੇ ਦਾ। ਹੁਣ ਬੇਟੀ ਮਨਮੀਤ ਕੌਰ ਅਤੇ ਬੇਟਾ ਜਰਨੈਲ ਸਿੰਘ ਤਿੰਨਾਂ ਵੱਲੋਂ ਜੋ ਸ੍ਰੀ ਸਹਿਜ ਪਾਠ ਆਰੰਭ ਕੀਤੇ ਸਨ ਪਿਛਲੇ ਦਿਨੀ, ਉਹਨਾਂ ਦੇ ਭੋਗ ਪਾਏ ਜਾਣਗੇ। ਆਓ ਬੜੇ ਪਿਆਰ ਦੇ ਨਾਲ ਭੋਗ ਦੇ ਸਲੋਕ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਵਜਿਆ ਵਾਦ ਆਇਆ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣ ਆਇਆ ਸਬਦੋਤਾ ਗਾਵਹੁ ਹਰੀ ਕੇਰਾ ਮਨ ਜਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭ ਨਾ ਗੱਲਾ ਸਮ

ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਰਸਵੀ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ। ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸ ਹੋਏ ਸਹਾਇ, ਅਰਜਨ ਹਰਗੋਬਿੰਦ ਨੋ ਸਿਮਰਾਓ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿੱਠੇ ਸਭ ਦੁਖ ਜਾਇ। ਤੇਗ ਬਹਾਦਰ ਸਿਮਰੀਐ, ਘਰ ਨਉ ਨਿਧ ਆਵੈ ਧਾਇ, ਸਭ ਥਾਈ ਹੋਏ ਸਹਾਇ। ਦਸਵੇ ਪਾਤਸ਼ਾਹ ਧੰਨ ਸਤਿਗੁਰੂ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਭ ਥਾਈ ਹੋਏ ਸਹਾਇ। ਦਸਾਹੀ ਪਾਤਸ਼ਾਹੀਆਂ ਦੇ ਪ੍ਰਤੱਖ ਸਵਰੂਪ, ਜੁਗੋ ਜੁਗ ਅਟਲ। ਧੰਨ ਸਤਿਗੁਰੂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਠ, ਦਰਸ਼ਨ ਦੀਦਾਰ ਜੀ ਕਾ, ਧਿਆਨਤਰ ਕੇ ਬੋਲੋ ਜੀ। ਪੰਜ ਪਿਆਰੇ ਚਾਰ ਸਾਹਿਬਜ਼ਾਦੇ, ਚਾਲੀ ਮੁਕਤੇ।

ਸਚਿਆਰਿਆਂ ਦੀ ਪਾਵਨ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਧਨ ਆਰਿਆਂ ਨਾਲ ਚਰਾਏ ਗਏ, ਬੱਚਿਆਂ ਦੇ ਟੋਟੇ ਟੋਟੇ ਕਰਕੇ ਗਲਾਂ ਵਿੱਚ ਹਾਰ ਪਵਾਏ, ਸਵਾ ਸਵਾ ਮਨ ਦੇ ਗਿੱਲੇ ਪੀਸਣੇ ਪੀਸੇ, ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ, ਜੰਡਾਂ ਨਾਲ ਬੰਨ ਕੇ ਸਾੜੇ ਗਏ, ਦੇਗਾਂ ਵਿੱਚ ਉਬਾਲੇ ਗਏ, ਪੁੱਠੀਆਂ ਖੱਲਾਂ ਲੁਹਾਈਆਂ, ਗੁਰਦੁਆਰਿਆਂ ਦੀ ਸੇਵਾ ਸੰਭਾਲਦੇ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਵਾਹੀ, ਤੇ ਨਾ ਸਮੂਹ ਸ਼ਹੀਦਾਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਚਿਤ ਆਵੇ ਚਿਤ ਆਵਣ ਕਾ ਸਦਕਾ, ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਾਹਾਂ ਤਾਹਾਂ ਰਛਿਆ ਰਿਆਇਤ, ਦੇਗ ਤੇਗ ਫਤਿਹ ਬਿਰਦ ਕੀ ਪੈਜ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਬਖਸ਼ੋ।

ਸਥਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਵਿੱਤਰ ਯਾਤਰਾ ਅਤੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਹੇ ਅਕਾਲ ਪੁਰਖ ਵਾਹਿਗੁਰੂ। ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ, ਤਿਨਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਜੀ ਕਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਓ ਕੇ ਮਾਣ, ਨਿਤਾਣਿਓ ਕੇ ਤਾਣ, ਨਿਓਟਿਓ ਕੀ ਓਟ, ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ। ਧੰਨ ਹੋ ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਓ ਮਹਾਰਾਜ। ਧੰਨ ਹੋ ਸਰਬੰਸ ਦਾਨੀ ਗੁਰੂ ਕਲਗੀਧਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਓ ਮਹਾਰਾਜ। ਧੰਨ ਹੋ ਦੀਨ ਦੁਨੀ ਕੇ ਵਾਲੀ ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ ਸਰਬ ਕਲਾ ਭਰਪੂਰ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਓ ਮਹਾਰਾਜ। ਆਪ ਜੀਆਂ ਦੇ ਪਵਿੱਤਰ ਪਾਵਨ ਚਰਨਾਂ ਕਮਲਾਂ ਪਾਸ ਆਪ ਜੀਆਂ ਦੇ ਦਰ ਘਰ ਦੇ ਪ੍ਰੀਤਵਾਨ ਸੇਵਕ ਪਰਿਵਾਰਾਂ ਵੱਲੋਂ ਅਰਦਾਸ ਬੇਨਤੀ ਅਰਜੋਦੜੀ ਹੈ ਸੱਚੇ ਪਾਤਸ਼ਾਹ ਜੀਓ, ਆਪ ਜੀ ਦੀਆਂ ਮਿਹਰਾਂ ਕਿਰਪਾ ਦਇਆ ਦਇਆਲਤਾ ਦਾ ਸਦਕਾ ਬੀਬੀ ਮਨਮੀਤ ਕੌਰ ਅਤੇ ਭਾਈ ਜਰਨੈਲ ਸਿੰਘ ਜੀ ਦੇ ਆਨੰਦ ਕਾਰਜ ਸਮਾਗਮਾਂ ਨੂੰ ਮੁੱਖ ਰੱਖਦਿਆਂ ਹੋਇਆਂ ਪਿਛਲੇ ਦਿਨੀ ਪ੍ਰਾਰੰਭ ਹੋਏ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਇਸ ਵੇਲੇ ਆਪ ਜੀ ਕੇ ਚਰਨਾਂ ਕਮਲਾਂ ਪਾਸ ਭੋਗ ਪਾਏ ਗਏ ਹਨ। ਨੌਵੇਂ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਅਗਾਧ ਬੋਧ ਬਾਣੀ ਦਾ ਪਾਠ ਹੋਇਆ ਹੈ। ਸੱਚੇ ਪਾਤਸ਼ਾਹ ਜੀ ਉਹ ਸਮੁੱਚੀਆਂ ਹੀ ਸੇਵਾਵਾਂ ਨਿਭਾਉਂਦਿਆਂ ਗੁਰਬਾਣੀ ਪੜ੍ਹਦਿਆਂ ਸੁਣਦਿਆਂ ਹੋਈਆਂ ਸਰਬੱਤ ਭੁੱਲਾਂ ਦੀ ਕਿਰਪਾ ਕਰਕੇ ਖਿਮਾ ਬਖਸ਼ਿਸ਼ ਕਰਨੀ, ਅਗਾਹ ਵਾਸਤੇ ਸਮਤ ਪ੍ਰਦਾਨ ਕਰਨੀ, ਪੜ੍ਹੀ ਸੁਣੀ ਬਾਣੀ ਦਾ ਫਲ ਆਦੇਸ਼ ਸੁਭਾਗ ਜੋੜੀ ਨੂੰ ਬਖਸ਼ਿਸ਼ ਕਰਨਾ, ਦੋਨਾਂ ਹੀ ਸੇਵਕ ਪਰਿਵਾਰਾਂ ਨੂੰ ਬਖਸ਼ਿਸ਼ ਕਰਨਾ, ਆਪਸੀ ਪ੍ਰੇਮ ਪਿਆਰ ਇਤਫਾਕ ਵਿਸ਼ਵਾਸ ਭਰੋਸੇ ਦੀ ਦਾਤ ਬਖਸ਼ਿਸ਼ ਕਰਨੀ, ਸਦਾ ਵਾਸਤੇ ਅੰਗੁਰ ਸੰਗ ਸਹਾਈ ਹੋਣਾ, ਬੱਚਿਆਂ ਨੂੰ ਮਾਤਾ ਪਿਤਾ ਦੇ ਆਗਿਆਕਾਰੀ ਬਣਾ ਕੇ ਰੱਖਣਾ, ਦੁਨਿਆਵੀ ਵਿਦਿਆ ਦੇ ਸਹਿਤ ਬ੍ਰਹਮ ਵਿਦਿਆ ਦੀ ਦਾਤ ਬਖਸ਼ਿਸ਼ ਕਰਨੀ, ਦੇਸ਼ ਕੌਮ ਅਤੇ ਪੰਥ ਦੀ ਸੇਵਾ ਵਿੱਚ ਲਾਉਣਾ, ਮਾੜੀ ਭੈੜੀ ਸੰਗਤ ਵਿਸ਼ੇ ਵਿਕਾਰਾਂ ਮਾਇਆ ਦੇ ਛਲ ਛਿੱਦਰ ਕਲਯੁਗ ਦੇ ਤੱਤੇ ਝੋਲਿਆਂ ਤੋਂ ਬਚਾ ਕੇ ਰੱਖਣਾ, ਨਾਮ ਦਾ ਰੰਗ ਸਾਧੂਆਂ ਦਾ ਸੰਗ ਨਿਸ਼ਚਾ ਅਭੰਗ ਬਖਸ਼ਿਸ਼ ਕਰਨਾ, ਹਰ ਮੈਦਾਨ ਹਰ ਦੀਵਾਨ ਫਤਿਹ ਬਖਸ਼ਿਸ਼ ਕਰਨੀ, ਆਨੰਦ ਕਾਰਜ ਸਮਾਗਮਾਂ ਨੂੰ ਮੁੱਖ ਰੱਖਦਿਆਂ ਹੋਇਆਂ ਆਰੰਭੇ ਹੋਏ ਸਮੁੱਚੇ ਹੀ ਕਾਰਜ ਨਿਰਵਿਘਨਤਾ ਸਹਿਤ ਸਫਲੇ ਸੁਹੇਲੇ ਕਰਨੇ, ਹਰ ਤਰ੍ਹਾਂ ਕਰਕੇ ਸਹਾਇਤਾ ਕਰਨੀ, ਅੰਗ ਔਰ ਸੰਗ ਸਹਾਈ ਹੋਣਾ, ਆਉਣ ਵਾਲੇ ਜੀਵਨ ਦੇ ਅੰਦਰ ਆਪ ਜੀਆਂ ਨੇ ਗੁਰਮਤ ਗਾਡੀ ਰਾਹ ਦੇ ਪਾਂਧੀ ਬਣਾਉਂਦਿਆਂ ਹੋਇਆਂ ਖੁਸ਼ੀਆਂ ਖੇੜੇ ਆਨੰਦ ਮੰਗਲਾਚਾਰ ਬਖਸ਼ਿਸ਼ ਕਰਨੇ, ਸਦਾ ਹੁਕਮ ਭਾਣੇ ਰਜ਼ਾ ਦੇ ਵਿੱਚ ਰਾਜ਼ੀ ਰੱਖਣਾ ਸੱਚੇ ਪਾਤਸ਼ਾਹ ਜੀਓ। ਆਪ ਜੀ ਦੀਆਂ ਸੰਗਤਾਂ ਵਾਸਤੇ ਜੋ ਜੋ ਵੀ ਸੇਵਾਵਾਂ ਭੇਟਾਵਾਂ ਹਾਜ਼ਰ ਕੀਤੀਆਂ ਜਾ ਰਹੀਆਂ ਹਨ, ਦਰ ਪ੍ਰਵਾਨ ਕਰਦਿਆਂ ਹੋਇਆਂ ਅੰਗੀਕਾਰ ਕਰਨੀਆਂ, ਸੇਵਕਾਂ ਦੇ ਲੋਕ ਪ੍ਰਲੋਕ ਦੇ ਪਰਦੇ ਕੱਢਣੇ, ਬਿਰਧ ਬਾਣੀ ਦੀ ਲਾਜ ਪੈਜ ਪਤ ਰੱਖ ਲੈਣੀ, ਕਿਰਪਾ ਕਰਨੀ ਸੱਚੇ ਪਾਤਸ਼ਾਹ ਜੀ ਉਹ ਸਦਾ ਵਾਸਤੇ ਖੁਸ਼ੀਆਂ ਆਪ ਜੀਆਂ ਨੇ ਬਖਸ਼ਿਸ਼ ਕਰਨੀਆਂ, ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ, ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਹੋਵੇ, ਜੋ ਜੀ ਸਕੇ ਸੋ ਆਪ ਜੀ ਕਾ ਹੀ ਨਾਮ ਜਪੇ ਕਲਾ ਵਾਹਿਗੁਰੂ ਜੀ ਕੀ ਵਰਤੇ। ਕਿਰਪਾ ਕਰੋ ਜੀ ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਦਰ ਘਰ ਆਈਆਂ ਸੰਗਤਾਂ ਨੂੰ ਨਦਰੋ ਨਦਰੀ ਨਿਹਾਲ ਕਰੋ, ਸੇਈ ਪਿਆਰਿਆਂ ਦੇ ਦਰਸ਼ਨ ਦੀਦਾਰ ਮੇਲੇ ਬਖਸ਼ਣੇ, ਜਿਨ੍ਹਾਂ ਮਿਲਿਆ ਆਪ ਜੀ ਕਾ ਹੀ ਨਾਮ ਚੇਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਦੋਹਰਾ ਆਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲਵੋ ਚਹੈ ਰਾਜ ਕਰੇਗਾ ਖਾਲਸਾ।

अहनस सहज सुभाए दर्शन जन्म मरण दुख जाए हो वैसे सुख समाए।

0: ਗੁਰੂ ਸਾਹਿਬ ਕਿਰਪਾ ਕਰਨ ਸਾਡੇ ਸਾਰਿਆਂ ਦਾ ਗਾਵਿਆ ਸੁਣਿਆ ਸਤਿਗੁਰੂ ਜੀ ਥਾਂ ਪਾਉਣ, ਹਾਜ਼ਰੀਆਂ ਅੰਦਰ ਪ੍ਰਵਾਨ ਕਰਨ। ਜਿੰਨਾ ਵੀ ਭਾਵਨਾਵਾਂ ਨੂੰ ਲੈ ਕੇ ਸੇਵਕ ਪਰਿਵਾਰ ਨੇ ਸਤਿਗੁਰਾਂ ਦਾ ਓਟ ਆਸਰਾ ਤੱਕਿਆ ਹੈ, ਗੁਰੂ ਸਾਹਿਬ ਜੀ ਮਨੋਕਾਮਨਾਵਾਂ ਭਾਵਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨ। ਆਓ ਬੜੇ ਪਿਆਰ ਸਹਿਤ ਅਗਲਾ ਪ੍ਰੋਗਰਾਮ ਸਰਵਣ ਕਰਨਾ ਕਰੀਏ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਬੁਲਾਵੋ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਜੁਗੋ ਜੁਗ ਅਟਲ।

ਹੈ ਸਰਦਾਰ ਸਰਬਜੀਤ ਸਿੰਘ ਅਤੇ ਸਰਦਾਰਨੀ ਕੁਲਦੀਪ ਕੌਰ ਦੀ ਸਪੁੱਤਰੀ ਬੀਬੀ ਮਨਮੀਤ ਕੌਰ ਅਤੇ ਸਰਦਾਰ ਅਮਰਜੀਤ ਸਿੰਘ ਅਤੇ ਸਰਦਾਰਨੀ ਗੁਰਬਖਸ਼ ਕੌਰ ਦੇ ਸਪੁੱਤਰ ਭਾਈ ਜਰਨੈਲ ਸਿੰਘ ਹੋਰਾਂ ਦੇ ਆਨੰਦ ਕਾਰਜ ਨੂੰ ਮੁੱਖ ਰੱਖਦਿਆਂ ਵਿਆਹ ਕਾਰਜ ਦੀ ਸਫਲਤਾ ਲਈ ਇਹ ਸਮਾਗਮ ਰੱਖਿਆ ਗਿਆ ਹੈ। ਸਤਿਗੁਰੂ ਪਾਤਸ਼ਾਹ ਜੀ ਦੀ ਅੰਮ੍ਰਿਤਮਈ ਬਾਣੀ ਦੇ ਸਹਿਜ ਪਾਠਾਂ ਦੇ ਭੋਗ ਪਏ ਨੇ, ਉਪਰੰਤ ਸਤਿਗੁਰੂ ਰਾਮਦਾਸ ਮਹਾਰਾਜ ਜੀ ਦੇ ਦਰੋਂ ਘਰੋਂ ਵਰੋਸਾਏ ਹੋਏ ਕੀਰਤਨੀਏ ਭਾਈ ਸਾਹਿਬ ਭਾਈ ਜਗਦੀਪ ਸਿੰਘ ਜੀ, ਜਿਹੜੇ ਕਿਸੇ ਜਾਣਕਾਰੀ ਦੇ ਮੁਥਾਜ ਨਹੀਂ, ਸਤਿਗੁਰੂ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਹੈ, ਜਦੋਂ ਕੀਰਤਨ ਸਰਵਣ ਕਰਵਾਉਂਦੇ ਨੇ ਤੇ ਸੰਗਤ ਮੰਤਰ ਮੁਗਧ ਹੋ ਜਾਂਦੀ ਹੈ। ਭਾਈ ਸਾਹਿਬ ਹੋਰਾਂ ਨੇ ਆਪ ਸੰਗਤ ਨੂੰ ਕੀਰਤਨ ਦੁਆਰਾ ਗੁਰੂ ਚਰਨਾਂ ਨਾਲ ਜੋੜਿਆ ਹੈ। ਸੋ ਹੁਣ ਸਮਾਂ ਹੋਇਆ ਹੈ ਕਥਾ ਦਾ, ਬਣੇ ਹੋਏ ਪ੍ਰੋਗਰਾਮ ਮੁਤਾਬਕ ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਵਜ਼ੀਰ, ਜਿਨ੍ਹਾਂ ਉੱਪਰ ਸਤਿਗੁਰੂ ਪਾਤਸ਼ਾਹ ਜੀ ਦੀ ਬੜੀ ਅਪਾਰ ਬਖਸ਼ਿਸ਼ ਹੈ, ਛੋਟੀ ਉਮਰੇ ਸਤਿਗੁਰੂ ਪਾਤਸ਼ਾਹ ਨੇ ਵੱਡੀਆਂ ਦਾਤਾਂ ਬਖਸ਼ ਕੇ ਨਿਵਾਜਿਆ ਹੈ, ਭਾਈ ਅਰਵਿੰਦਰ ਸਿੰਘ ਜੀ ਲਿਖਾਰੀ, ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤਮਈ ਬਾਣੀ ਨੂੰ ਆਪਣੀ ਕਲਮ ਨਾਲ ਲਿਖਣ ਦਾ ਵੀ ਸੁਭਾਗ ਪ੍ਰਾਪਤ ਹੋਇਆ, ਇਸੇ ਕਰਕੇ ਉਹਨਾਂ ਦੇ ਨਾਮ ਨਾਲ ਲਿਖਾਰੀ ਸ਼ਬਦ ਲੱਗਿਆ। ਔਰ ਇਸ ਗੁਰੂ ਘਰ ਵਿੱਚ ਜਿਹੜਾ ਪਾਠ ਬੋਧ ਸਮਾਗਮ ਪਿਛਲੇ 3 ਦਿਨ ਤੋਂ ਚੱਲ ਰਿਹਾ, ਉਹਦੀ ਸੇਵਾ ਵੀ ਸਤਿਗੁਰੂ ਪਾਤਸ਼ਾਹ ਨੇ ਇਹਨਾਂ ਨੂੰ ਬਖਸ਼ੀ ਹੈ। ਇਹਨਾਂ ਦੇ ਉੱਦਮ ਦੁਆਰਾ ਇਹ ਪਾਠ ਬੋਧ ਸਮਾਗਮ ਹੋ ਰਿਹਾ। ਹੁਣ ਭਾਈ ਸਾਹਿਬ ਹੋਰੀ ਠੀਕ 5 ਵਜੇ ਤੱਕ ਆਪ ਜੀ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸ਼੍ਰੀ ਮੁੱਖ ਵਾਕ ਦੀ ਕਥਾ ਸਰਵਣ ਕਰਵਾਉਣਗੇ। ਭਾਈ ਸਾਹਿਬ ਹੋਰਾਂ ਨੂੰ ਬੇਨਤੀ ਹੈ ਕਿ ਸਟੇਜ ਉੱਪਰ ਸੁਸ਼ੋਭਿਤ ਹੋ ਕੇ ਸੰਗਤ ਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਦੇ ਅੰਮ੍ਰਿਤਮਈ ਬਚਨ ਕਥਾ ਦੇ ਰੂਪ ਵਿੱਚ ਸਾਂਝੇ ਕਰਨ, ਔਰ ਦੋਨਾਂ ਪਰਿਵਾਰਾਂ ਨੂੰ ਬੱਚਿਆਂ ਦੇ ਆਉਣ ਵਾਲੇ ਦਿਨਾਂ ਵਿੱਚ ਹੋਣ ਜਾ ਰਹੇ ਆਨੰਦ ਕਾਰਜ ਲਈ ਸ਼ੁਭਕਾਮਨਾਵਾਂ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਰਦਾਸ ਹੈ। ਸਾਰੇ ਕਾਰਜ ਸਤਿਗੁਰੂ ਆਪ ਵਿੱਚ ਵਰਤ ਕੇ ਸੰਪੂਰਨ ਕਰਵਾ ਲੈਣ। ਬੜੀ ਖੁਸ਼ੀ ਦੀ ਗੱਲ ਹੈ ਕਿ ਵਿਆਹ ਕਾਰਜ ਨੂੰ ਮੁੱਖ ਰੱਖ ਕੇ ਅਸੀਂ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਦਾ ਓਟ ਆਸਰਾ ਲਿਆ ਹੈ। ਬੱਚਾ ਬੱਚੀ ਦੋਨੇ, ਭਾਈ ਜਰਨੈਲ ਸਿੰਘ, ਬੀਬੀ ਮਨਮੀਤ ਕੌਰ ਹੋਰੀ ਗੁਰਸਿੱਖੀ ਦੇ ਰੰਗ ਵਿੱਚ ਰੰਗੇ ਨੇ, ਬਾਣੀ ਬਾਣੀ ਦੇ ਧਾਰਨੀ ਨੇ। ਸਤਿਗੁਰੂ ਰਹਿਮਤ ਕਰਨ, ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਇੱਕ ਵਾਰ ਦੋਨਾਂ ਪਰਿਵਾਰਾਂ ਨੂੰ ਇਸ ਆਨੰਦ ਕਾਰਜ ਦੀਆਂ ਅਗਾਊਂ ਅਗੇਤੀਆਂ ਵਧਾਈਆਂ ਦਿੰਦਾ ਹੋਇਆ ਮੈਂ ਖਿਮਾ ਦਾ ਜਾਚਕਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕੀ ਫਤਿਹ। ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਕਰੋੜਾਂ ਹੀ ਖੰਡਾਂ ਬ੍ਰਹਿਮੰਡਾਂ ਦੇ ਮਾਲਕ ਸਤਿਗੁਰੂ ਦਸਾਂ ਹੀ ਪਾਤਸ਼ਾਹੀਆਂ ਦੇ ਪ੍ਰਤੱਖ ਸਵਰੂਪ ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ ਸਰਬ ਕਲਾ ਭਰਪੂਰ ਕਲ ਯੁਗ ਕੇ ਬੋਹਿਤ ਨਾਮ ਬਾਣੀ ਕੇ ਜਹਾਜ ਹਲਤ ਪਲਤ ਕੇ ਰੱਖਿਅਕ ਪਤਿਤ ਪਾਵਨ ਭਗਤ ਵਿਸ਼ਲ ਕਿਰਪਾ ਨਿਧਾਨ ਦਿਆਲੂ ਕਿਰਪਾਲੂ ਅੰਤਰਯਾਮੀ ਪਿਤਾ ਸਤਿਗੁਰੂ ਚਵਰ ਛਤਰ ਅਤੇ ਤਖ਼ਤ ਜੀ ਦੇ ਮਾਲਕ ਜੁਗੋ ਜੁਗ ਅਟਲ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਅਗੰਮੀ ਗੋਦ ਸਾਨੂੰ ਸਭਨਾਂ ਨੂੰ ਪ੍ਰਾਪਤ ਹੋਈ ਹੈ। ਸੱਚੇ ਪਾਤਸ਼ਾਹ ਜੀ ਨੇ ਅਪਾਰ ਕਿਰਪਾ ਬਖਸ਼ਿਸ਼ ਕੀਤੀ ਹੈ। ਭੈਣ ਮਨਮੀਤ ਕੌਰ ਅਤੇ ਭਾਈ ਜਰਨੈਲ ਸਿੰਘ ਜੀ ਦੇ ਆਨੰਦ ਕਾਰਜ ਸਮਾਗਮਾਂ ਨੂੰ ਮੁੱਖ ਰੱਖਦਿਆਂ ਹੋਇਆਂ ਹੀ ਇਹ ਅੱਜ ਦਾ ਸਮਾਗਮ ਹੋ ਰਿਹਾ ਹੈ। ਆਪ ਸਾਰੇ ਦਰਸ਼ਨ ਦੀਦਾਰ ਬਖਸ਼ਿਸ਼ ਕਰਨ ਵਾਸਤੇ ਹਾਜ਼ਰ ਹੋਏ ਹੋ। ਪਰਿਵਾਰ ਵੱਲੋਂ ਹੁਕਮ ਹੋਇਆ ਸੀ ਜੋ ਸੱਚੇ ਪਾਤਸ਼ਾਹ ਜੀ ਸਹਿਜ ਪਾਠ ਸਾਹਿਬ ਜੀ ਦੀ ਸੰਪੂਰਨਤਾਈ ਤੇ ਹੁਕਮਨਾਮੇ ਬਖਸ਼ਿਸ਼ ਕਰਨ, ਉਸ ਪਾਵਨ ਹੁਕਮਨਾਮਾ ਸਾਹਿਬ ਜੀ ਦੀ ਵਿਚਾਰ ਦੇ ਨਾਲ ਅਸੀਂ ਜੁੜਨਾ ਹੈ। ਸਮਾਂ ਵੀ ਸਾਡੇ ਕੋਲ ਸੀਮਤ ਹੈ। ਜਿੰਨੀਆਂ ਕੁ ਬੇਨਤੀਆਂ ਗਰੀਬ ਨਿਵਾਜ ਸੱਚੇ ਪਾਤਸ਼ਾਹ ਸਿਰ ਤੇ ਮਿਹਰਾਂ ਭਰਿਆ ਹੱਥ ਰੱਖ ਕੇ ਤਰਸ ਕਰਕੇ ਕਰਵਾ ਲੈਣ। ਜਿਸ ਤਰ੍ਹਾਂ ਇਹ ਪਾਵਨ ਉਪਦੇਸ਼ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਹੈ, ਇਸ ਸਾਰੇ ਹੁਕਮਨਾਮੇ ਸਾਹਿਬ ਦੇ ਵਿੱਚ ਮਹਾਰਾਜ ਜੀ ਨੇ ਜੀਵ ਰੂਪੀ ਇਸਤਰੀ ਦੇ ਪਤੀ ਪਰਮੇਸ਼ਰ ਦੇ ਨਾਲ ਮਿਲਾਪ ਦਾ ਹੀ ਜ਼ਿਕਰ ਕੀਤਾ ਹੈ। ਆਰੰਭਤਾ ਵਿੱਚ ਇੱਕ ਬੇਨਤੀ ਆਪ ਸੰਗਤਾਂ ਦੇ ਚਰਨਾਂ ਵਿੱਚ ਕਰ ਦੇਵਾਂ। ਜਿਹੜੀ ਆਨੰਦ ਕਾਰਜ ਦੀ ਰਸਮ ਹੈ, ਇਹ ਗ੍ਰਿਸਤੀ ਜੀਵਨ ਦੀ ਆਰੰਭਤਾ ਹੈ। ਜਿਹੜਾ ਆਨੰਦ ਕਾਰਜ ਵਾਲੇ ਦਿਨ ਤੋਂ ਸਾਡਾ ਜੀਵਨ ਅੱਗੇ ਫਿਰ ਸ਼ੁਰੂ ਹੁੰਦਾ ਹੈ ਪਤੀ ਪਤਨੀ ਦੇ ਰੂਪ ਵਿੱਚ, ਅੰਤਲਿਆਂ ਸਵਾਸਾਂ ਤੱਕ ਜਿਹੜਾ ਇਹ ਸਾਕ ਸੰਬੰਧ ਰਿਸ਼ਤਾ ਨਿਭਦਾ ਹੈ, ਅਸਲ ਵਿੱਚ ਇਹ ਅਭਿਆਸ ਹੈ। ਇਹਨੂੰ ਤੁਸੀਂ ਭਾਵੇਂ ਪ੍ਰੈਕਟਿਸ ਕਹਿ ਲਓ, ਅਭਿਆਸ ਕਹਿ ਲਓ, ਇਹ ਅਭਿਆਸ ਹੈ ਸਾਡਾ ਜੀਵ ਰੂਪੀ ਇਸਤਰੀ ਦੇ ਪ੍ਰਭੂ ਪਰਮੇਸ਼ਰ ਦੇ ਨਾਲ ਮਿਲਾਪ ਦਾ। ਜਿਸ ਤਰ੍ਹਾਂ ਇਸ ਸੰਸਾਰ ਦੇ ਵਿੱਚ ਵਿਚਰਦਿਆਂ ਹੋਇਆਂ ਪਤੀ ਪਤਨੀ ਇੱਕ ਦੂਸਰੇ ਦੇ ਨਾਲ ਵਿਚਾਰਕ ਮਤਭੇਦਾਂ ਨੂੰ ਖਤਮ ਕਰਦਿਆਂ ਹੋਇਆਂ ਜੀਵਨ ਬਤੀਤ ਕਰਦੇ ਨੇ, ਜਿਹੜਾ ਸਿਧਾਂਤ ਸਾਨੂੰ ਗਰੀਬ ਨਿਵਾਜ ਜੀ ਨੇ ਬਖਸ਼ਿਸ਼ ਕੀਤਾ ਹੈ, ਏਕ ਜੋਤ ਦੋਏ ਮੂਰਤੀ ਵਾਲਾ, ਅਸਲ ਵਿੱਚ ਇਹ ਸਾਡੀ ਜਿਹੜੀ ਜੀਵ ਰੂਪੀ ਆਤਮਾ ਹੈ, ਇਹ ਪਤੀ ਪਰਮੇਸ਼ਰ ਤੋਂ ਵਿਛੜੀ ਹੋਈ ਹੈ। ਮਿਲਾਪ ਤੇ ਇਹਦਾ ਹੋਣਾ ਹੈ ਅਕਾਲ ਪੁਰਖ ਵਾਹਿਗੁਰੂ ਦੇ ਨਾਲ, ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਦੇ ਨਾਲ ਪ੍ਰੀਤ ਤੇ ਇਸ ਆਤਮਾ ਦੀ ਪੈਣੀ ਹੈ। ਜਿਸ ਤਰ੍ਹਾਂ ਦੁੱਖ ਸੁੱਖ ਦੇ ਵਿੱਚ ਪਤੀ ਪਤਨੀ ਭਾਈਵਾਲ ਹੁੰਦੇ ਨੇ, ਇੱਕ ਦੂਸਰੇ ਦੇ ਵਿਚਾਰਾਂ ਨੂੰ ਉੱਤਮ ਤੇ ਸ੍ਰੇਸ਼ਟ ਜਾਣ ਕੇ ਇੱਕ ਦੂਜੇ ਦੇ ਹਾਮੀ ਹੁੰਦੇ ਨੇ, ਇੱਕ ਦੂਸਰੇ ਦੇ ਕਦਮ ਦੇ ਵਿੱਚ ਕਦਮ ਟਿਕਾਉਂਦੇ ਨੇ, ਇਸੇ ਤਰ੍ਹਾਂ ਹੀ ਇਹ ਜੀਵ ਰੂਪੀ ਆਤਮਾ ਦਾ ਅਭਿਆਸ ਹੈ ਪਤੀ ਪਰਮੇਸ਼ਰ ਦੇ ਚਰਨਾਂ ਦੇ ਨਾਲ ਇੱਕਮਿਕ ਹੋਣ ਦੇ ਵਾਸਤੇ। ਜਿਹੜਾ ਇਹ ਪਾਵਨ ਪਵਿੱਤਰ ਹੁਕਮ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਹੈ, ਇਉਂ ਕਹਿ ਲਓ ਕਿ ਬੇਅੰਤ ਖੁਸ਼ੀਆਂ ਨੇ ਸੱਚੇ ਪਾਤਸ਼ਾਹ ਜੀ ਦੀਆਂ, ਜਿਹੜਾ ਐਸਾ ਹੁਕਮਨਾਮਾ ਸਾਹਿਬ ਬਖਸ਼ਿਸ਼ ਹੋਇਆ ਹੈ। ਜਦੋਂ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੀ ਧੀ ਬੀਬੀ ਭਾਨੀ ਜੀ ਦਾ ਆਨੰਦ ਕਾਰਜ ਕੀਤਾ ਨਾ, ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਜਿਹੀ ਹੀ ਕੋਈ ਸਿੱਖਿਆ ਦਿੱਤੀ ਸੀ ਜਿਹੜਾ ਇਹ ਸ਼ਬਦ ਸੱਚੇ ਪਾਤਸ਼ਾਹ ਜੀ ਦਾ ਅਸੀਂ ਹੁਣ ਸਰਵਣ ਕੀਤਾ ਹੈ। ਸੱਚੇ ਪਾਤਸ਼ਾਹ ਕਹਿਣ ਲੱਗੇ, ਧੀਏ ਤਿੰਨ ਪੱਬੇ ਯਾਦ ਰੱਖੀ, ਜਦੋਂ ਹੁਣ ਵੀ ਧੀਆਂ ਦੇ ਤੁਸੀਂ ਆਨੰਦ ਕਾਰਜ ਕਰਦੇ ਹੋ ਤਾਂ ਧੀ ਦਾ ਬਾਪ ਪਿਤਾ ਆਪਣੀ ਧੀ ਨੂੰ ਗਲ ਨਾਲ ਲਾ ਕੇ ਇਹ ਸਿੱਖਿਆ ਬਖਸ਼ਿਸ਼ ਕਰਦਾ ਹੈ। ਧੀਏ ਤਿੰਨ ਗੱਲਾਂ ਨੂੰ ਯਾਦ ਰੱਖੀ, ਤਿੰਨ ਪੱਬਿਆਂ ਨੂੰ ਯਾਦ ਰੱਖੀ, ਪੱਬਾ ਭਾਣਾ, ਪੱਬਾ ਭਲਾ ਤੇ ਪੱਬਾ ਭੁੱਲੀ। ਕਦੇ ਕੁਝ ਅਜਿਹਾ ਜ਼ਿੰਦਗੀ ਦੇ ਵਿੱਚ ਵਾਪਰ ਜਾਵੇ ਤਾਂ ਉਸ ਵੇਲੇ ਕੋਈ ਖਿਮਾ ਮੰਗਣ ਦੇ ਵਿੱਚ ਸ਼ਰਮ ਮਹਿਸੂਸ ਨਹੀਂ ਕਰਨੀ, ਮੈਂ ਭੁੱਲੀ ਹਾਂ ਜੀ, ਮੈਨੂੰ ਖਿਮਾ ਬਖਸ਼ੋ। ਜੋ ਕੁਝ ਹੋਇਆ, ਜੋ ਕੁਝ ਹੋ ਰਿਹਾ ਹੈ, ਜੋ ਕੁਝ ਆਉਣ ਵਾਲੇ ਜੀਵਨ ਦੇ ਵਿੱਚ ਹੋਵੇਗਾ ਉਹਨੂੰ ਸਦਾ ਭਾਣਾ ਜਾਣਨਾ ਹੈ, ਸਦਾ ਹੀ ਉਹਨੂੰ ਭਲਾ ਮੰਨਣਾ ਹੈ। ਜੋ ਕੁਝ ਪਿੱਛੇ ਹੋ ਗਿਆ ਉਹ ਵੀ ਭਲਾ ਹੈ, ਜੋ ਮੇਰਾ ਪਤੀ ਮੇਰੇ ਵਾਸਤੇ ਕਰ ਰਿਹਾ ਹੈ ਜਾਂ ਕਰੇਗਾ ਭਲਾ ਹੀ ਹੋਵੇਗਾ।
ਕਿਉਂਕਿ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਇਹ ਸੰਦੇਸ਼ ਬਖਸ਼ਿਸ਼ ਕੀਤਾ ਹੈ। ਮਹਾਰਾਜ ਕਹਿੰਦੇ ਜਿਵੇਂ ਦੋ ਦੀਵੇ ਬਲਦੇ ਹੋਣ, ਦੋ ਮੋਮਬੱਤੀਆਂ ਜਗਦੀਆਂ ਹੋਣ, ਦੋ ਜੋਤਾਂ ਬਲਦੀਆਂ ਹੋਣ, ਜਦੋਂ ਉਹਨਾਂ ਦੋ ਵੱਖੋ ਵੱਖਰੀਆਂ ਬਲਦੀਆਂ ਹੋਈਆਂ ਜੋਤਾਂ ਨੂੰ ਇੱਕ ਥਾਂ ਤੇ ਟਿਕਾ ਦੇਈਦਾ ਹੈ, ਫਿਰ ਦੋਨੇ ਜੋਤਾਂ ਆਪਣੀ ਆਪਣੀ ਪਹਿਚਾਣ ਨੂੰ ਮਿਟਾ ਕੇ ਇੱਕ ਸਰੂਪ ਹੋ ਜਾਂਦੀਆਂ ਨੇ। ਧੰਨ ਫਿਰ ਇਹ ਨਾ ਆਖੀਅਨ ਬਹਿਣ ਇਕੱਠੇ ਹੋਏ, ਦੋ ਸਰੀਰਾਂ ਦਾ ਮਿਲ ਕੇ ਬਹਿ ਜਾਣਾ ਸੱਚੇ ਪਾਤਸ਼ਾਹ ਕਹਿੰਦੇ ਧੰਨ ਫਿਰ ਨਹੀਂ ਹੁੰਦਾ। ਦੋ ਬੋਡੀਆਂ ਬੈਠੀਆਂ ਨੇ, ਦੋ ਸਰੀਰ ਬੈਠੇ ਨੇ, ਦੋ ਮੂਰਤਾਂ ਬੈਠੀਆਂ ਨੇ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸਿੱਖਿਆ ਬਖਸ਼ਿਸ਼ ਕੀਤੀ ਹੈ। ਹਜ਼ੂਰ ਕਹਿੰਦੇ ਧੰਨ ਫਿਰ ਤੇ ਇਹ ਹੈ ਜਿਵੇਂ ਦੋ ਜੋਤਾਂ ਬਲਦੀਆਂ ਹੋਣ, ਜਦੋਂ ਇੱਕ ਥਾਂ ਤੇ ਇਕੱਠੀਆਂ ਹੋ ਜਾਂਦੀਆਂ ਨੇ ਤੇ ਆਪਣੀ ਆਪਣੀ ਪਹਿਚਾਣ ਨੂੰ ਮਿਟਾ ਕੇ ਇੱਕੋ ਸਰੂਪ ਹੋ ਜਾਂਦੀਆਂ ਨੇ। ਸੱਚੇ ਪਾਤਸ਼ਾਹ ਕਹਿੰਦੇ ਇਹ ਹੈ ਧੰਨ ਫਿਰ, ਇਹ ਹੈ ਗ੍ਰਸਤੀ ਜੀਵਨ। ਐਸਾ ਹੀ ਉਪਦੇਸ਼ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਜਿਨ੍ਹਾਂ ਦੀ ਬਾਬਤ ਭੱਟ ਸਾਹਿਬਾਨਾਂ ਦੇ ਬੜੇ ਪਿਆਰੇ ਬਚਨ ਨੇ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਨ ਆਵੇ। ਤੇਰੀ ਉਪਮਾ ਨੂੰ ਕੌਣ ਕਹਿ ਸਕਦਾ ਹੈ? ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਇਹ ਪਾਵਨ ਪਵਿੱਤਰ ਹੁਕਮਨਾਮਾ ਸਾਹਿਬ ਨਵੀਨ ਸਰੂਪਾਂ ਦੇ ਅੰਗ 737 ਦੇ ਉੱਪਰ ਸੁਭਾਇਮਾਨ ਹੈ। ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ, ਬਾਣੀ ਕੇ ਬੋਹਿਤ, ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਪਾਵਨ ਮੋਖਾਰ ਬਿੰਦ ਤੋਂ ਉਚਾਰਨ ਕੀਤਾ ਹੋਇਆ ਇਹ ਉਪਦੇਸ਼ ਹੈ। ਆਓ ਮਨ ਬਿਰਤੀਆਂ ਇਕਾਗਰ ਕਰੋ। ਸਮੇਂ ਦੀ ਸੀਮਾ ਵਿੱਚ ਰਹਿੰਦਿਆਂ ਹੋਇਆਂ ਮਨ ਚਿੱਤ ਇਕਾਗਰ ਕਰਕੇ ਸੱਚੇ ਪਾਤਸ਼ਾਹ ਜੀ ਦਾ ਉਪਦੇਸ਼ ਸਰਵਣ ਕਰੀਏ। ਅਸਲ ਵਿੱਚ ਇਹ ਉਪਦੇਸ਼ ਮਹਾਰਾਜ ਜੀ ਨੇ ਜੀਵ ਰੂਪੀ ਇਸਤਰੀ ਦੇ ਪ੍ਰਭੂ ਪਰਮੇਸ਼ਰ ਦੇ ਨਾਲ ਮਿਲਾਪ ਦਾ ਬਖਸ਼ਿਸ਼ ਕੀਤਾ ਹੈ। ਜਿਵੇਂ ਹੁਣ ਭੈਣ ਮਨਮੀਤ ਕੌਰ ਤੇ ਭਾਈ ਜਰਨੈਲ ਸਿੰਘ ਦਾ ਗ੍ਰਸਤੀ ਜੀਵਨ ਪ੍ਰਾਰੰਭ ਹੋਣਾ ਹੈ ਨਾ, ਗੁਰਮੁਖੋ ਇਹ ਜੀਵਨ ਤੁਹਾਡਾ ਦੋਨਾਂ ਦਾ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਮਿਲਾਪ ਵਾਸਤੇ ਪ੍ਰਾਰੰਭ ਹੋ ਰਿਹਾ ਹੈ। ਇੱਕ ਦੂਸਰੇ ਦੇ ਅੰਮ੍ਰਿਤ ਵੇਲੇ ਦੇ ਵਿੱਚ ਮਦਦ ਕਰਨੀ, ਫਿਰ ਨਿਤਨੇਮ ਇਕੱਠਿਆਂ ਕਰਨਾ, ਸੇਵਾ ਸਿਮਰਨ ਭਜਨ ਦੇ ਵਿੱਚ ਤਤਪਰ ਰਹਿਣਾ, ਕਦੇ ਸੇਵਾ ਸਿਮਰਨ ਦੇ ਵਿੱਚ ਆਲਸ ਨਾ ਕਰਨੀ, ਇੱਕ ਦੂਸਰੇ ਦੇ ਬਚਨ ਦੀ ਪਾਲਣਾ ਕਰਨਾ, ਇੱਕ ਦੂਸਰੇ ਦਾ ਪੂਰਨ ਸਤਿਕਾਰ ਕਾਇਮ ਬਰਕਰਾਰ ਰੱਖਣਾ, ਇਹੀ ਤੇ ਸਾਰੇ ਸਫਲ ਗ੍ਰਸਤੀ ਜੀਵਨ ਦੇ ਲੱਛਣ ਨੇ ਨਾ। ਸੋ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਹ ਜਿਹੜਾ ਉਪਦੇਸ਼ ਬਖਸ਼ਿਸ਼ ਕੀਤਾ ਹੈ, ਜਿਵੇਂ ਕੋਈ ਮਹਾਤਮਾ ਜਨਾਂ ਕੋਲੇ, ਰੱਬ ਦੇ ਪਿਆਰਿਆਂ ਸਾਧੂਆਂ ਕੋਲੇ ਜਾ ਕੇ ਸੰਗਤਾਂ ਬੈਠਦੀਆਂ ਨੇ, ਕੋਈ ਜਗਿਆਸੂ ਬੈਠਦੇ ਨੇ, ਜਾ ਕੇ ਪੁੱਛਦੇ ਨੇ ਜੀ ਸਾਨੂੰ ਕੋਈ ਉਪਦੇਸ਼ ਬਖਸ਼ਿਸ਼ ਕਰੋ, ਸਾਡਾ ਕਿਵੇਂ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਮਿਲਾਪ ਹੋਵੇ, ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਇਸ ਸ਼ਬਦ ਰੂਪ ਵਿੱਚ ਪਤੀ ਪਤਨੀ ਦੇ ਰਿਸ਼ਤੇ ਵਜੋਂ ਮਹਾਰਾਜ ਨੇ ਸੰਦੇਸ਼ ਦਿੱਤਾ ਹੈ। ਹੇ ਜਗਿਆਸੂ ਜਨੋ, ਹੇ ਰੱਬ ਦੇ ਪਿਆਰਿਓ, ਜੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਮਿਲਾਪ ਕਰਨਾ ਹੈ, ਜਾਂ ਮਿਲਾਪ ਦੀ ਤੜਫ ਹੈ, ਜਾਂ ਕੋਈ ਉਸ ਰਾਹ ਦੇ ਪਾਂਧੀ ਬਣਨਾ ਚਾਹੁੰਦੇ ਹੋ, ਤੇ ਫਿਰ ਰੱਬ ਨੂੰ ਆਪਣਾ ਪਤੀ ਮੰਨ ਲਓ ਤੇ ਆਪ ਜੀਵ ਰੂਪੀ ਇਸਤਰੀ ਬਣ ਜਾਓ। ਤੇ ਮਹਾਰਾਜ ਜੀ ਨੇ ਹੁਣ ਇਹ ਪਾਵਨ ਪਵਿੱਤਰ ਉਪਦੇਸ਼ ਸਾਨੂੰ ਬਖਸ਼ਿਸ਼ ਕੀਤਾ ਹੈ। ਆਓ ਮਨ ਚਿੱਤ ਬਿਰਤੀਆਂ ਇਕਾਗਰ ਕਰੋ, ਸ਼ਰਧਾ ਧਾਰੋ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਅੰਮ੍ਰਿਤਮਈ ਉਪਦੇਸ਼

0: ਅੱਜ ਸ਼ਾਂਤੀ ਦੇ ਪੁੰਜ ਬਾਣੀ ਕੇ ਬੋਹਿਤ ਤਤੀਆਂ ਤਵੀਆਂ ਤੇ ਬੈਠ ਕੇ ਸਭੇ ਸਾਂਝੀ ਵਾਲਤਾ ਦਾ ਉਪਦੇਸ਼ ਦੇਣ ਵਾਲੇ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰ ਰਹੇ ਹਨ।
1: ਧੰਨ ਸੁਹਾਗਣ ਜੋ ਪ੍ਰਭੂ ਪਛਾਣੈ।
0: ਸੱਚੇ ਪਾਤਸ਼ਾਹ ਕਹਿੰਦੇ ਧੰਨ ਹੈ ਉਹ ਸੁਹਾਗਣ, ਧੰਨਤਾ ਦੇ ਯੋਗ ਹੈ ਉਹ ਸੁਹਾਗਵਤੀ ਇਸਤਰੀ ਜਿਹੜੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਪਹਿਚਾਣ ਕਰੇ।
1: ਮਾਨੈ ਹੁਕਮ ਤਜੈ ਅਭਿਮਾਨੈ।
0: ਰੱਬ ਦੀ ਪਹਿਚਾਣ ਕਰਨੀ ਕੀ ਹੈ? ਮਾਨੈ ਹੁਕਮ ਤਜੈ ਅਭਿਮਾਨੈ। ਅਕਾਲ ਪੁਰਖ ਵਾਹਿਗੁਰੂ ਜੀ ਦਾ ਹੁਕਮ ਸਤ ਵਚਨ ਕਰਕੇ ਮੰਨਣਾ, ਜਿਵੇਂ ਬਾਪ ਆਪਣੀ ਧੀ ਨੂੰ ਸਿੱਖਿਆ ਦਿੰਦਾ ਹੈ, ਧੀਏ ਆਪਣੇ ਪਤੀ ਦੇ ਹੁਕਮ ਨੂੰ ਸਤ ਵਚਨ ਕਰਕੇ ਮੰਨਣਾ ਹੈ। ਜਿਵੇਂ ਸਾਡੀ ਤਾਂ ਮਹਾਰਾਜ ਦੀ ਦਰ ਘਰ ਦੀ ਰੀਤ ਹੀ ਇਹ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰ ਘਰ ਦੀ ਪਰੰਪਰਾ ਕਹਿ ਲਓ ਜਾਂ ਮਰਿਆਦਾ ਕਹਿ ਲਓ, ਸਾਡੀ ਤੇ ਇਹੀ ਹੈ, ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਖਾਨਾ। ਸੱਚੇ ਪਾਤਸ਼ਾਹ ਮਹਾਰਾਜ ਜੀ ਫਰਮਾਨ ਕਰਦੇ ਨੇ, ਧੰਨ ਸੁਹਾਗਣ ਜੋ ਪ੍ਰਭੂ ਪਛਾਣੈ। ਧੰਨ ਹੈ ਉਹ ਸੁਹਾਗਣ ਜਿਹੜੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਪਹਿਚਾਣ ਕਰੇ। ਪਹਿਚਾਣ ਕਿਵੇਂ ਕਰਨੀ ਹੈ? ਉਸ ਵਾਹਿਗੁਰੂ ਦੇ ਰਾਹ ਤੇ ਤੁਰਨਾ ਹੈ। ਬੜੇ ਕਮਾਲ ਦੇ ਪਿਆਰੇ ਬਚਨ ਨੇ ਮਹਾਰਾਜ ਦੇ, ਅੱਗੇ ਹੋਰ ਮਹਾਰਾਜ ਵਿਸਥਾਰ ਕਰਨਗੇ। ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਰੱਬ ਦੇ ਰਸਤੇ ਨੂੰ ਪਹਿਚਾਣਦੇ ਨੇ, ਜਿਨ੍ਹਾਂ ਦੇ ਅੰਦਰ ਇੱਛਾ ਪ੍ਰਗਟ ਹੁੰਦੀ ਹੈ। ਤੁਸੀਂ ਰੋਜ਼ ਮਹਾਰਾਜ ਦੇ ਬਚਨ ਕਦੇ ਸੁਣਦੇ ਹੋ, ਕਦੇ ਪੜ੍ਹਦੇ ਹੋ। ਸੱਚੇ ਪਾਤਸ਼ਾਹ ਫੁਰਮਾਨ ਕਰਦੇ, ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾਕੈ ਬਲ ਬਲ ਜਾਸਾ। ਜਿਨ੍ਹਾਂ ਜਗਿਆਸੂ ਜਨਾਂ ਨੂੰ ਰੱਬ ਦੇ ਮਿਲਾਪ ਦੀ ਇੱਛਾ ਹੋਵੇ, ਜਿਨ੍ਹਾਂ ਦੇ ਅੰਦਰ ਦਰਸ਼ਨਾਂ ਦੀ ਤੜਫ ਹੋਵੇ, ਵੈਰਾਗ ਹੋਵੇ, ਇੱਛਾ ਹੋਵੇ, ਸੱਚੇ ਪਾਤਸ਼ਾਹ ਕਹਿੰਦੇ ਮੈਂ ਉਹਨਾਂ ਤੋਂ ਬਲ ਬਲ ਬਾਰਨੇ ਬਲਿਹਾਰਨੇ ਜਾਂਦਾ ਹਾਂ। ਜਿਨ੍ਹਾਂ ਪਿਆਰਿਆਂ ਨੂੰ, ਜਿਨ੍ਹਾਂ ਰੱਬ ਦਿਆਂ ਜਗਿਆਸੂਆਂ ਨੂੰ ਇਸ ਰਸਤੇ ਤੇ ਤੁਰਨ ਕਰਕੇ ਰੱਬ ਦੇ ਦਰਸ਼ਨਾਂ ਦੀ, ਰੱਬ ਦੇ ਮਿਲਾਪ ਦੀ ਤੜਫ ਜਾਗੀ ਹੋਈ ਹੈ, ਸੱਚੇ ਪਾਤਸ਼ਾਹ ਕਹਿੰਦੇ ਮੈਂ ਧੰਨ ਕਹਿੰਦਾ ਉਸ ਸੁਹਾਗਵਤੀ ਇਸਤਰੀ ਨੂੰ ਜਿਹੜੀ ਰੱਬ ਦੀ ਪਹਿਚਾਣ ਕਰਨ ਵਾਸਤੇ ਗੁਰਮਤ ਗਾਡੀ ਰਾਹ ਦੀ ਪਾਂਧੀ ਬਣਦੀ ਹੈ, ਇਸ ਰਸਤੇ ਦੇ ਉੱਪਰ ਤੁਰਨਾ ਕਰਦੀ ਹੈ। ਫਿਰ ਅੱਗੇ ਫਰਮਾਨ ਕਰਦੇ ਨੇ ਮਾਨੈ ਹੁਕਮ ਤਜੈ ਅਭਿਮਾਨੈ। ਰੱਬ ਦਾ ਹੁਕਮ ਮੰਨਣਾ ਹੈ ਸਾਨੂੰ, ਸੱਚੇ ਪਾਤਸ਼ਾਹ ਜੀ ਦਾ ਹੁਕਮ ਹੈ ਤਨ ਮਨ ਧਨ ਸਭ ਸੌਪ ਗੁਰ ਕਉ ਹੁਕਮ ਮੰਨਿਆ ਪਾਈਏ। ਆਪਣਾ ਤਨ ਵੀ, ਆਪਣਾ ਮਨ ਵੀ, ਆਪਣਾ ਧਨ ਵੀ, ਸਾਰਾ ਕੁਝ ਗੁਰੂ ਦੇ ਚਰਨਾਂ ਵਿੱਚ ਅਰਪਿਤ ਕਰ ਦੋ, ਤੇ ਤੂੰ ਕੀ ਮੰਨਣਾ? ਕੇਵਲ ਵਾਹਿਗੁਰੂ ਜੀ ਦਾ ਹੁਕਮ। ਗੁਰ ਕੀ ਆਗਿਆ ਸਤ ਕਰ ਮੰਨੈ। ਸੱਚੇ ਪਾਤਸ਼ਾਹ ਜੀ ਦੀ ਹੁਕਮ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸਿੱਖਿਆ, ਮਹਾਰਾਜ ਜੀ ਦੇ ਬਚਨਾਂ ਨੂੰ ਸਤ ਬਚਨ ਕਰਕੇ ਮੰਨਣਾ ਹੈ। ਗੁਰ ਕੀ ਬਚਨੀ ਗੁਰ ਕੀ ਕਰਨੀ ਕਾਹੇ ਧਾਵ ਹੋ, ਗੁਰ ਕਹੇ ਆਸਾ ਕਾਰਕ ਮਾਵ ਹੋ। ਗੁਰੂ ਨੇ ਕੀ ਕੀਤਾ ਹੈ, ਗੁਰੂ ਕੀ ਕਰ ਰਿਹਾ ਹੈ, ਗੁਰੂ ਕੀ ਕਰੇਗਾ, ਇਹਦੇ ਉੱਪਰ ਕਦੇ ਕਿੰਤੂ ਨਹੀਂ ਕਰਨਾ। ਰੱਬ ਦੇ ਪਿਆਰਿਆਂ ਨੇ ਤਾਂ ਆਪਣੇ ਗੁਰੂ ਇਸ਼ਟ ਪਰਮੇਸ਼ਰ ਦੀ ਸਿੱਖਿਆ ਨੂੰ ਸਦਾ ਸਤ ਕਰਕੇ ਮੰਨਣਾ ਹੈ। ਸੱਚੇ ਪਾਤਸ਼ਾਹ ਕਹਿੰਦੇ ਹੰਕਾਰ ਨਾ ਹੋਵੇ, ਅਭਿਮਾਨ ਨੂੰ ਛੱਡ ਦੇਵੇ ਜੀਵ ਰੂਪੀ ਇਸਤਰੀ। ਉਹ ਇਹ ਨਾ ਸੋਚੇ ਵੀ ਜੋ ਕੁਝ ਕੀਤਾ ਮੈਂ ਕੀਤਾ ਹੈ ਜਾਂ ਮੈਂ ਕਰ ਰਿਹਾ ਹਾਂ ਜਾਂ ਮੈਂ ਕਰਾਂਗਾ। ਸਦਾ ਉਹਦੇ ਮਨ ਵਿੱਚ ਐਸੀ ਨਿਮਰਤਾ ਧਾਰਨ ਕੀਤੀ ਹੋਈ ਹੋਵੇ, ਸਦਾ ਹੁਕਮ ਦੇ ਵਿੱਚ ਹੀ ਸਤ ਬਚਨ ਕਹਿ ਕੇ ਪਰਪੱਕਤਾ ਦੇ ਨਾਲ ਜ਼ਿੰਦਗੀ ਨੂੰ ਬਤੀਤ ਕਰੇ, ਅਹੰਕਾਰ ਨੂੰ, ਹਉਮੈ ਨੂੰ ਛੱਡ ਦੇਵੇ। ਇਹ ਹਉਮੈ ਦਾ ਰੋਗ ਬੜਾ ਭਿਆਨਕ ਹੈ। ਸੱਚੇ ਪਾਤਸ਼ਾਹ ਫੁਰਮਾਨ ਕਰਦੇ ਨਿਮਖ ਨਿਮਖ ਕਰ ਸਰੀਰ ਕਟਾਵੈ, ਤਉ ਪੀ ਹਉਮੈ ਮੈਲ ਨਾ ਜਾਵੇ। ਅਜੋਕੇ ਸਮੇਂ ਵਿੱਚ ਤੁਸੀਂ ਵੇਖੋਗੇ ਰਿਸ਼ਤਿਆਂ ਦੇ ਵਿੱਚ ਬਹੁਤੇ ਸਾਰੇ ਜਿਹੜੇ ਦੁਫਾੜ ਪੈਂਦੇ ਨੇ, ਰਿਸ਼ਤਿਆਂ ਦੇ ਵਿੱਚ ਬਹੁਤੀਆਂ ਸਾਰੀਆਂ ਪ੍ਰੋਬਲਮਸ ਆਉਂਦੀਆਂ ਨੇ, ਉਹਨਾਂ ਦਾ ਕਾਰਨ ਹਉਮੈ ਹੁੰਦਾ ਹੈ ਕਿਤੇ ਨਾ ਕਿਤੇ। ਜਦੋਂ ਆਪਣੀ ਸੂਖਮ ਹਉਮੈ ਨੂੰ ਜਾਂ ਜਦੋਂ ਕਿਸੇ ਦੀ ਇੱਕ ਦੂਸਰੇ ਪ੍ਰਤੀ ਈਗੋ ਹਰਟ ਹੁੰਦੀ ਹੈ ਤਾਂ ਉੱਥੇ ਫਿਰ ਰਿਸ਼ਤੇ ਬੜੇ ਭਿਆਨਕ ਰੂਪ ਧਾਰਨ ਕਰ ਲੈਂਦੇ ਨੇ। ਪਰ ਜੇ ਨਿਮਰਤਾ ਧਾਰਨ ਕੀਤੀ ਹੋਵੇ, ਨਿਵਣ ਸੁਵੱਖਰ ਖਵਣ ਗੁਣ ਜਿਹਵਾ ਮਣੀਆਂ ਮੰਤ, ਹਿਰਦੇ ਤੋਂ ਐਨ ਵੈਰੇ ਗਰੀਬੀ ਵੈਰਾਗ ਧਾਰਨ ਕੀਤਾ ਹੋਵੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰ ਦੇ ਪਾਂਧੀ ਬਣੇ ਹੋਈਏ, ਪ੍ਰੇਮ ਮਾਰਗ ਨੂੰ ਇਖਤਿਆਰ ਕੀਤਾ ਹੋਵੇ, ਫਿਰ ਜਿਹੜਾ ਹਉਮੈ ਦਾ ਰੋਗ ਹੈ ਇਹ ਸਹਿਜੇ ਦੂਰ ਹੋ ਜਾਂਦਾ ਹੈ।
1: ਪ੍ਰੇਅਸਿਓ
0: ਰਾਤੀ ਰਲੀਆ ਮਾਨੈ। ਜਿਵੇਂ ਸੰਸਾਰੀ ਇਸਤਰੀ ਆਪਣੇ ਪਤੀ ਦੇ ਨਾਲ ਖੁਸ਼ੀਆਂ ਮਾਣਦੀ ਹੈ, ਆਪਣੇ ਪਤੀ ਦਾ ਹੁਕਮ ਮੰਨ ਕੇ ਸਦਾ ਖੁਸ਼ ਹੁੰਦੀ ਹੈ, ਇੱਕ ਦੂਸਰੇ ਦੀਆਂ ਲੋੜਾਂ ਨੂੰ ਸਮਝਦਾ ਹੈ, ਪਤੀ ਆਪਣੀ ਇਸਤਰੀ ਆਪਣੀ ਪਤਨੀ ਦੀਆਂ ਲੋੜਾਂ ਨੂੰ ਸਮਝਦਾ ਹੋਇਆ, ਉਹਦੇ ਬਿਨਾਂ ਕਹਿਣ ਤੋਂ ਹੀ ਉਹਦੇ ਮਨ ਦੀ ਬਾਤ ਨੂੰ ਜਾਣ ਲੈਂਦਾ ਹੈ, ਉਹਦੀ ਸੋਚ ਨੂੰ, ਉਹਦੀਆਂ ਇਸ਼ਾਵਾਂ ਨੂੰ ਜਾਣਦਾ ਹੋਇਆ ਪੂਰਾ ਕਰਨਾ ਸ਼ੁਰੂ ਕਰ ਦਿੰਦਾ ਹੈ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਜਿਹੜੀਆਂ ਸੁਹਾਗਵਤੀ ਇਸਤਰੀਆਂ ਪਤੀ ਪਰਮੇਸ਼ਰ ਦੇ ਰਸਤੇ ਤੇ ਤੁਰਨ ਵੇਲੇ ਰੱਬ ਦੇ ਹੁਕਮ ਵਿੱਚ ਸਦਾ ਸਿਰ ਨਵਾ ਦਿੰਦੀਆਂ ਨੇ, ਸਤ ਬਚਨ ਆਖ ਦਿੰਦੀਆਂ ਨੇ, ਹਉਮੈ ਨੂੰ ਅਹੰਕਾਰ ਨੂੰ ਅਭਿਮਾਨ ਨੂੰ ਛੱਡ ਦਿੰਦੀਆਂ ਨੇ। ਮਹਾਰਾਜ ਕਹਿੰਦੇ ਫਿਰ ਉਹ ਜਗਿਆਸੂ ਰੂਪ ਇਸਤਰੀਆਂ ਪ੍ਰੇ ਸਿਉਰਾਤੀ ਰਲੀਆ ਮਨ। ਫਿਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਦੇ ਚਰਨਾਂ ਦੇ ਵਿੱਚ ਸਦਾ ਵਾਸਤੇ ਰੰਗ ਰਲੀਆਂ ਹੀ ਮਾਣਦੀਆਂ ਨੇ। ਵੇਖੋ ਨਾ ਉਹਨਾਂ ਦੇ ਵਾਸਤੇ ਖੁਸ਼ੀ ਕੀ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਹਮਣੇ ਸਜੇ ਹੋਣ, ਮੇਰੇ ਸਰੀਰ ਦੇ ਦੋ ਫਾੜ ਹੁੰਦੇ ਹੋਣ, ਪਰ ਮੇਰਾ ਮੁੱਖ ਨੌਵੇਂ ਗੁਰਦੇਵ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵੱਲ ਹੋਵੇ। ਸਰੀਰ ਨੂੰ ਰੂਹ ਦੇ ਵਿੱਚ ਲਪੇਟ ਕੇ ਸ਼ਹੀਦ ਕਰ ਦਿੱਤਾ ਜਾ ਰਿਹਾ ਹੋਵੇ, ਪਰ ਮੇਰਾ ਮੁੱਖ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਿੰਜਰੇ ਵੱਲ ਹੋਵੇ। ਮੇਰਾ ਬੰਦ ਸਰੀਰ ਦਾ ਕਿਉਂ ਨਾ ਕੱਟਿਆ ਜਾ ਰਿਹਾ ਹੋਵੇ, ਪਰ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤਮਈ ਬਾਣੀ ਜਪਜੀ ਸਾਹਿਬ ਜੀ ਦੇ ਨਾਲ ਮਨ ਇੱਕ ਮਿਕ ਹੋਇਆ ਹੋਵੇ, ਉਹਨਾਂ ਦੇ ਭਾਅ ਦੀਆਂ ਤਾਂ ਇਹ ਖੁਸ਼ੀਆਂ ਨੇ। ਸੱਚੇ ਪਾਤਸ਼ਾਹ ਕਹਿੰਦੇ ਫਿਰ ਜਿਹੜੇ ਹੁਕਮ ਨੂੰ ਛੱਡ ਕੇ, ਹੁਕਮ ਨੂੰ ਮੰਨ ਕੇ ਅਭਿਮਾਨ ਨੂੰ ਛੱਡ ਦਿੰਦੇ ਨੇ ਨਾ, ਫਿਰ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਦੇ ਰੰਗ ਵਿੱਚ ਰੰਗੀਆਂ ਹੋਈਆਂ, ਉਹਦੇ ਪ੍ਰੇਮ ਵੈਰਾਗ ਦੇ ਵਿੱਚ ਰੰਗੀਆਂ ਹੋਈਆਂ ਖੁਸ਼ੀਆਂ ਮਾਣਦੀਆਂ ਨੇ।
1: ਸੁਣ ਸਖੀਏ ਪ੍ਰਭ ਮਿਲਣ ਨਿਸ਼ਾਨੀ।
0: ਲੈ ਮੈਂ ਤੈਨੂੰ ਹੁਣ ਇੱਕ ਨਿਸ਼ਾਨੀ ਦੱਸਦਾ ਰੱਬ ਨੂੰ ਮਿਲਣ ਦੀ। ਰੱਬ ਨੂੰ ਕਿਵੇਂ ਮਿਲਣਾ ਹੈ? ਹੁਣ ਕਿਸੇ ਨੂੰ ਕਹੀਏ ਮੈਂ ਇਸ ਦੇਸ਼ ਨੂੰ ਜਾਣਾ ਹੈ, ਜਾਂ ਮੈਂ ਇਸ ਸ਼ਹਿਰ ਨੂੰ ਜਾਣਾ ਹੈ, ਇਸ ਪ੍ਰੋਵਿੰਸ ਤੋਂ ਦੂਸਰੀ ਪ੍ਰੋਵਿੰਸ ਵਿੱਚ ਜਾਣਾ ਹੈ, ਤਾਂ ਫਿਰ ਉਹਨੂੰ ਡਾਇਰੈਕਸ਼ਨਸ ਚਾਹੀਦੀਆਂ ਨੇ, ਸਾਈਨ ਬੋਰਡ ਚਾਹੀਦੇ ਨੇ ਲੱਗੇ ਹੋਏ। ਸਾਈਨ ਬੋਰਡਾਂ ਨੂੰ ਵੇਖਦਿਆਂ ਵੇਖਦਿਆਂ ਆਪਣੇ ਮਿਸ਼ਨ ਤੇ ਪਹੁੰਚ ਜਾਂਦਾ ਹੈ, ਆਪਣੀ ਮੰਜ਼ਿਲ ਤੇ ਮਨੁੱਖ ਪਹੁੰਚ ਸਕਦਾ ਹੈ। ਇਸੇ ਤਰ੍ਹਾਂ ਹੀ ਮਹਾਰੇ ਸੱਚੇ ਪਾਤਸ਼ਾਹ ਫਰਮਾਨ ਕਰਦੇ, ਸੁਣ ਸਖੀਏ ਪ੍ਰਭ ਮਿਲਣ ਨਿਸ਼ਾਨੀ। ਰੱਬ ਨੂੰ ਮਿਲਣਾ ਚਾਹੁੰਦੀ ਹੈ ਜਗਿਆਸੂ ਰੂਪ ਇਸਤਰੀਏ। ਲੈ ਮੈਂ ਤੈਨੂੰ ਰੱਬ ਨੂੰ ਮਿਲਣ ਦੀ ਨਿਸ਼ਾਨੀ ਦੱਸ ਰਿਹਾ ਹਾਂ ਹੁਣ।
1: ਮਨ ਤਨ ਅਰਪ ਤਜ ਲਾਜ ਲੋਕਾਨੀ।
0: ਛੱਡ ਦੇ ਲੋਕਾਂ ਦੀ ਲਾਜ ਨੂੰ, ਲੋਕਾਂ ਦੇ ਸ਼ਰਮ ਨੂੰ, ਲੋਕਾਂ ਦੀ ਝਿਜਕ ਨੂੰ ਛੱਡ ਦੇ। ਹੁਣ ਕੀ ਕਰ? ਲੋਕਾਂ ਦੀ ਸੰਗ ਸ਼ਰਮ ਨੂੰ ਛੱਡਦਿਆਂ ਹੋਇਆਂ ਮਨ ਤਨ ਅਰਪ ਕਰ ਦੇ ਆਪਣਾ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਵਿੱਚ। ਆਪਣੇ ਮਨ ਤੇ ਤਨ ਨੂੰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਭੇਟ ਕਰ ਦੇ। ਤੁਸੀਂ ਮੱਥਾ ਟੇਕ ਰਹੇ ਹੋ, ਸਾਲਾਂ ਦੇ ਸਾਲ ਹੋ ਗਏ ਸਾਨੂੰ ਸਤਿਗੁਰੂ ਜੀ ਦੇ ਚਰਨਾਂ ਵਿੱਚ ਸਿਰ ਨਿਭਾਉਂਦਿਆਂ। ਮੱਥਾ ਟੇਕਣ ਦਾ ਅਰਥ ਕੀ ਹੈ? ਤਨ ਮਨ ਧਨ ਸਭ ਸੌਪ ਗੁਰ ਕਉ, ਹੁਕਮ ਮੰਨਿਆ ਪਾਈਐ ਸੱਚੇ ਪਾਤਸ਼ਾਹ, ਤੁਹਾਡੇ ਚਰਨਾਂ ਦੇ ਉੱਪਰ ਨਮਸਕਾਰ ਕੀਤੀ ਹੈ ਮਹਾਰਾਜ। ਆਪਣੇ ਮਨ ਨੂੰ, ਆਪਣੇ ਤਨ ਨੂੰ, ਆਪਣੇ ਧਨ ਨੂੰ ਵੀ ਗੋਲਕ ਵਿੱਚ ਪਾ ਕੇ ਸੱਚੇ ਪਾਤਸ਼ਾਹ ਤੇਰੇ ਚਰਨਾਂ ਦੇ ਵਿੱਚ ਅਰਪਿਤ ਕਰ ਦਿੱਤਾ ਹੈ ਮਹਾਰਾਜ। ਹੁਣ ਕਿਰਪਾ ਕਰੋ ਸੱਚੇ ਪਾਤਸ਼ਾਹ, ਮੈਂ ਸੁਰੈਂਡਰ ਕਰ ਦਿੱਤਾ ਹੈ, ਆਤਮ ਸਮਰਪਣ ਕਰ ਦਿੱਤਾ ਹੈ ਆਪ ਜੀਆਂ ਦੇ ਚਰਨਾਂ ਤੇ, ਮੱਥਾ ਟੇਕ ਦਿੱਤਾ ਹੈ। ਹੁਣ ਸੱਚੇ ਪਾਤਸ਼ਾਹ ਜੋ ਆਪ ਜੀ ਕਹੋਗੇ, ਆਪ ਜੀ ਦੀ ਆਗਿਆ ਨੂੰ, ਆਪ ਜੀਆਂ ਦੇ ਬਚਨਾਂ ਨੂੰ ਮੈਂ ਹੁਣ ਸੱਤ ਸੱਤ ਕਰਕੇ ਮੰਨਾਂਗਾ। ਮੱਥਾ ਟੇਕਣ ਦਾ ਤੇ ਇਹੀ ਮਕਸਦ ਹੈ ਨਾ, ਮੱਥਾ ਟੇਕਣ ਦੇ ਤੇ ਇਹੀ ਅਰਥ ਨੇ ਨਾ, ਆਪਾਂ ਕੁਰਬਾਨ ਕਰ ਦੇਣਾ, ਆਪਾਂ ਸਮਰਪਿਤ ਕਰ ਦੇਣਾ ਗਰੀਬ ਨਿਵਾਜ ਦੇ ਚਰਨਾਂ ਵਿੱਚ। ਸੱਚੇ ਪਾਤਸ਼ਾਹ ਕਹਿੰਦੇ ਮਨ ਤਨ ਅਰਪ ਤਜ ਲੋਕ ਤਜ ਲਾਜ ਲੋਕਾਨੀ। ਛੱਡ ਦੇ ਲੋਕਾਂ ਦੀ ਸ਼ਰਮ ਨੂੰ, ਲੋਕਾਂ ਦੀ ਝਿਜਕ ਨੂੰ, ਆਪਣਾ ਤਨ ਮਨ ਸਭ ਕੁਝ ਵਾਹਿਗੁਰੂ ਪਰਮੇਸ਼ਰ ਜੀ ਦੇ ਚਰਨਾਂ ਵਿੱਚ ਅਰਪਿਤ ਕਰ ਦੇ। ਵਿਸ਼ਰਾਮ ਦੇ ਰਹੇ ਨੇ ਜੀ।
1: ਸਖੀ ਸਹੇਲੀ ਕੋ ਸਮਝਾਵੇ।
0: ਜਿਵੇਂ ਵੱਡੀਆਂ ਭੈਣਾਂ ਹੁੰਦੀਆਂ ਨੇ ਨਾ, ਉਹ ਆਪਣੀ ਵਿਆਹਣ ਵਾਲੀ ਜਿਹੜੀ ਭੈਣ ਹੋਵੇ ਛੋਟੀ, ਜਾਂ ਕੋਈ ਸਹੇਲੀਆਂ ਹੋਣ, ਉਹਨੂੰ ਸਿੱਖਿਆ ਦਿੰਦੀਆਂ ਨੇ ਵੀ ਅਸੀਂ ਤੇਰੇ ਤੋਂ ਪਹਿਲਾਂ ਦੀਆਂ ਗ੍ਰਸਤੀ ਜੀਵਨ ਦੇ ਵਿੱਚ ਆਈਆਂ ਹੋਈਆਂ ਹਾਂ, ਤੇਰੇ ਤੋਂ ਪਹਿਲਾਂ ਦੀਆਂ ਅਸੀਂ ਸੁਹਾਗਵਤੀਆਂ ਹਾਂ, ਇਹੋ ਜਿਹੀਆਂ ਮੁਸੀਬਤਾਂ, ਇਹੋ ਜਿਹੀਆਂ ਮੁਸ਼ਕਲਾਂ ਜੀਵਨ ਵਿੱਚ ਆਉਂਦੀਆਂ ਹੀ ਹੁੰਦੀਆਂ ਨੇ। ਵੇਖੀ ਜੇ ਤੇਰੇ ਜੀਵਨ ਵਿੱਚ ਕੋਈ ਅਜਿਹੀ ਪਰੇਸ਼ਾਨੀ ਆਵੇ, ਕੋਈ ਅਜਿਹੀ ਮੁਸ਼ਕਲ ਆਵੇ ਤਾਂ ਡੋਲੀ ਨਾ, ਇਹਦਾ ਹੱਲ ਇਹ ਹੋ ਸਕਦਾ ਹੈ। ਜੇ ਕਦੇ ਅਜਿਹੀ ਘਟਨਾ ਜੀਵਨ ਦੇ ਵਿੱਚ ਵਾਪਰੇ ਤਾਂ ਉਹਦਾ ਹੱਲ ਇਹ ਹੋ ਸਕਦਾ ਹੈ, ਤੁਸੀਂ ਇਸ ਤਰ੍ਹਾਂ ਦੇ ਨਾਲ ਇਸ ਮੁਸੀਬਤ ਦੇ ਵਿੱਚੋਂ ਲੰਘ ਸਕਦੇ ਹੋ, ਪਰ ਕਦੇ ਡੋਲਣਾ ਨਹੀਂ। ਜਿਵੇਂ ਸਖੀਆਂ ਸਹੇਲੀਆਂ ਵਿਆਹਣ ਵਾਲੀ ਆਪਣੀ ਧੀ ਨੂੰ, ਆਪਣੀ ਭੈਣ ਨੂੰ ਸਿੱਖਿਆ ਦਿੰਦੀਆਂ ਨੇ ਨਾ, ਇਸੇ ਤਰ੍ਹਾਂ ਹੁਣ ਸੱਚੇ ਪਾਤਸ਼ਾਹ ਕਹਿੰਦੇ ਸਖੀ ਸਹੇਲੀ ਕਉ ਸਮਝਾਵੇ। ਇਸੇ ਤਰ੍ਹਾਂ ਹੀ ਰੱਬ ਦੇ ਪਿਆਰੇ ਬੈਠ ਕੇ, ਸਾਧੂ ਮਹਾਂਪੁਰਖ ਰੱਬ ਦੇ ਪਿਆਰੇ ਜਗਿਆਸੂ ਜਨਾਂ ਨੂੰ, ਸੰਗਤਾਂ ਨੂੰ ਉਪਦੇਸ਼ ਬਖਸ਼ਿਸ਼ ਕਰਦੇ ਨੇ।
1: ਸੋਈ ਕਮਾਵੇ ਜੋ ਪ੍ਰਭ ਭਾਵੇ।
0: ਉਹੀ ਕਰਨਾ ਜੋ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਭਾਵੇ। ਸੰਸਾਰੀ ਇਸਤਰੀ ਦਾ ਫਰਜ਼ ਕੀ ਹੈ? ਉਹੀ ਕੁਝ ਕਰਨਾ ਹੈ ਜੋ ਮੇਰੀ ਪਤੀ ਦੀ ਆਗਿਆ ਤੋਂ, ਮੇਰੇ ਪਤੀ ਦੀ ਸਿੱਖਿਆ ਤੋਂ ਬਾਹਰ ਹੀ ਨਾ ਹੋਵੇ। ਮੈਂ ਕੋਈ ਅਜਿਹਾ ਕੰਮ ਨਹੀਂ ਕਰਨਾ ਜਿਹਦੇ ਵਿੱਚ ਮੇਰੇ ਪਤੀ ਦੀ ਸਿੱਖਿਆ ਨਾ ਹੋਵੇ, ਜਿਹਦੇ ਵਿੱਚ ਮੇਰੇ ਪਤੀ ਦੀ ਖੁਸ਼ੀ ਨਾ ਹੋਵੇ, ਜਿਹਦੇ ਵਿੱਚ ਮੇਰੇ ਪਤੀ ਦੀ ਬਦਕੋਈ ਹੋਵੇ, ਕੋਈ ਬਦਨਾਮੀ ਹੋਵੇ, ਮੈਂ ਕੋਈ ਅਜਿਹਾ ਕਰਮ ਨਹੀਂ ਕਰਨਾ। ਸੁਹਾਗਵਤੀ ਸੁਹਾਗਣ ਦੇ ਲੱਛਣ ਤੇ ਇਹੀ ਨੇ ਨਾ, ਕਦੇ ਉਹਦੀ ਲਾਜ ਨੂੰ ਕਿਸੇ ਤਰ੍ਹਾਂ ਦਾ ਕੋਈ ਦਾਗ ਨਾ ਲੱਗੇ, ਉਹਦੀ ਇੱਜ਼ਤ ਨੂੰ ਕਿਸੇ ਤਰ੍ਹਾਂ ਦਾ ਕੋਈ ਦਾਗ ਨਾ ਪਹੁੰਚੇ, ਮੈਂ ਇਹੋ ਜਿਹੇ ਯਤਨ ਨਹੀਂ ਕਦੇ ਵੀ ਜ਼ਿੰਦਗੀ ਵਿੱਚ ਕਰਨੇ, ਉਹੀ ਕੁਝ ਕਰਨਾ ਹੈ ਜਿਹਦੇ ਵਿੱਚ ਮੇਰੇ ਪਤੀ ਦੀ ਸੋਭਾ ਵਡਿਆਈ ਮਾਣ ਪ੍ਰਾਪਤ ਹੋਵੇ। ਸੱਚੇ ਪਾਤਸ਼ਾਹ ਜੀ ਹੁਣ ਇੱਥੇ ਫਰਮਾਨ ਕਰਦੇ ਨੇ, ਸੋਈ ਕਮਾਵੈ ਜੋ ਪ੍ਰਭ ਭਾਵੈ, ਉਹੀ ਕੁਝ ਕਰਨਾ ਹੈ ਜੋ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਪਾਉਂਦਾ ਹੋਵੇ। ਭਾਵ ਕੇ ਗੁਰਮੁਖ ਲਾਹ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਜੀਓ। ਸੁਭਾਅ ਹੀ ਬਦਲਣਾ ਹੈ ਨਾ, ਗੁਰਮੁਖ ਤਾਂ ਇੱਕ ਸੁਭਾਅ ਦਾ ਨਾਂ ਹੈ, ਮਨਮੁਖ ਇੱਕ ਸੁਭਾਅ ਦਾ ਨਾਂ ਹੈ। ਮਨਮੁਖਾਂ ਵਾਲਾ ਸੁਭਾਅ ਛੱਡ ਕੇ ਗੁਰਮੁਖਾਂ ਵਾਲਾ ਸੁਭਾਅ ਅਪਣਾ ਲੈਣਾ ਹੀ ਗੁਰਮੁਖ ਬਿਰਤੀ ਹੁੰਦਾ ਹੈ। ਉਹੀ ਕੁਝ ਕਰਨਾ ਹੈ, ਸੋਈ ਕਮਾਵੈ ਜੋ ਪ੍ਰਭ ਭਾਵੈ, ਜਿਹੜਾ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਪਾਉਂਦਾ ਹੋਵੇ, ਜੈਸੀ ਮਰਿਆਦਾ ਹੋਵੇ। ਜਿਵੇਂ ਆਮ ਕਰਕੇ ਅੱਜ ਦਿਨੇ ਹੀ ਦਾਸ ਤੇ ਬਾਈ ਜੀ ਅਸੀਂ ਬੈਠਿਆਂ ਜ਼ਿਕਰ ਕਰਦੇ ਸੀ ਕਮਰੇ ਵਿੱਚ, ਬਾਈ ਜੀ ਨੇ ਇੱਕ ਬੜੀ ਕਮਾਲ ਦੀ ਗੱਲ ਕਹੀ। ਕਹਿਣ ਲੱਗੇ, ਮੈਂ ਆਮ ਕਰਕੇ ਵਿਆਹ ਦੇ ਸਮਾਗਮਾਂ ਤੇ ਇਹ ਗੱਲ ਕਹਿੰਦਾ ਹੁੰਦਾ, ਸਿੱਖੀ ਉਦੋਂ ਪਰਖੀ ਜਾਂਦੀ ਹੈ ਜਦੋਂ ਵਿਆਹ ਹੋਵੇ ਕਿਸੇ ਦਾ। ਆਮ ਪਹਿਲਾਂ ਤੇ ਬੰਦਾ ਬਹੁਤ ਤਰ੍ਹਾਂ ਦੀਆਂ ਉਦਾਂ ਦੀਆਂ ਗੱਲਾਂ ਕਰਦਾ ਹੈ, ਫਿਰ ਉਸ ਤੋਂ ਹੋਰ ਲੋਕਾਂ ਨੂੰ ਵੀ ਬੜੀ ਸਿੱਖਿਆ ਦਿੰਦਾ, ਇਉਂ ਵਿਆਹ ਕਰਨਾ ਚਾਹੀਦਾ ਹੈ ਜੀ, ਇਉਂ ਆਨੰਦ ਕਾਰਜ ਹੋਣੇ ਚਾਹੀਦੇ ਨੇ। ਕਹਿੰਦੇ ਅਸਲ ਵਿੱਚ ਸਿੱਖੀ ਵਿਆਹ ਵੇਲੇ ਬਾਈ ਜੀ ਅੱਜ ਕਹਿਣ ਲੱਗੇ ਪਰਖੀ ਜਾਂਦੀ ਹੈ। ਜੇ ਵਿਆਹ ਵਾਲੇ ਕਾਰਜ ਜਿਵੇਂ ਕੁਝ ਦਿਨ ਪਹਿਲਾਂ ਘਰ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਸੰਪੂਰਨਤਾਈ ਹੋਈ, ਬੜਿਆ ਪ੍ਰੇਮੀ ਸਿੰਘਾਂ ਸਿੰਘਣੀਆਂ ਨੇ ਰੌਲਾ ਲਾਈਆਂ, ਪਾਠ ਕੀਤਾ, ਭੈਣ ਜੀ ਨੇ ਆਪ ਭੋਗ ਪਾਇਆ, ਫਿਰ ਆਪ ਸਹਿਜ ਪਾਠ ਕੀਤਾ, ਅੱਜ ਭੋਗ ਪਿਆ, ਹੁਣ ਕਥਾ ਕੀਰਤਨ ਹੋ ਰਿਹਾ ਹੈ। ਕਿੰਨੇ ਸਾਰੇ ਗੁਰਸਿੱਖ ਪਿਆਰੇ ਅਸੀਸਾਂ ਬਖਸ਼ਿਸ਼ ਕਰਨ ਦੇਸ਼ਾਂ ਤੋਂ ਵਿਦੇਸ਼ਾਂ ਤੋਂ ਪਹੁੰਚੇ ਨੇ, ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਹੋ ਰਹੇ ਨੇ, ਮਹਾਰਾਜ ਜੀ ਦੀਆਂ ਸੰਗਤਾਂ ਦੀ ਸੇਵਾ ਹੋ ਰਹੀ ਹੈ, ਇਹ ਹੈ ਕਾਰ। ਹੁਣ ਮਹਾਰਾਜ ਕਹਿ ਰਹੇ ਨਾ, ਸੋਈ ਕਮਾਵੈ ਜੋ ਪ੍ਰਭ ਭਾਵੈ, ਉਹੀ ਕੁਝ ਕਰਨਾ ਹੈ ਜਿਹੜਾ ਵਾਹਿਗੁਰੂ ਜੀ ਨੂੰ ਪਾਉਂਦਾ ਹੋਵੇ। ਤੇ ਫਿਰ ਕਲੰਗੀਆਂ ਵਾਲੇ ਨੂੰ ਤੇ ਇਹੋ ਜਿਹੇ ਆਨੰਦ ਕਾਰਜ ਪਾਉਂਦੇ ਨੇ ਜਿਹੋ ਜਿਹੇ ਸੱਚੇ ਪਾਤਸ਼ਾਹ ਆਪ ਜੀ ਨੂੰ ਯੋਗ ਅਗਵਾਈ ਬਖਸ਼ਿਸ਼ ਕਰਦਿਆਂ ਹੋਇਆਂ, ਸਮਤ ਬਖਸ਼ਿਸ਼ ਕਰਦਿਆਂ ਹੋਇਆਂ ਕਰਵਾ ਰਹੇ ਨੇ। ਹੋਰ ਕੋਈ ਨਾਚ ਟਾਪ ਹੁੰਦਾ ਹੋਵੇ, ਗੀਤ ਵਾਜੇ ਵੱਜਦੇ ਹੋਣ, ਅਜਿਹੇ ਵਿਆਹ ਤੇ ਨਹੀਂ ਨਾ ਕਲੰਗੀਆਂ ਵਾਲੇ ਨੂੰ ਪਾਉਣਗੇ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸੀਸ ਤੇ ਤਾਂ ਹੀ ਦੋਨਾਂ ਦੇ ਹੱਥ ਰੱਖਣਾ ਹੈ ਜੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਹੁਕਮ ਨੂੰ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਚਨਾਂ ਨੂੰ, ਮਹਾਰਾਜ ਜੀ ਦੇ ਦਰ ਕਰ ਦੀ ਮਰਿਆਦਾ ਨੂੰ, ਸਿੱਖਿਆ ਨੂੰ ਸਤ ਬਚਨ ਕਰਕੇ ਕਮਾਇਆ ਹੋਵੇਗਾ।
1: ਸਾ ਸੁਹਾਗਣ ਅੰਕ ਸਮਾਵੈ,
0: ਬਸ ਮਹਾਰਾਜ ਕਹਿੰਦੇ ਉਹੀ ਫਿਰ ਜਿਹੜੀ ਜੀਵ ਰੂਪੀ ਇਸਤਰੀ ਹੈ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਤੇ ਪ੍ਰਵਾਨ ਹੋ ਕੇ ਉਹੀ ਇੱਕ ਮਿਕ ਹੋ ਕੇ ਸਮਾਉਂਦੀ ਹੈ ਜਿਹੜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਆਗਿਆ ਦਾ ਮੰਨਣ ਕਰਦੀ ਹੈ।
1: ਗਰਭ ਗਹੇਲੀ ਮਹਿਲ ਨਾ ਪਾਵੇ,
0: ਮਹਾਰਾਜ ਕਹਿੰਦੇ ਜਿਹੜੀ ਗਰਭ ਗਹੇਲੀ ਹੋਵੇ, ਹੰਕਾਰ ਜੀਤ ਜਿਹਨੂੰ ਹੰਕਾਰ ਨੇ ਪਕੜਿਆ ਹੋਇਆ ਹੋਵੇ, ਹੰਕਾਰ ਦੇ ਗਰਭ ਦੇ ਹੋਮੇ ਦੇ ਜਿਹੜੀ ਮਹਾਰਾਜ ਕਹਿੰਦੇ ਜਾਲ ਵਿੱਚ ਫਸੀ ਹੋਵੇ ਨਾ ਜੀਵ ਰੂਪੀ ਇਸਤਰੀ, ਉਹ ਨਹੀਂ ਫਿਰ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਦਰ ਤੇ, ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੇ, ਮਹਾਰਾਜ ਜੀ ਦੇ ਮਹਿਲ, ਉਹ ਨਹੀਂ ਫਿਰ ਪਹੁੰਚ ਸਕਦੀ।
1: ਫਿਰ ਪਛਤਾਵੇ ਜਬ ਰਹਿਣ ਬਿਹਾਵੇ,
0: ਫਿਰ ਤਾਂ ਪਛਤਾਵਾ ਹੀ ਹੁੰਦਾ ਹੈ ਮਹਾਰਾਜ ਕਹਿੰਦੇ, ਜਦੋਂ ਇਹ ਜੀਵ ਰੂਪੀ ਇਸਤਰੀ ਦੀ ਜਦੋਂ ਰਹਿਣ ਬੀਤ ਜਾਂਦੀ ਹੈ, ਉਮਰਾਂ ਰੂਪੀ ਰਾਤ ਜਦੋਂ ਬੀਤ ਜਾਂਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅਨੇਕ ਵਾਰ ਫਰਮਾਨ ਗੁਰਬਾਣੀ ਵਿੱਚ ਅਸੀਂ ਪੜ੍ਹਦੇ ਹਾਂ, ਕਬੀਰ ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮਹਿ ਪ੍ਰਾਨੀ, ਛਿਨ ਛਿਨ ਅਵਦ ਬਿਹਾਤ ਹੈ ਫੂਟੇ ਘੱਟ ਜਿਉਂ ਪਾਨੀ। ਮਹਾਰਾਜ ਕਹਿੰਦੇ ਵੀ ਤੇਰੀ ਇਉਂ ਬੀਤਦੀ ਜਾ ਰਹੀ ਹੈ ਉਮਰਾਂ, ਜਿਵੇਂ ਘੜੇ ਦਾ ਪਾਣੀ ਡੁੱਲਦਾ ਹੋਵੇ ਫੁੱਟੇ ਹੋਏ ਘੜੇ ਦਾ, ਜਿਹੜੇ ਘੜੇ ਨੂੰ ਤੇੜ ਆਈ ਹੋਵੇ। ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਅਨੇਕਾਂ ਵਾਰ ਗੁਰਬਾਣੀ ਵਿੱਚ, ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮਹਿ ਪ੍ਰਾਨੀ। ਸੱਚੇ ਪਾਤਸ਼ਾਹ ਕਹਿੰਦੇ ਜੇ ਚੇਤਨਾ ਹੈ, ਚੇਤਾ ਆਈ ਤਾਂ ਚੇਤ, ਮਹਾਰਾਜ ਕਹਿੰਦੇ ਜੇ ਚੇਤਾ ਹੀ, ਜੇ ਚੇਤਾ ਕਰਨਾ ਹੈ ਤੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਚੇਤਾ ਕਰ। ਹੁਣ ਮਹਾਰਾਜ ਕਹਿੰਦੇ ਜਦੋਂ ਰਹਿਣ ਬੀਤ ਜਾਂਦੀ ਹੈ, ਜਦੋਂ ਇਸ ਸੰਸਾਰ ਤੋਂ ਕੋਈ ਮਨੁੱਖ ਚੜ੍ਹਾਈ ਕਰਦਾ ਹੈ ਨਾ, ਕਦੇ ਉਹਦੇ ਕੋਲ ਜਾਓ, ਉਹਨੂੰ ਪੁੱਛੋ ਵੀ ਤੂੰ ਹੁਣ ਇਸ ਸੰਸਾਰ ਤੋਂ ਜਾ ਰਿਹਾ, ਤੈਨੂੰ ਕੋਈ ਪਛਤਾਵਾ ਹੈ? ਤਾਂ ਤੁਹਾਨੂੰ ਇੱਕ ਜਾਂ ਦੋ ਪਛਤਾਵੇ ਦੱਸੇਗਾ, ਇਦੂ ਜ਼ਿਆਦਾ ਨਹੀਂ। ਉਹਨੂੰ ਪੁੱਛੋ ਵੀ ਤੈਨੂੰ ਪਛਤਾਵਾ ਹੈ ਵੀ ਤੂੰ ਮਾਇਆ ਥੋੜੀ ਕਮਾਈ ਹੈ, ਹੋਰ ਕਮਾ ਸਕਦਾ ਸੀ? ਕਹਿੰਦਾ ਨਹੀਂ, ਇਹ ਕੋਈ ਪਛਤਾਵਾ ਨਹੀਂ। ਤੈਨੂੰ ਪਛਤਾਵਾ ਹੈ, ਹੋਰ ਵੱਡੇ ਘਰ ਬਣਾਏ ਜਾ ਸਕਦੇ ਸੀ ਪਰ ਤੂੰ ਬਣਾਏ ਨਹੀਂ? ਕਹਿੰਦਾ ਨਹੀਂ, ਇਹ ਕੋਈ ਪਛਤਾਵਾ ਨਹੀਂ। ਤੈਨੂੰ ਪਛਤਾਵਾ ਹੈ ਵੀ ਤੂੰ ਹੋਰ ਕੁਝ ਨਾ ਕੁਝ ਧਨ ਪਦਾਰਥ ਜੋੜ ਸਕਦਾ ਸੀ? ਕਹਿੰਦਾ ਨਹੀਂ, ਕੋਈ ਪਛਤਾਵਾ ਨਹੀਂ। ਫਿਰ ਪਛਤਾਵਾ ਹੈ ਕਿਸ ਗੱਲ ਦਾ? ਕਹਿੰਦਾ ਹਾਂ, ਇੱਕ ਪਛਤਾਵਾ ਜ਼ਰੂਰ ਹੈ, ਇਸ ਜੀਵਨ ਨੂੰ ਸਫਲ ਕੀਤਾ ਜਾ ਸਕਦਾ ਸੀ ਪਰ ਕੀਤਾ ਨਹੀਂ। ਇਸ ਜ਼ਿੰਦਗੀ ਨੂੰ, ਇਸ ਮਨੁੱਖਾ ਜਨਮ ਨੂੰ ਸਫਲ ਬਣਾਇਆ ਜਾ ਸਕਦਾ ਸੀ ਪਰ ਬਣਾ ਨਹੀਂ ਸਕਿਆ, ਇਹ ਪਛਤਾਵਾ ਜ਼ਰੂਰ ਹੈ। ਸੱਚੇ ਪਾਤਸ਼ਾਹ ਕਹਿੰਦੇ ਜਦੋਂ ਤੇਰੀ ਉਮਰਾਂ ਰੂਪੀ ਰਾਤ ਬੀਤ ਜਾਏਗੀ ਨਾ, ਫਿਰ ਪਛਤਾਵਾ ਹੀ ਪੱਲੇ ਰਹਿ ਜਾਏਗਾ।
1: ਕਰਮਹੀਣ ਮਨ ਮੁਖ ਦੁੱਖ ਪਾਵੇ,
0: ਜਿਹੜੀਆਂ ਮਹਾਰੇ ਕਹਿੰਦੇ ਕਰਮਾਂ ਤੋਂ ਹੀਣੀਆਂ ਜਗਿਆਸੂ ਰੂਪ ਇਸਤਰੀਆਂ ਹੁੰਦੀਆਂ ਨੇ ਨਾ, ਮਨਮੁਖ ਬਿਰਤੀ ਨੂੰ ਜਦੋਂ ਛੱਡਦੀਆਂ ਹੀ ਨਹੀਂ, ਗੁਰਮੁਖਾਂ ਵਾਲਾ ਸੁਭਾਅ ਜਿਹੜਾ ਇਖਤਿਆਰ ਹੀ ਨਹੀਂ ਕਰਦੀਆਂ, ਗੁਰਮੁਖਾਂ ਵਾਲੇ ਲੱਛਣਾਂ ਨੂੰ ਧਾਰਨ ਹੀ ਨਹੀਂ ਕਰਦੀਆਂ, ਉਹਨਾਂ ਗੁਣਾਂ ਦਾ ਗ੍ਰਹਿਣ ਹੀ ਨਹੀਂ ਕਰਦੀਆਂ, ਮਹਾਰੇ ਸੱਚੇ ਪਾਤਸ਼ਾਹ ਕਹਿੰਦੇ ਫਿਰ ਉਹ ਤਾਂ ਦੁੱਖ ਹੀ ਪਾਉਂਦੀਆਂ ਨੇ। ਕੋਈ ਤਨ ਦੁਖੀ, ਕੋਈ ਮਨ ਦੁਖੀ, ਕੋਈ ਚਿੰਤਾ ਚ ਉਦਾਸ, ਥੋੜੇ ਥੋੜੇ ਸਭ ਦੁਖੀ, ਇੱਕ ਸੁਖੀ ਹਰੀ ਕੇ ਦਾਸ। ਕੋਈ ਮਨ ਕਰਕੇ ਦੁਖੀ ਹੈ, ਕੋਈ ਤਨ ਕਰਕੇ ਦੁਖੀ ਹੈ, ਕੋਈ ਕਿਸੇ ਪ੍ਰਕਾਰ ਦੁਖੀ ਹੈ ਸੰਸਾਰ ਵਿੱਚ, ਸੱਚੇ ਪਾਤਸ਼ਾਹ ਕਹਿੰਦੇ ਜੋ ਜੋ ਦਿਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰੂ ਜੋਗੀ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ, ਸੱਚੇ ਪਾਤਸ਼ਾਹ ਸਾਡੇ ਸਨਮੁਖ ਬਿਰਾਜਮਾਨ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕੋਈ ਦੁੱਖ ਹੈ, ਕੋਈ ਝੋਗ, ਕੋਈ ਝੋਰਾ, ਕੋਈ ਚਿੰਤਾ ਹੈ, ਸਾਡੀਆਂ ਲੱਖਾਂ ਜੀਵਾਂ ਦੀਆਂ ਰੋਜ਼ ਅਰਦਾਸਾਂ ਸੁਣਦੇ ਨੇ, ਪਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਦੇ ਨਹੀਂ ਇਹ ਆਖਿਆ ਮੈਂ ਥੱਕ ਗਿਆ ਤੁਹਾਡਿਆਂ ਦੁੱਖਾਂ ਨੂੰ ਸੁਣਦਾ ਹੋਇਆ, ਮੇਰੇ ਤੇ ਆਪਣੇ ਦੁੱਖ ਬੜੇ ਨੇ। ਤੇ ਜਦੋਂ ਸੰਸਾਰ ਵਿੱਚ ਕਿਤੇ ਆਪਣੇ ਦੁੱਖਾਂ ਦੀ ਗੱਲ ਕਰੀਏ ਤੇ ਫਿਰ ਮਹਾਰਾਜ ਕਹਿੰਦੇ ਆ ਕਿਸ ਪੈ ਖੋਲੂ ਗੰਠੜੀ ਦੁਖੀ ਪਰ ਆਏ, ਕਿਹਦੇ ਅੱਗੇ ਜਾ ਕੇ ਆਪਣੀ ਗੰਠੜੀ ਨੂੰ ਖੋਲਾਂ ਮੈਂ, ਤੇ ਜਾ ਕੇ ਇੱਕ ਜਾਂ ਦੋ ਪੰਜ ਚਾਰ ਆਪਣੇ ਦੁੱਖ ਸੁਣਾਉਣਾ ਅਗਲੇ ਨੂੰ, ਤੇ ਫਿਰ ਉਹ ਤੇ ਦੁੱਖ ਦੀਆਂ ਪੰਡਾਂ ਖੋਲ ਕੇ ਅੱਗੇ ਰੱਖ ਦਿੰਦਾ, ਤੂੰ ਕਿਹਦਾ ਵਿਚਾਰ ਆ, ਆ ਵੇਖ ਮੈਂ ਤੇ ਤੇਰੇ ਨਾਲੋਂ ਕਈ ਦਰਜੇ ਕਈ ਗੁਣਾ ਵੱਧ ਦੁਖੀ ਹਾਂ। ਸੱਚੇ ਪਾਤਸ਼ਾਹ ਕਹਿੰਦੇ ਫਿਰ ਉਹ ਕਰਮਾਂ ਤੋਂ ਹੀਣੀਆਂ ਮਨ ਮੁਖ ਜਗਿਆਸੂ ਰੂਪ ਇਸਤਰੀਆਂ ਦੁੱਖ ਹੀ ਪਾਉਂਦੀਆਂ ਨੇ ਰੱਬ ਤੋਂ ਵਿਛੜ ਕੇ।
1: ਬਿਨਾ ਕਰੀ ਜੇ ਜਾਣਾ ਦੂਰ,
0: ਕਿੰਨੀ ਪਿਆਰੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਿੱਖਿਆ ਦਿੱਤੀ ਹੈ, ਬੇਨਤੀ ਤਾਂ ਮੈਂ ਤਾਂ ਕਰਾਂ ਜੇ ਰੱਬ ਮੇਰੇ ਤੋਂ ਦੂਰ ਹੋਵੇ, ਬੇਨਤੀ ਤਾਂ ਮੈਂ ਤਾਂ ਕਰਾਂ ਜੇ ਰੱਬ ਮੇਰੇ ਤੋਂ ਦੂਰ ਹੋਵੇ। ਇੱਕ ਅਸੀਂ ਕਹਿੰਦੇ ਹਾਂ ਉਹ ਰੱਬ, ਇੱਕ ਕਹਿੰਦੇ ਹਾਂ ਇਹ ਰੱਬ। ਜਿਹੜਾ ਦੂਰ ਹੋਵੇ ਉਹਦੇ ਵਾਸਤੇ ਸਦਾ ਅਸੀਂ ਸ਼ਬਦ ਵਰਤਦੇ ਹਾਂ ਉਹ ਬੰਦੇ ਦੀ ਗੱਲ ਕਰਦੇ ਹਾਂ ਜੀ, ਉਹ ਬੀਬੀ ਦੀ, ਉਹ ਪੁਰਸ਼ ਦੀ ਗੱਲ ਕਰਦੇ ਹਾਂ ਜੀ, ਕਿਉਂਕਿ ਉਹ ਦੂਰ ਬੈਠਾ ਹੈ। ਜਿਸ ਤਰ੍ਹਾਂ ਭਾਈ ਸਾਹਿਬ ਮੇਰੇ ਕੋਲ ਬੈਠੇ ਤੇ ਮੈਂ ਕਹਾਂਗਾ ਇਹ ਭਾਈ ਸਾਹਿਬ ਜੀ ਕਿਉਂਕਿ ਮੇਰੇ ਕੋਲ ਬੈਠੇ ਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਿਨਾਂ ਕਰੀ ਜੇ ਜਾਣਾ ਦੂਰ, ਬੇਨਤੀ ਤਾਂ ਮੈਂ ਤਾਂ ਕਰਾਂ ਜੇ ਰੱਬ ਅਕਾਲ ਪੁਰਖ ਵਾਹਿਗੁਰੂ ਜੀ ਮੇਰੇ ਤੋਂ ਦੂਰ ਹੋਵੇ।
1: ਰੱਬ ਅਬਿਨਾਸੀ ਰਹਿਆ ਭਰਪੂਰ,
0: ਉਹ ਅਬਿਨਾਸੀ ਅਕਾਲ ਪੁਰਖ ਵਾਹਿਗੁਰੂ, ਉਹ ਅਬਿਨਾਸੀ ਪੁਰਖ ਹੈ, ਨਾ ਆਵੇ ਨਾ ਜਾਏ, ਉਹਨੇ ਕਦੇ ਆਉਣਾ ਨਹੀਂ, ਕਦੇ ਜਾਣਾ ਨਹੀਂ, ਕਦੇ ਜੰਮਣਾ ਨਹੀਂ, ਕਦੇ ਮਰਨਾ ਨਹੀਂ, ਅਜੂਨੀ ਹੈ ਅਕਾਲ ਪੁਰਖ ਵਾਹਿਗੁਰੂ, ਨਿਰਭਉ ਹੈ, ਨਿਰਵੈਰ ਹੈ, ਉਹ ਕਦੇ ਨਹੀਂ ਜਾਣਾ, ਉਹ ਅਬਿਨਾਸੀ ਪੁਰਖ ਹੈ, ਸਭ ਮਹਿ ਰਹਿਆ ਸਮਾਏ। ਮਹਾਰਾਜ ਕਹਿੰਦੇ ਹੁਣ ਇੱਥੇ ਕਹਿ ਰਹੇ ਨੇ ਪ੍ਰਭ ਅਬਿਨਾਸੀ ਰਹਿਆ ਭਰਪੂਰ, ਮਹਾਰਾਜ ਕਹਿੰਦੇ ਮੈਂ ਬੇਨਤੀ ਤਾਂ ਕਰਾਂ ਜੇ ਮੇਰੇ ਤੋਂ ਵਾਹਿਗੁਰੂ ਮੇਰਾ ਪਿਆਰਾ ਦੂਰ ਹੋਵੇ। ਉਹ ਤੇ ਹਰ ਥਾਂ ਤੇ ਵਸਿਆ ਹੋਇਆ ਹੈ, ਘੱਟ ਘੱਟ ਮੈਂ ਹਰ ਜੂ ਵਸੈ ਸੰਤਨ ਕਹਿਓ ਪੁਕਾਰ, ਕਿਤੇ ਮਹਾਰਾਜ ਕਹਿੰਦੇ ਨੇ ਜਹ ਜਹ ਪੇਖੋ ਤਹ ਹਜੂਰ ਦੂਰ ਕਤ ਹੋ ਨਾ ਜਾਈ, ਕਿਤੇ ਸੱਚੇ ਪਾਤਸ਼ਾਹ ਕਹਿੰਦੇ ਆ ਜੋ ਬੋਲਤ ਮ੍ਰਿਗ ਮੀਨ ਪੰਖੇਰੂ ਬਿਨ ਹਰ ਜਾਪਤ ਹੈ ਨਹੀਂ ਹੋਰ, ਕਿਤੇ ਮਹਾਰਾਜ ਕਹਿੰਦੇ ਆ ਹਰ ਹੱਟ ਭੀ ਤੂੰ ਤੂੰ ਕਰ ਹੈ ਬੋਲ ਹੈ ਭਲੀ ਬਾਣ। ਕਿੰਨੇ ਕੁ ਪ੍ਰਮਾਣ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਰਵਣ ਕਰੀਏ। ਸੱਚੇ ਪਾਤਸ਼ਾਹ ਕਹਿੰਦੇ ਸੰਸਾਰ ਵਿੱਚ ਜਿੰਨੇ ਵੀ ਜੀਵ ਨੇ, ਭਾਵੇਂ ਅਸਮਾਨ ਵਿੱਚ ਉੱਡਣ ਵਾਲੇ ਪੰਛੀ ਪੰਖੇਰੂ ਨੇ, ਭਾਵੇਂ ਜਲ ਦੇ ਵਿੱਚ ਵਸਣ ਵਾਲੇ ਮੱਛੀਆਂ ਮਗਰਮੱਛ ਆਦਿਕ ਨੇ, ਭਾਵੇਂ ਥਲ ਦੇ ਉੱਪਰ ਰਹਿਣ ਵਾਲੇ ਜੀਵ ਨੇ, ਸੱਚੇ ਪਾਤਸ਼ਾਹ ਕਹਿੰਦੇ ਮੈਂ ਕਿੱਧਰ ਵੇਖਾਂ, ਜਿੱਧਰ ਵੇਖਦਾ ਉੱਧਰ ਅਕਾਲ ਪੁਰਖ ਵਾਹਿਗੁਰੂ ਤੇਰੀ ਸੱਤਾ ਮੌਜੂਦ ਮੈਨੂੰ ਦਿਸ ਰਹੀ ਹੈ, ਤੂੰ ਹਰ ਥਾਂ ਤੇ ਵਿਆਪਕ ਹੈ ਵਾਹਿਗੁਰੂ। ਸੱਚੇ ਪਾਤਸ਼ਾਹ ਕਹਿ ਰਹੇ ਮੈਂ ਤਾਂ ਬੇਨਤੀ ਕਰਾਂ ਜੇ ਦੂਰ ਹੋਵੇ ਰੱਬ ਮੇਰੇ ਤੋਂ, ਪਰ ਅਕਾਲ ਪੁਰਖ ਵਾਹਿਗੁਰੂ ਤਾਂ ਸਦਾ ਹੀ ਮੇਰੇ ਸਾਹਮਣੇ ਹੈ, ਸਰਵ ਕਲਾ ਭਰਪੂਰ ਹਰ ਥਾਂ ਤੇ ਹੀ ਵਸਿਆ ਹੋਇਆ ਹੈ ਵਾਹਿਗੁਰੂ।
1: ਜਨ ਨਾਨਕ ਗਾਵੇ ਦੇਖ ਹਦੂਰ,
0: ਜਨ ਦਾਸ ਨਾਨਕ, ਮਹਾਰੇ ਸੱਚੇ ਪਾਤਸ਼ਾਹ ਜੀ ਨੇ ਨਾਨਕ ਪਦ ਵਰਤ ਕੇ ਇਹ ਅੰਤਲੀ ਪੰਕਤੀ ਵਿੱਚ ਜ਼ਿਕਰ ਕੀਤਾ ਹੈ। ਗਰੀਬ ਨਿਵਾਜ ਫੁਰਮਾਨ ਕਰਦੇ ਨੇ ਜਨ ਨਾਨਕ ਗਾਵੇ ਦੇਖ ਹਦੂਰ, ਮੈਂ ਤੇ ਰੱਬ ਦੇ ਗੁਣ ਗਾਉਣਾ ਸਾਹਮਣੇ ਵੇਖ ਕੇ, ਮੈਂ ਤੇ ਰੱਬ ਦੀ ਉਸਤਤੀ ਕਰਦਾ ਰੱਬ ਨੂੰ ਸਾਹਮਣੇ ਜਾਣ ਕੇ, ਹੱਥ ਪਾਵ ਤੋਂ ਨੇੜੇ ਹੈ ਅਕਾਲ ਪੁਰਖ ਵਾਹਿਗੁਰੂ, ਸਾਡਿਆਂ ਹੱਥਾਂ ਤੋਂ ਪੈਰਾਂ ਤੋਂ ਅੱਖਾਂ ਤੋਂ ਨੇੜੇ ਹੈ ਰੱਬ ਵਾਹਿਗੁਰੂ ਸਾਡੇ, ਕਿੰਨੀ ਕੁ ਦੂਰ ਹੈ ਰੱਬ। ਸੱਚੇ ਪਾਤਸ਼ਾਹ ਦੀ ਬਾਣੀ ਕਹਿੰਦੀ ਹੈ ਤੇਰਿਆਂ ਹੱਥਾਂ ਪੈਰਾਂ ਤੋਂ ਵੀ ਰੱਬ ਤੇਰੇ ਨੇੜੇ ਵੱਸਦਾ ਹੈ। ਹੇ ਅਕਾਲ ਪੁਰਖ ਵਾਹਿਗੁਰੂ ਜੀ ਤੁਸੀਂ ਸਾਡੇ ਤੋਂ ਦੂਰ ਨਹੀਂ, ਮੈਂ ਬੇਨਤੀ ਤਾਂ ਕਰਾਂ ਜੇ ਦੂਰ ਹੋਵੋ, ਪਰ ਮਹਾਰਾਜ ਮੇਰੇ ਤੇ ਤੁਸੀਂ ਤਰਸ ਕੀਤਾ ਹੈ ਜਗਿਆਸੂ ਰੂਪ ਇਸਤਰੀ ਦੇ ਉੱਪਰ, ਮੈਂ ਤੇ ਤੁਹਾਡਾ ਗੁਣਗਾਣ ਇਸ ਪ੍ਰਕਾਰ ਕਰਦੀ ਹਾਂ, ਤੁਹਾਨੂੰ ਸਾਹਮਣੇ ਵੇਖਦੀ ਹਾਂ, ਹਾਜ਼ਰ ਹਜ਼ੂਰ ਹੈ ਕਿ ਜ਼ਾਹਰ ਜ਼ਹੂਰ ਹੈ, ਤੁਹਾਨੂੰ ਸਾਹਮਣੇ ਵੇਖਦੀ ਹਾਂ ਅਕਾਲ ਪੁਰਖ ਵਾਹਿਗੁਰੂ ਜੀ ਤੇ ਤੁਹਾਡਾ ਗੁਣਗਾਣ ਕਰਦੀ ਹਾਂ, ਤੁਹਾਡੇ ਚਰਨਾਂ ਦੇ ਵਿੱਚ ਨਮਸਕਾਰ ਕਰਦੀ ਹਾਂ, ਤੁਹਾਡੇ ਗੀਤ ਗਾਉਂਦੀ ਹਾਂ, ਸਦਾ ਤੁਹਾਡੇ ਜਸ ਦੇ ਵਿੱਚ ਰੱਤੀ ਰਹਿੰਦੀ ਹਾਂ। ਐਸਾ ਪਾਵਨ ਪਵਿੱਤਰ ਉਪਦੇਸ਼ ਹੁਕਮਨਾਮਾ ਪੰਚਮ ਪਾਤਸ਼ਾਹ ਗਰੀਬ ਨਿਵਾਜ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ, ਹੋਈਆਂ ਵਿਚਾਰਾਂ ਸਾਡੇ ਸਭਨਾਂ ਦੇ ਹਿਰਦਿਆਂ ਵਿੱਚ ਵਸਣ, ਬੇਅੰਤੀ ਭੁੱਲਾਂ ਹੋਈਆਂ ਹੋਣਗੀਆਂ, ਕੋਈ ਵਿਦਵਾਨ ਕੋਈ ਯੋਗ ਅਧਿਕਾਰੀ ਨਹੀਂ ਹਾਂ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰ ਘਰ ਦੀ ਸਿੱਖਿਆ ਸੁਣਾਉਣ ਵਾਸਤੇ ਆਪ ਜੀਆਂ ਨੇ ਮਿਹਰ ਦੀ ਨਿਗਾਹ ਕਰਕੇ ਸਿਰ ਤੇ ਤਰਸ ਭਰਿਆ ਮੁਬਾਰਕ ਹੱਥ ਰੱਖਦਿਆਂ ਹੋਇਆਂ ਖਿਮਾ ਬਖਸ਼ਿਸ਼ ਕਰਨੀ, ਅਵੰਤਲੀਆਂ ਦੋ ਪੰਕਤੀਆਂ ਦਾ ਪਾਠ ਕਰਕੇ ਫਿਰ ਰਹਿਰਾਜ ਸਾਹਿਬ ਜੀ ਦੇ

ਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਚੌਪਈ ਪੁਨਰਾ ਸ਼ਸਕਾ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ ਪਹੁਪਨ ਬ੍ਰਿਸ਼ਟ ਗਗਨ ਤੇ ਪਈ ਸਭਹਿਨ ਆਨ ਵਧਾਈ ਦੇਈ ਧਨ ਧਨ ਲੋਗਨ ਕੇ ਰਾਜਾ ਦੁਸ਼ਟਿਨ ਦਹਾ ਗਰੀਬ ਨਿਵਾਜਾ ਅਖਲ ਭਵਨ ਕੇ ਸਿਰਜਨ ਹਾਰੇ ਦਾਸ ਜਾਨ ਮੋਹਿਲੇ ਉਵਾਰੇ ਕਬਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰ ਨਨਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤ ਪਾਰਾ ਹਮਰੇ ਦੁਸ਼ਟ ਸਬੈ ਤੁਮਕਾ ਵਹੋ ਆਪ ਹਾਥ ਦੈ ਮੋਹਿ ਬਚਾ ਵਹੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਬੈ ਕਰਤਾਰਾ ਮੋਰ ਅੱਛਾ ਨਿਜ ਕਰ ਦੈ ਕਰੀਐ ਸਭੈ ਰਿਨਕੋ ਆਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹੈ ਛਾੜ ਕੋਈ ਅਵਰ ਨਾ ਧਿਆਉਂ ਜੋ ਬਰ ਚਾਹੋ ਸੋ ਤੁਮ ਤੇ ਪਾਉਂ ਸੇਵਕ ਸਿੱਖ ਹਮਾਰੇ ਤਾਰੀਐ ਚੁਨ ਚੁਨ ਸਤਰ ਹਮਾਰੇ ਮਾਰੀਐ ਆਪ ਹਾਥ ਦੈ ਮੁਜੈ ਉਬਰੀਐ ਮਰਨ ਕਾਲ ਕਾ ਤ੍ਰਾਸ ਨਿਵਰੀਐ ਹੂਜੋ ਸਦਾ ਹਮਾਰੇ ਪੱਛਾ ਸ੍ਰੀ ਅਸਤੁਜ ਜੂ ਕਰੀਅਹੋ ਰੱਛਾ ਰਾਖ ਲੈ ਹੋ ਮਹਿ ਰਾਖ ਨਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸਿਵ ਜੂ ਅਵਤਰਾ ਕਾਲ ਪਾਏ ਕਰ ਬਿਸਨ ਪ੍ਰਕਾਸਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਿਵ ਕੀਓ ਬੇਦ ਰਾਜ ਬ੍ਰਹਮਾ ਜੂ ਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹਿ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜੱਛਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਏ ਗੁਰੂ ਸਮਝੀਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾਜਨ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਲ ਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨੈ ਕਟ ਕਟ ਕੇ ਪਟ ਪਟ ਕੀ ਜਾਨੈ ਜਬ ਉਦਕਰਖ ਕਰਾ ਕਰਤਾਰਾ ਪ੍ਰਜਾ ਤਰਤ ਤਬ ਦੇਹ ਅਪਾਰਾ ਜਬਿਆ ਕਰਖ ਕਰਤ ਹੋ ਕਬਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਨਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਬਿਕਾਰ ਨਿਰਲੰਬ ਆਦ ਅਨੀਲ ਅਨਾਦ ਅਸੰਭ ਤਾਕਾ ਮੂੜ ਉਚਾਰਤ ਭੇਦਾ ਜਾ ਕੋ ਭੇਵ ਨਾ ਪਾਵਤ ਬੇਦਾ ਤਾ ਕਉ ਕਰ ਪਾਹਨ ਅਨਮਾਨਤ ਮਹਾ ਮੂੜ ਕਛ ਭੇਦ ਨਾ ਜਾਨਤ ਮਹਾਦੇਵ ਕਉ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਭਿਵ ਆਪ ਆਪਣੀ ਬੁੱਧ ਹੈ ਜੇਤੀ ਬਰਨਤ ਭਿੰਨ ਭਿੰਨ ਤੁਹਿ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਿਹ ਬਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਕ ਭਇਓ ਰਾਵ ਕਹੀ ਭੂਪਾ ਅੰਡਜ ਜੇਰਜ ਸੇ ਤਜਕੀਨੀ ਉਤਪਜ ਖਾਨ ਬਹੁਰ ਰਚਦੀਨੀ ਕਹੋਂ ਫੂਲ ਰਾਜਾ ਹੋਇ ਬੈਠਾ ਕਹੋਂ ਸਿਮਠ ਪਿਓ ਸੰਕਰੇ ਕੈਠਾ ਸਿਗਰੀ ਸ੍ਰਿਸ਼ਟ ਦਿਖਾਏ ਅਚੰਭ ਭਵ ਆਦ ਜਗਾਦ ਸਰੂਪ ਸਵਯੰ ਭਵ ਅਬਰ ਅੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿੱਖ ਸੰਗਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣਕਾਤਾ ਜੇ ਅਸਤੁਜ ਤਵ ਸਰਨੀ ਪਰੇ ਤਿਨਕੇ ਦੁਸ਼ਟ ਦੁਖਿਤ ਹੋਇ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਧਿਆਇ ਹੈ ਤਾਕੇ ਕਾਲ ਨਿਕਟ ਨਹਿ ਐ ਹੈ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਟਰੈ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹ ਨਿਹਰ ਹੋ ਤਾਕੇ ਤਾਪ ਤਨਕ ਮਹਿ ਹਰਿ ਹੋ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਛਾਹ ਛੁਐ ਸਕੈ ਨ ਕੋਈ ਏਕ ਬਾਰ ਜਿਨ ਤੁਮੈ ਸੰਭਾਰਾ ਕਾਲ ਫਾਸਤੇ ਤਾਹਿ ਉਬਾਰਾ ਜਿਨ ਨਰ ਨਾਮ ਤਿਹਾਰੋ ਕਹਾ ਦਾਰਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸਰਨ ਤਿਹਾਰੀ ਆਪ ਹਾਥ ਦੈ ਲੇਹ ਉਬਾਰੀ ਸਰਬ ਠੌਰ ਮੋ ਹੋਹ ਸਹਾਈ ਦੁਸ਼ਟ ਦੋਖ ਤੇ ਲੇਹ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸਬਰਾਤਾ ਕਿਲਬਿਕ ਸਕਲ ਦੇਹ ਕੋ ਹਰਤਾ ਦੁਸ਼ਟ ਦੋਖਿਨ ਕੋ ਛੈ ਕਰਤਾ ਸ੍ਰੀ ਅਸਤੁਜ ਜਬ ਪੈ ਦਇਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਂਛਤ ਫਲ ਪਾਵੈ ਸੋਈ ਦੁਖ ਨ ਤਿਸੈ ਬਿਆਪਤ ਕੋਈ ਅੜਿਲ ਸੁਨੈ ਗੁੰਗ ਜੋ ਆਹ ਸੁਰਸ ਨਾ ਪਾਵੇ ਸੁਨੈ ਮੂੜ

ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਵਜਿਆ ਵਾਦ ਆਇਆ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣ ਆਇਆ ਸਬਦੋਤਾ ਗਾਵਹੁ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾ ਸਮਰੱਥ ਸੁਆਮੀ ਸੋ ਕਿਉਂ ਮਨਹੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ ਕਰਤਾ ਤੇਰਾ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨਕੈ ਮਨ ਵਸਿਆ ਵਾਜੇ ਸਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟਹੋ ਜਿਸ ਦੀਆ ਇਹ ਵਡਿਆਈਆ ਕਹਿ ਨਾਨਕ ਸੁਣਹੋ ਸੰਤਹੋ ਸਬਦ ਤਰਹੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸਬਦ ਤਿਤ ਕਰ ਸੁਭਾਗੈ ਕਰ ਸੁਭਾਗੈ ਸਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਕਰ ਅਨਹਦ ਵਾਜੇ।

ਆਨੰਦ ਕਾਰਜ ਨੂੰ ਮੁੱਖ ਰੱਖਦਿਆਂ ਵਿਆਹ ਕਾਰਜਾਂ ਦੀ ਸਫਲਤਾ ਲਈ ਗੁਰਮੁਖ ਪਰਿਵਾਰਾਂ ਵੱਲੋਂ ਆਪ ਜੀ ਦੇ ਚਰਨਾਂ ਦਾ ਓਟ ਆਸਰਾ ਲੈਂਦਿਆਂ ਹੋਇਆਂ ਵਿਸ਼ੇਸ਼

ਸ਼ੁਭ ਆਗਿਆ ਪਾਲਣ ਦੀ ਸੁਮਤ ਬਖਸ਼ਣੀ, ਕਾਰੋਬਾਰਾਂ ਵਿੱਚ ਬਰਕਤਾਂ ਪਾਉਣੀਆਂ, ਕਿਰਤ ਕਮਾਈ ਵਿੱਚ ਵਾਧੇ ਕਰਨੇ, ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ, ਤੇਰਾ ਨਾਮ ਚਿਤ ਆਵੇ ਨਾਨਕ ਨਾਮ, ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸ੍ਰੀ ਵਾਹਿਗੁਰੂ ਸਾਹਿਬ ਜੀ, ਡੰਡੋਤ ਬੰਦਨ ਅਨੇਕ ਬਾਰ, ਸਰਬ ਕਲਾ ਸਮਰੱਥ, ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਹੀ ਮੈਂ ਤੇਰੀ, ਨਾ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲੀਨੀ ਹਰ ਮੇਰੀ। ਸੋ ਕਹੋ ਟਲ ਗੁਰ ਸੇਵੀਐ, ਐਹਨ ਇਸ ਸਹਿਜ ਸੁਭਾਏ, ਦਰਸਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਝੱਟੀਐ, ਤੁਧ ਡਿੱਠੇ ਸੱਚੇ ਪਾਤਸ਼ਾਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਗੁਰਬਾਣੀ ਕੀਰਤਨ ਸਰਵਣ ਕਰਵਾ ਰਹੇ ਸਨ ਭਾਈ ਦਵਿੰਦਰ ਸਿੰਘ ਜੀ। ਫਤਿਹਗੜ੍ਹ ਸਾਹਿਬ ਵਾਲੇ ਸਮੁੱਚੇ ਹੀ ਜਥੇ ਦਾ ਤਹਿ ਦਿਲ ਤੋਂ ਧੰਨਵਾਦ ਹੈ। ਸੋ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਰੋਜ਼ਾਨਾ ਦੀ ਤਰ੍ਹਾਂ ਆਉਣ ਵਾਲੀ ਸੰਗਤ ਕਿਰਪਾ ਕਰਕੇ ਬੀਬੀਆਂ ਵਾਲੇ ਪਾਸੇ ਹੀ ਫਿਲਹਾਲ ਸੱਜਦੇ ਜਾਓ। ਜਦੋਂ ਇਸ ਪਾਸੇ ਪੂਰਨ ਤੌਰ ਤੇ ਵਿਛਾਈ ਹੋ ਜਾਵੇ, ਸਾਰੀ ਤਿਆਰੀ ਹੋ ਜਾਵੇ, ਫਿਰ ਆਪ ਜੀ ਨੇ ਇਸ ਪਾਸੇ ਆ ਕੇ ਸੱਜ ਜਾਣਾ, ਪੋਥੀ ਸਾਹਿਬ ਜੀ ਦੀ ਤਾਬੇ ਆ। ਸੋ ਅੱਜ ਅਸੀਂ ਕੋਸ਼ਿਸ਼ ਕਰਨੀ ਹੈ ਕਿ 6:15 ਨੂੰ ਸੰਥਿਆ ਪ੍ਰਾਰੰਭ ਹੋ ਸਕੇ। ਸੋ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ, ਕਿਰਪਾ ਕਰਕੇ ਹੱਥ ਸੁੱਚੇ ਕਰਕੇ ਵਿਛਾਈ ਕਰਾਉਣ ਵਾਸਤੇ ਆਪ ਜੀ ਮਦਦ ਕਰੋ। ਚੁੱਪ ਦਾ ਦਾਨ ਆਪ ਜੀ ਨੇ ਕਿਰਪਾ ਕਰਕੇ ਬਖਸ਼ਣਾ ਹੈ, ਸ਼ੋਰ ਸ਼ਰਾਬੇ ਤੋਂ, ਰੌਲੇ ਗੋਲੇ ਤੋਂ ਪਰਹੇਜ਼ ਕਰਨਾ ਹੈ। ਪ੍ਰੇਮ ਅਦਬ ਅਤੇ ਸਤਿਕਾਰ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰ ਘਰ ਦੀ ਮਾਣ ਮਰਿਆਦਾ ਨੂੰ ਮੁੱਖ ਰੱਖਦੇ ਹੋਇਆਂ ਸਮੁੱਚੇ ਹੀ ਕਾਰਜ ਚੜ੍ਹਦੀ ਕਲਾ ਦੇ ਸਹਿਤ ਕਰਨੇ ਨੇ। ਸੋ ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਜ਼ਰੂਰ, ਤਾਂ ਕਿ ਆਪਾਂ ਸਮੇਂ ਨਾਲ ਆਰੰਭ ਤਾਂ ਕਰ ਸਕੀਏ, ਪ੍ਰੇਮ ਅਦਬ ਦੇ ਨਾਲ ਵਿਛਾਈ ਕਰਕੇ ਫਿਰ ਆਪ ਜੀ ਨੇ ਸਜਣਾ ਹੈ। ਆਉਣ ਵਾਲੀ ਸੰਗਤ ਉਹਨਾਂ ਸਮਾਂ ਬੀਬੀਆਂ ਵਾਲੇ ਪਾਸੇ ਸਜੀ ਜਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।